ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਾਰ ਰਾਗ ਰਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਮਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਬਰੀ ਸੰ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਦਨੋ ਪਵਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੀ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਣ ਤੁਦਨੋ ਇੰਦਰ ਇੰਦਰਾ ਸੁਣ ਬੈਠੇ, ਦੇਵਤੇ ਆਂਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜ੍ਹਨ ਰੱਖੀ ਸਰ, ਯੁਗ ਯੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਣ ਜੋ ਤੁਦ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ।

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਚਾ ਨਾਉ।

ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਦਾਸ ਹੈ ਮਿਲ ਸੰਗਤ ਗੁਣ ਪ੍ਰਗਾਸ

ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਂ ਕਾਰੇ ਜਿਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਾਉ ਜਨਨ ਪਿਤਾ ਲੋਕ ਸੁਤ ਬਣਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਾਉ ਕਰਿਆ

ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਤਿਤ ਸਰਬਰੜੈ ਪਹਿਲੇ ਨਿਵਾਸਾ ਬਾਣੀ ਪਾਵਗਤ ਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ।

ਰਾਖ ਲੇਹ ਮੋਹਿ ਰਾਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ

ਕਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੋ ਰਤਾਰੋ। ਤਮ ਸੰਸਾਰ ਚਰਨ ਲਗ ਤਰੀ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿਖ ਸੁਨੇ

ਆਰਜਨ ਹਰਿ ਗੋਬਿੰਦ ਸਿਮਰੋ।

ਗੁਰੂ ਗ੍ਰੰਥ ਜੀ ਮਾਨਿਓ।

माया ममता मोहनी जिन बिन दंता जग खाया मनमुख खादे गुरमुख उबरे

ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨਿਹ

अमृत ताज बिख संग्रह करत आप खुआया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੁਹਿਲਾਰਾ ਗੁਰੂ ਜੀ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਪੀਰ ਦਾਖੀਐ, ਕਰ ਤੇ ਗਾਵੇ ਵਿਚਾਰੋ, ਤਿਤ ਕਰ ਗਾਵੋ ਸੁਹਿਲਾ, ਸਿਵਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਵਾਰੀ ਜਿੱਥੇ ਲੈ ਸਦਾ ਸੁਖੋਇ ਰਾਵ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰੂ, ਤੇਰਾ ਦਾਨੈ ਕੀਮਤ ਨਾ ਪਵੈ, ਤਿਸਦਾ ਤੇ ਕਬੜ ਸਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦੇਹ ਸਜਣ ਸੀਸੜੀਆਂ, ਜੋ ਹੋਵੇ ਸਹਿਬ ਸੁਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਆ ਨਾਨਕ, ਸੇ ਦੇਹ ਅਵਨ, ਰਾਗਾ ਸਾਹ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਤੋਂ ਬੇਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ, ਵਿਸ਼ਵ ਜਸਿਆਂ ਕੜੀਆਂ ਪੈਰਾ, ਦਿੱਤੀ ਵਾਰੀ ਮਾਂ ਹੋਆ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗਤ ਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਵ, ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨ ਕਮੋਤੀ, ਧੂਪ ਮਾਲ ਆਨ ਲੋ ਭਵਨ ਚਬਰ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ, ਪਭ ਖੰਡਨ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਤੇਰੀ ਰਹਾਉ, ਸਹਿ ਸਵ ਨੈਨ ਨੈਨ ਨੈਨ ਹੈ ਤੋਏ ਕਾਉ, ਸਹਿ ਸਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੈਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨ, ਆਨੰਦ ਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਨ ਕਾ, ਹੋਏ ਜਾਤੇ ਤੇਰੇ ਨਾਹੀ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁਨ ਵਡਾਹੀ, ਕਰ ਡੰਡਾਓ ਤ ਪੁਨ ਵਡਾਹੀ ਰਹਾਉ। ਸਾਖਤ ਹਰ ਸਾਧ ਨ ਜਾਣਿਆ, ਤੇਰੇ ਅੰਤਰ ਹੋ ਮੈਂ ਕੰਡਾਹੀ, ਜਿਉ ਜਿਉ ਚਲੈ ਜੁਵੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਪਵ ਖੰਡਾਹੀ, ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੀ। ਹਮ ਗਰੀਬ

ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰਲਾ ਆਇਆ ਗਏ ਬਸਲ ਸੁਹੇਲਾ ਔਦ ਘਟੈ ਦਿਨ ਸਰਹਿਣਾ ਰੇ ਮਾਨ ਗੁਰਮਿਲ ਕਾ ਸਵਾਰੀ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵਹਿ ਰਸ ਅਗਠ ਕਥਾ ਤਿਨ ਜਾਨੀ ਜਾ ਕੋ ਆਏ ਸੁਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ ਅੰਤਰ ਜਾਮੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਰਿਆ ਗਏ

0: ਅਕੇਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: ਗੁਰੂ ਮਹਲਾ ਤੀਜਾ ਗੁਰ ਕੀ ਸੇਵਾ ਕਰ ਸਿਰਾਜੀਓ ਹਰ ਨਾਮ ਧਿਆਏ ਮੁਨਿਓ ਦੂਰ ਨ ਜਾਹਿ ਸਿਰਾਜੀਓ ਕਰ ਬੈਠਿਆ ਹਰ ਪਾਏ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਇਹ ਗੁਰੂ ਪਰਮੇਸ਼ਵਰ ਪਤੀ ਮਾਲਕ ਆਪਣੀ ਕਿਰਪਾ ਕਰੋ, ਨਾਨਕ ਦੇਵ ਦਿੰਦੇ ਆ ਸਤਿਗੁਰਾਂ ਦੀ ਸੇਵਾ ਕਰ, ਪਰਮਾਤਮਾ ਦਾ ਨਿਯਮ ਧਿਓ ਨਾ ਕਰ, ਤੂੰ ਮੰਨਿਓ ਮੇਰੇ ਤੋਂ ਦੂਰ ਨਾ ਜਾਣਾ ਕਰ। ਭਾਵ ਵਿਅਕਤੀ ਨੂੰ ਅੰਤਰ ਮੁੱਖ ਕਰਕੇ ਨਾਮ ਜਪ, ਫਿਰ ਤੂੰ ਘਰ ਬੈਠੇ ਹਾਂ, ਭਾਵ ਸਰੀਰ ਦੇ ਅੰਦਰ ਰਹਿੰਦੇ ਹਾਂ, ਪਰਮੇਸ਼ਵਰ ਨੂੰ ਪ੍ਰਾਪਤ ਕਰ ਲੈਣਾ ਕਰੇਗਾ। ਘਰ ਬੈਠੇ ਹਾਂ ਹਰ ਪਾਏ ਸਦਾ ਚਿਤ ਲਾਏ ਸਹਿਜੇ ਸਤ ਸੁਭਾਏ, ਘਰ ਬੈਠੇ ਹਾਂ ਸਰੀਰ ਵਿੱਚ ਰਹਿੰਦਿਆਂ ਪਰਮਾਤਮਾ ਨੂੰ ਪ੍ਰਾਪਤ ਕਰ ਲਵੇਗਾ। ਜਦੋਂ ਤੂੰ ਚੇਤਨੀ ਵਿਅਕਤੀ ਨੂੰ ਲਾ ਕੇ ਸੁਤੇ ਸਜ ਸਤ ਸਰੂਪ ਕੌਣ ਪਰਮੇਸ਼ਰ ਪੂਰੇ ਸੋ ਪਾਏ ਸ੍ਰੇਸ਼ਠ ਪ੍ਰੇਮ ਕਰੇਗਾ। ਸਤਿਗੁਰ ਸੱਚੇ ਪਾਤਸ਼ਾਹ ਸੇਵਾ ਹੈ ਤਾਂ ਬੜੀ ਖਰੀ ਕਠਿਨ ਹੈ, ਪਰ ਸਾਰੇ ਫਲਾਂ ਨੂੰ ਦੇਣ ਵਾਲੀ ਸੁਖਾਲੀ ਮੈਨੇ ਸੁੱਖ ਹੈ, ਸੁਖਦਾਈ ਸੁੱਖਾਂ ਦਾ ਘਰ ਹੈ। ਲੇਕਿਨ ਜਿਹਦੇ ਪਾਸੋਂ ਨਿਰੰਕਾਰ ਪਰਮੇਸ਼ਰ ਕਰਾਉਂਦਾ ਉਹ ਪੁਰਖ ਸੇਵਾ ਕਰਦਾ ਹੈ। ਸਤ ਪਾਏ ਸਤ ਸਰੂਪ ਕੌਣ ਪਰਮੇਸ਼ਰ ਪੂਰੀ ਸੋ ਪਾਏ ਸੋ ਪ੍ਰੇਮ ਦੇ ਨਾਲ ਸੇਵਾ ਕਰੇ। ਨਾਮੋ ਬੀਜੇ ਨਾਮੋ ਜੰਮੇ ਨਾਮੋ ਮਨ ਵਸਾਏ, ਨਾਨਕ ਸੱਚ ਨਾਮ ਵਡਿਆਈ ਗੁਰੂ ਲਿਖਿਆ ਪਾਏ। ਅਤੇ ਨਾਮ ਰੂਪੀ ਬੀਜ ਬੀਜੇਗਾ ਅਤੇ ਨਾਮ ਹੀ ਜੰਮੇਗਾ। ਭਾਵ ਵੱਧ ਤੋਂ ਵੱਧ ਨਾਮ ਦਾ ਅਭਿਆਸ ਫਿਰ ਜਿਹੜਾ ਵਾਧਾ ਹੀ ਤੁਰਿਆ ਜਾਂਦਾ। ਇਸ ਵਾਸਤੇ ਨਾਮ ਨੂੰ ਮਨ ਚ ਵਸਾਉਣਾ ਕਰੇ। ਮਹਾਰਾਜ ਕਹਿੰਦੇ ਆ ਜਿਹੜਾ ਸੱਚਾ ਨਾਮ ਜਪਣ ਦੇ ਨਾਲ ਵਡਿਆਈ ਮਿਲਦੀ। ਪੂਰਵ ਲਿਖਿਆ ਪਾਏ, ਇਹ ਸਾਰੇ ਜਿਹੜੇ ਜਿੰਨੇ ਵੀ ਗੁਰਮੁਖ ਪਿਆਰੇ ਆ ਪੂਰਵਲੇ ਲੇਖਾਂ ਦੇ ਮੁਤਾਬਕ ਇਸ ਨਾਮ ਜਪਣ ਦੀ ਦਾਤ ਨੂੰ ਪਾਉਂਦੇ ਹਨ। ਹਰ ਕਾ ਨਾਮ ਮੀਠਾ ਪਿਆਰਾ ਜੀ ਉਹ ਜਾ ਜਾ ਕਹਿ ਚਿਤਲਾਏ, ਰਸਨਾ ਹਰ ਰਸਦਾਸ ਮੁਏ, ਜੀਓ ਅੰਮ੍ਰਿਤ ਸਾਧ ਗੁਆਏ। ਹਰੀ ਪਰਮੇਸ਼ਰ ਦਾ ਨਾਮ ਬੜਾ ਮਿੱਠਾ ਹੈ। ਜੇ ਤੂੰ ਮਨ ਦੀ ਵਿਅਕਤੀ ਲਾ ਕੇ ਚੱਖ ਹੈ ਇਹਨੂੰ ਚੱਖੇਗਾ, ਭਾਵ ਧਾਰਨ ਕਰੇਗਾ, ਤੈਨੂੰ ਫਿਰ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਮੁਏ ਕਹਿੰਦੇ ਹੇ ਪਿਆਰੇ ਨਿਰੰਕਾਰ ਪਰਮੇਸ਼ਰ ਅੰਮ੍ਰਿਤ, ਇਹ ਜਿਹੜੇ ਹੋਰ ਰਸਾਂ ਦੇ ਸਵਾਦ ਹੈ ਇਹਨਾਂ ਨੂੰ ਗੁਆ ਕੇ ਪਿਆ ਕਰਕੇ ਪਰਮਾਤਮਾ ਦੇ ਨਾਮ ਦੇ ਰਸ ਸਵਾਦ ਨੂੰ ਚੱਖਣਾ ਕਰ। ਮੁਏ ਦਾ ਅਰਥ ਪਿਆਰਾ ਵੀ ਹੈ, ਬਾਂਗਲਾਦੇਸ਼ ਵਿੱਚ ਇਹ ਬੋਲਦੇ ਹੈ। ਪਿਆਰੇ ਪਤੀ ਜੀ ਸਦਾ ਹਰ ਰਸ ਪਾਏ ਜਾਂ ਹਰ ਪਾਏ ਰਸਨਾ ਸ਼ਬਦ ਸੁਹਾਏ, ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲੈ ਬੁਲਾਏ। ਜਦੋਂ ਤੂੰ ਪਰਮਾਤਮਾ ਨੂੰ ਭਾ ਜਾਏਗਾ, ਪਾਏ ਮੈਨੇ ਉਹਦੇ ਨਾਲ ਪ੍ਰੇਮ ਕਰੇਗਾ, ਫਿਰ ਸਦਾ ਵਾਸਤੇ ਪਰਮਾਤਮਾ ਦੇ ਨਾਮ ਰਸ ਨੂੰ ਪਾ ਲੈਣਾ, ਰਸਨਾ ਜਿਹੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਗ੍ਰਹਿਣ ਕਰਨ ਸੋਭਾ ਪਾਉਂਦੀ ਹੈ। ਜਿਹੜਾ ਨਾਮ ਨੂੰ ਧਿਆਵੇ ਉਹ ਸਦਾ ਵਾਸਤੇ ਸੁੱਖ ਪ੍ਰਾਪਤ ਕਰ ਲਏਗਾ। ਇਸ ਵਾਸਤੇ ਨਾਮ ਰਹਿ ਲਿਵ ਲਾਏ, ਨਾਮੀ ਵਿੱਚ ਲਿਵ ਵਿਰਤੀ ਲਾ ਕੇ ਰਹਿਣਾ ਕਰੇ। ਨਾਮੇ ਉਪਜੈ ਨਾਮੇ ਵਿਨਸੈ ਨਾਮੇ ਸਹਿ ਸਮਾਏ, ਨਾਨਕ ਨਾਮ ਗੁਰਮਤਿ ਪਾਈਐ ਆਪੇ ਲੈ ਲਵਾਏ। ਨਾਮੀ ਜਿਹੜਾ ਪਰਮਾਤਮਾ ਉਹਦੇ ਸੰਕਲਪ ਫੁਰਨੇ ਨਾਲ ਸੰਸਾਰ ਪੈਦਾ ਹੁੰਦਾ। ਨਾਮੀ ਪਰਮਾਤਮਾ ਦੇ ਸੰਕਲਪ ਕਰਕੇ ਇਹ ਸੰਸਾਰ ਜਿਹੜਾ ਨਾਸ ਹੁੰਦਾ। ਨਾਮ ਕਰਕੇ ਜਿੰਨੇ ਵੀ ਪਵਿੱਤਰ ਗੁਣ ਪੈਦਾ ਹੁੰਦੇ ਆ, ਨਾਮ ਕਰਕੇ ਅਸ਼ੁੱਭ ਗੁਣ ਜਿਹੜੇ ਆ ਉਹ ਨਾਸ ਹੋ ਜਾਂਦੇ ਹਨ। ਨਾਮ ਜਪਣ ਨਾਲ ਸਾਜ ਸਰੂਪ ਨਿਰੰਕਾਰ ਦੇ ਵਿੱਚ ਸਮਾ ਜਾਂਦਾ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਆ ਸਤਿਗੁਰੂ ਦੀ ਸਿੱਖਿਆ ਦੁਆਰਾ, ਗੁਰਮਤੀ ਗੁਰੂ ਦੀ ਸਿੱਖਿਆ ਦੁਆਰਾ ਨਾਮ ਪਾਈਐ ਇਹ ਨਾਮ ਪ੍ਰਾਪਤ ਹੁੰਦਾ। ਆਪੇ ਲੈ ਲਵਾਏ, ਉਹ ਪਰਮੇਸ਼ੁਰ ਆਪ ਹੀ ਆਪਣੇ ਲਵਾਏ ਮੈਨੇ ਮੇਲ ਲੈਂਦਾ ਹੈ। ਇਹ ਵਡਾਣੀ ਚਾਕਰੀ ਪਿਰਾ ਜੀਓ ਧੰਨ ਚੋੜ ਕਰਦੇ ਸਧਾਏ, ਦੂਜਾ ਕਹਿਣਾ ਸੁੱਖ ਨਾ ਪਾਇਓ ਪਿਰਾ ਜੀਓ ਵੇਚਿਆ ਲੋਕ ਲਵਾਏ। ਇਹ ਪਿਰਾ ਜੀਓ ਹੈ ਪਤੀ ਪਰਮਾਤਮਾ ਸਤਿਗੁਰਾਂ ਦੀ ਜਿਹੜੀ ਚਾਕਰੀ ਸੇਵਾ, ਇਹ ਚਾਕਰੀ ਜਿਹੜੀ ਵਡਾਣੀ ਮੈਨੇ ਜਿਹੜੀ ਪਰਾਈ ਸੇਵਾ ਕਰਨੀ। ਫਿਰ ਕਹਿੰਦੇ ਧੰਨ ਇਸਤਰੀ ਪੁੱਤਰ ਆਦਿਕਾਂ ਨੂੰ ਛੱਡ ਕੇ ਜਿਹੜਾ ਪਰਦੇਸ਼ ਜਾਣਾ, ਛੇ ਮਾਲਕ ਸਤਿਗੁਰਾਂ ਤੋਂ ਬਿਨਾਂ ਦੂਜੇ ਜਿਹੜੇ ਦੁਆਤਵਾਦੀ ਪੁਰਸ਼ਾਂ ਦੀ ਚਾਕਰੀ ਕਰਨਾ, ਕਿਸੇ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਦੁਆਤ ਹੋਏ ਦੂਜਿਆਂ ਨੇ ਦੁਆਤ ਚਲਾ ਕੇ ਕਿਸੇ ਨੇ ਅੱਜ ਤੱਕ ਸੁੱਖ ਪਾਇਆ ਨਹੀਂ। ਸਾਰੇ ਜਿਤਨੇ ਵੀ ਜੀਵ ਜੰਤੂ ਆ ਵਿਖਿਆ ਲੋਭ ਲਵਾਏ, ਵਿਖਿਆ ਮਾਇਆ ਦੇ ਲੋਭ 'ਚ ਦਿਨ ਰਾਤ ਲਵਾਏ ਮਨ ਹੋ ਰਹੇ ਹਨ। ਵਿਖਿਆ ਲੋਭ ਲਵਾਏ ਪਰਮ ਭੁਲਾਏ, ਉਹ ਕਿਉਂ ਕਰ ਸੁੱਖ ਪਾਏ। ਚਾਕਰੀ ਵਡਾਣੀ ਖਰੀ ਦੁਖਾਲੀ, ਆਪ ਵੇਚ ਧਰਮ ਗਵਾਏ। ਵਿਖਿਆ ਨਾਮ ਹੈ ਮਾਇਆ ਦਾ, ਮਾਇਆ ਦੇ ਲੋਭ 'ਚ ਜਿਹੜੇ ਲੋਭੀ ਬਣੇ ਹੋ, ਲਵਾਏ ਮਨ ਹੋਏ ਆ, ਉਹ ਭਰਮ ਵਿੱਚ ਦਿਨ ਰਾਤ ਭੁੱਲੇ ਹੁਣ ਕਮਾ ਰਹੇ ਆ, ਉਹ ਫਿਰ ਕਿਸ ਤਰ੍ਹਾਂ ਸੁੱਖ ਪਾ ਸਕਦੇ ਆ? ਕਦਾਪ ਨਹੀਂ ਪਾ ਸਕਦੇ। ਵਡਾਣੀ ਮੈਨੇ ਜਿਹੜੀ ਪਰਾਈ ਚਾਕਰੀ ਹੈ ਗੁਰੂ ਨਿਰੰਕਾਰ ਤੋਂ ਦਿਨ ਖਰੀ ਦਿਖਾਲੀ, ਖਰੀ ਮੈਨੇ ਇਹ ਅੱਛੀ ਦੁੱਖਦਾਇਕ ਹੈ। ਕਹਿੰਦੇ ਜਿਹੜੀ ਚਾਕਰੀ ਵਿੱਚ ਇਸਨੇ ਆਪਣਾ ਧਰਮ ਗਵਾ ਕੇ ਆਪਣਾ ਆਪ, ਜਿਸ ਚਾਕਰੀ ਵਿੱਚ ਧਰਮ ਗਵਾ ਕੇ ਆਪਣਾ ਵੇਚਣਾ ਪੈਂਦਾ ਹੈ, ਮਾਇਆ ਬੰਧਨ ਟਿਕਿਆ ਨਹੀਂ, ਕਿੰਨੇ ਦੁੱਖ ਸੰਤਾਏ, ਇਹ ਜਿਹੜੀ ਮਾਇਆ ਨਾਸਵੰਤ ਹੈ, ਮਾਇਆ ਦੇ ਬੰਧਨ ਟਿਕਦੇ ਨਹੀਂ। ਇਸ ਵਾਸਤੇ ਇਹ ਜੀਵ ਨੂੰ ਕਿੰਨੇ ਕਿੰਨੇ ਥੋੜ੍ਹਾ ਥੋੜ੍ਹਾ ਸਮਾਂ ਸੀ ਜਿਹੜੇ ਦੁੱਖ ਆ ਉਹ ਸੰਤਾਉਂਦੇ ਰਹਿੰਦੇ ਆ। ਨਾਨਕ ਮਾਇਆ ਕਾ ਦੁੱਖ ਤਦੇ ਚੁੱਕਿਆ ਜਾਂ ਗੁਰਸਬ ਦੀ ਸਿਖਲਾਏ। ਪਾਤਸ਼ਾਹ ਕਹਿੰਦੇ ਆ ਮਾਇਆ ਦਾ ਦੁੱਖ ਤਾਂ ਹੀ ਦੂਰ ਹੁੰਦਾ ਜੇ ਸਤਿਗੁਰੂ ਦੇ ਉਪਦੇਸ਼ ਵਿੱਚ ਆਪਣੇ ਚਿੱਤ ਵਿਅਕਤੀ ਨੂੰ ਲਾ ਲੈ, ਗੁਰੂ ਦੇ ਸ਼ਬਦ ਵਿੱਚ ਚਿੱਤ ਲਾ ਲਵੇ, ਫਿਰ ਦੁੱਖ ਦੂਰ ਹੁੰਦਾ ਹੈ। ਮਨ ਮੁਗਦਾ ਗਾਹ ਵਾਰ ਪਿਰਾ ਜੀਓ, ਸ਼ਬਦ ਮਨਾਂ ਉਸਾਏ, ਮਾਇਆ ਕਾ ਭਰਮ ਅੰਧਾ ਅੰਧ ਪਿਰਾ ਜੀਓ, ਹਰ ਮਾਰਗ ਕਿਉਂ ਪਾਏ। ਹੇ ਮਾਲਕ, ਕਿਹੜੇ ਮਨਮੁਖ ਲੋਕ ਹੈ ਮੁਗਧ ਗਵਾਰ, ਇਹਦਾ ਮੂਰਖ ਚੰਡਾਲ ਹੋ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਦੇਸ਼ ਨੂੰ ਮਨ 'ਚ ਵਸਾ ਨਹੀਂ ਰਿਹਾ। ਇਹ ਮਾਇਆ ਦਾ ਜਿਹੜਾ ਭਰਮ ਹੈ ਇਹਨਾਂ ਜੀਵਾਂ ਨੂੰ ਅੰਧੇ ਕਰਨ ਵਾਲਾ ਹੈ। ਇਸ ਵਾਸਤੇ ਪਰਮਾਤਮਾ ਦੇ ਰਸਤੇ ਨੂੰ ਕਿਵੇਂ ਸੌਣਾ ਕਰਨਗੇ? ਤੂੰ ਮਾਰਗ ਪਾਏ ਬਿਨ ਸਤਿਗੁਰ ਪਾਏ, ਮਨਮੁਖ ਆਪ ਗਣਾਏ, ਹਰ ਕੇ ਚਾਕਰ ਸਦਾ ਸੁਹੇਲੇ ਗੁਰਚਰਣੀ ਚਤਲਾਏ। ਸਤਿਗੁਰੂ ਨੂੰ ਪਾਏ ਮਨਜ਼ੂਰ ਹੋਏ ਤੋਂ ਬਿਨਾਂ, ਸਤਿਗੁਰੂ ਵਿੱਚ ਪਾਏ ਪ੍ਰੇਮ ਕਰਨ ਤੋਂ ਬਿਨਾਂ, ਔਰ ਪਰਮਾਤਮਾ ਦੀ ਪ੍ਰਾਪਤੀ ਲਈ ਗਿਆਨ ਵਿਰਾਗ ਰੂਪੀ ਜਿਹੜਾ ਰਸਤਾ ਉਹਨੂੰ ਕਿਵੇਂ ਪਾ ਸਕਦੇ? ਤੂੰ ਮਾਰਗ ਪਾਏ ਇਸ ਰਸਤੇ ਨੂੰ ਕਿਵੇਂ ਪਾਉਣਗੇ? ਜਿਹੜੇ ਮਨ ਵਿੱਚ ਲੋਕ ਆ ਉਹ ਆਪਣੇ ਆਪ ਨੂੰ ਗਣਾਉਂਦੇ ਪਏ ਅਸੀਂ ਕੁਝ ਹਾਂ, ਆਪਣੀ ਹੋਂਦ ਬਣਾਉਂਦੇ ਆ, ਪਰ ਜਿਹੜੇ ਪਰਮਾਤਮਾ ਦੇ ਸੇਵਕ ਆ ਉਹ ਸਦਾ ਸਹੇਲੇ ਸੁਖੀ ਆ, ਕਿਉਂਕਿ ਉਹਨਾਂ ਨੇ ਹੋਂਦ ਮਿਟਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਮਨ ਵਿਅਕਤੀ ਨੂੰ ਲਾ ਛੱਡਦੇ ਹਨ। ਜਿਸ ਨੂੰ ਹਰ ਜੋ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ, ਨਾਨਕ ਨਾਮ ਰਤਨ ਜਗ ਲਾਹਾ ਗੁਰੂ ਕਾਬੂ ਜਾਏ। ਹਰੀ ਜੋ ਨਿਰੰਕਾਰ ਪਰਮੇਸ਼ਰ ਜੀ ਦੇ ਕਿਰਪਾ ਕਰੇ, ਆਪਣੀ ਮਿਹਰ ਦੀ ਨਜ਼ਰ ਕਰ ਦਿੰਦਾ ਹੈ। ਉਹ ਜਿਹੜੇ ਪੁਰਖ ਆ ਹਰ ਕੇ ਗੁਣ ਗਾਏ, ਉਹ ਪਰਮਾਤਮਾ ਦੇ ਸਦਾ ਵਾਸਤੇ ਗੁਣ ਗਾਉਂਦੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਆ, ਹੇ ਗੁਰਮੁਖੋ, ਜਿਹੜਾ ਨਾਮ ਰੂਪੀ ਰਤਨ ਆ ਇਹਦੇ ਕਰਕੇ ਸੰਸਾਰ ਦੇ ਵਿੱਚ ਲਾਭ ਦੀ ਪ੍ਰਾਪਤੀ ਹੁੰਦੀ ਹੈ। ਪਰੰਤੂ ਜਿਹੜੇ ਮੁਖੀ ਗੁਰੂ ਆ ਉਹ ਆਪ ਕਿਰਪਾ ਕਰਕੇ ਸਮਝਾ ਦੇਣ, ਸੋਝੀ ਦੇਣ, ਫਿਰ ਨਾਮ ਦੀ ਦਾਤ ਮਿਲਦੀ ਹੈ। ਰਾਗ ਗੋੜੀ ਸੰਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਸ਼ੰਤ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਨੇ ਸੋਝੀ ਦਿੱਤੀ ਹੈ ਕਿ ਪਰਮਾਤਮਾ ਕੀ ਇਉਂ ਬੇਨਤੀ ਕਰਨੀ ਹੈ। ਰਾਗ ਗੋੜੀ ਔਰ ਸ਼ੰਤ ਉਹਦਾ ਜਾਸ ਹੈ, ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹੈ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦੇ ਹਨ। ਮੇਰਾ ਮਨ ਵੈਰਾਗ ਭਇਆ ਜੀਓ, ਕਿਉਂ ਦੇਖਾ ਪ੍ਰਭ ਦਾਤੇ, ਮੇਰੇ ਮੀਤ ਸਭਾ ਹਰ ਜੀਓ ਗੁਰਪੁਰਬ ਦਾਤੇ। ਹੇ ਗੁਰੂ ਮਹਾਰਾਜ ਜੀ, ਮੇਰੇ ਮਨ ਵੈਰਾਗ ਅਥਵਾ ਪ੍ਰੇਮ ਪੈਦਾ ਹੋ ਗਿਆ, ਹੇ ਨਿਰੰਕਾਰ ਦਾਤੇ, ਆਪ ਜੀ ਦਾ ਦਰਸ਼ਨ ਕਿਵੇਂ ਦੇਖਣਾ ਕਰੀਏ। ਹੇ ਮੇਰੇ ਸਤਿਗੁਰੂ ਮਿੱਤਰ ਸਰੂਪ, ਇਸ ਲੋਕ ਦੇ ਮਿੱਤਰ ਔਰ ਲੋਕ ਦੇ ਸਖਾ ਗੁਰੂ, ਮੈਨੇ ਵੱਡੇ ਪੂਜਨੀਕ ਪੁਰਖ ਵਧਾ ਤੇ, ਸਾਰੇ ਫਲਾਂ ਨੂੰ ਦੇਣ ਵਾਲੇ ਦਾਤੇ, ਪੁਰਖ ਵਧਾ ਤਾ ਇਸ ਸ੍ਰੀ ਤਾਰ ਕਿਉਂ ਮਿਲ ਹੈ ਤੁਝਾ ਅੜੀਆਂ, ਇਹ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਧਾ ਤਾ ਫਲਾਂ ਨੂੰ ਦੇਣ ਵਾਲਾ, ਬਿਰੀਆਂ ਮਿਲਣ ਵਾਲਾ, ਇਸ ਤੋਂ ਆਪ ਸ੍ਰੀ ਤਰ ਮਾਇਆ ਦਾ ਧਰ ਮੈਨੇ ਸ੍ਰੀ ਮੈਨੇ ਮਾਇਆ ਦਾ ਧਰ ਆਸਰਾਇਆ, ਸ੍ਰੀ ਸੋਭਾ ਦੇ ਗ੍ਰਹਿਣ ਕਰਨ ਵਾਲਾ ਮੈਂ ਆਪ ਨੂੰ ਉਡੀਕ ਰਿਹਾ। ਤੇਰੇ ਬਿਨਾਂ ਉਡੀਣੀਆਂ ਨਿੰਮੂ ਝਾਣੀ ਨਿੰਮੂ ਝੂਣੇ ਹੋਏ ਬੈਠੇ ਉਦਾਸ ਹੋ ਰਹੇ। ਇਹ ਦੱਸੋ ਉਹ ਕਿਹੜਾ ਤਰੀਕਾ ਜਿਹਦੇ ਨਾਲ ਮੈਂ ਤੁਹਾਨੂੰ ਮਿਲਣਾ ਕਰਾਂ। ਕਰ ਕਰ ਹੈ ਸੇਵਾ ਸੀ ਇਸ ਚਰਨ ਮੈਨੇ ਆਸ ਦੱਸ ਨਿਮਾਣੀ, ਮੇਰੇ ਘਰ ਜਿਹੜੇ ਹੱਥ ਆ ਇਹ ਆਪ ਦੀ ਸੇਵਾ ਕਰਦੇ ਰਹਿਣ, ਸਿਰ ਤੁਹਾਨੂੰ ਝੁਕਦਾ ਰਹੇ। ਮੈਂ ਨਿਮਾਣੀ ਦੇ ਮਨ 'ਚ ਜੀਵਾਤਮਾ, ਨਿਮਾਣਿਆਂ ਦੇ ਮਨ 'ਚ ਤੇਰੇ ਦਰਸ਼ਨਾਂ ਦੀ ਆਸਾ ਲੱਗ ਰਹੀ ਹੈ। ਸਾਫ ਸਾਧਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ, ਆਪ ਜੀ ਅਸੀਂ ਬਖਸ਼ਿਸ਼ ਕਰੋ ਇੱਕ ਘੜੀ ਮੂਰਤ ਦੋ ਘੜੀਆਂ ਪਾਲ ਮਾਤਰ ਦਿਨ ਰਾਤ ਆਪ ਜੀ ਨੂੰ ਸਵਾਸ ਪਾਸ ਜਪਦੇ ਰਹੀਏ, ਤੁਸੀਂ ਕਦੇ ਵੀ ਭੁੱਲੋ ਭੁਲਾਵੋ ਨਾ। ਨਾਨਕ ਸਾਰੰਗ ਜੀ ਉਹ ਕੇ ਹੱਸੇ ਕਿਉਂ ਮਿਲੀ ਹੈ ਪ੍ਰਭ ਦਾਤੇ। ਹਜ਼ੂਰ ਕਹਿੰਦੇ ਅਸੀਂ ਸਾਰੰਗ ਨਾਮ ਪੁੱਪੀ ਹੈਗਾ ਬਿੰਡਾ ਕਹਿ ਦਿਓ, ਉਹਦੇ ਵਾਂਗੂ ਪਿਆਸੇ ਪੰਥੀ ਬੋਲਦੇ ਇਹ ਪਰਮਾਤਮਾ ਦਾਤਿਆ, ਆਪ ਕਿਰਪਾ ਕਰੋ ਆਪ ਨੂੰ ਕਿਸ ਢੰਗ ਨਾਲ ਮਿਲੀ ਹੈ। ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ, ਇੱਕ ਅੰਤ ਮਾਲਕ ਤੇਰੇ ਚਰਨਾਂ ਸਾਡੀ ਬੇਨਤੀ ਸੁਣੋ, ਮੇਰਾ ਮੰਤਨ ਮੋਹ ਲਿਆ ਜੀਓ ਦੇਵਤਾ ਤੁਮਾਰੇ। ਆਪ ਜੀ ਦੇ ਕੌਤਕਾਂ ਚੱਲ ਤੁਮਨੇ ਚਰਿੱਤਰਾਂ ਕੌਤਕਾਂ ਨੂੰ ਦੇਖ ਕੇ ਮੇਰਾ ਮਨ ਤਨ ਤੁਸੀਂ ਮੋਹ ਲਿਆ, ਚੱਲਤਾ ਤੁਮਾਰੇ ਦੇਖ ਮੋਹੀ ਉਦਾਸ ਤਨ ਕਿਉਂ ਧੀਰੇ। ਆਪ ਜੀ ਦੇ ਚਰਿੱਤਰ ਕੌਤਕਾਂ ਦੇ ਬੁੱਧੀ ਜਿਹੜੀ ਹੈ ਉਹ ਮੋਹੀ ਗਈ ਹੈ, ਹੁਣ ਮੈਂ ਉਦਾਸ ਧਨ ਗੁਰੂ ਕੇ ਸਤਰੀ ਨੂੰ ਕਿਸ ਤਰ੍ਹਾਂ ਧੀਰੇ ਜਾਵੇ। ਗੁਣਵੰਤ ਨਾ ਦਇਆਲ ਵਾਲਾ ਸਰਵ ਗੁਣ ਭਰਪੂਰੇ, ਹੇ ਗੁਣਾਂ ਵਾਲੇ ਨਾਹਾ ਮਾਲਕ ਆਪ ਬਾਲਾ, ਵੱਡਿਆਂ ਤੋਂ ਵੱਡੇ ਦਿਆਲੂ, ਆਪ ਸਾਰੇ ਗੁਣਾਂ ਕਰਕੇ ਭਰਪੂਰ ਆ, ਫਿਰ ਦੋਸ਼ ਨਹੀਂ ਸੁਖ ਹੈ ਦਾਤੇ ਹੁਣ ਵਿਛੜੀ ਵਰਿਆਰੇ। ਇਹ ਸੁੱਖਾਂ ਦਾ ਤੇ ਪਰਮਾਤਮਾ ਜੀ ਆਪ ਵਿੱਚ ਤਾਂ ਕੋਈ ਦੋਸ਼ ਨਹੀਂ, ਮੈਂ ਕਹਿੰਦੇ ਮੇਰੇ ਵਿੱਚ ਹੀ ਔਗਣ ਆ, ਮੈਂ ਬੁਰਿਆਂ ਤੋਂ ਬੁਰੇ ਕਰਮਾਂ ਕਰਕੇ ਮੇਰਾ ਤੇਰੇ ਨੂੰ ਵਿਛੋੜਾ ਹੋ ਗਿਆ, ਵਿਛੜ ਗਏ। ਬਿਨਵੰਤ ਨਾਨਕ ਦਇਆ ਧਾਰੋ ਘਰ ਆਵੋ ਨਾ ਪਿਆਰਿਆ। ਫਿਰ ਸਤਿਗੁਰੂ ਜੀ ਤੁਹਾਡੇ ਚਰਨਾਂ ਦੀ ਬੇਨਤੀ ਹੈ, ਤੁਸੀਂ ਦਇਆ ਧਾਰਨਾ ਕਰੋ ਕਿ ਪਿਆਰੇ ਨਾਹਾਂ ਪਤੀ ਪਰਮਾਤਮਾ ਨਿਰੰਕਾਰ ਆ ਮੇਰ ਕਰਕੇ ਮੇਰੇ ਹਿਰਦੇ ਰੂਪੀ ਘਰ ਜਾ ਕੇ ਪ੍ਰਾਪਤ ਹੋ ਜਾਣਾ ਕਰੋ। ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾਂ, ਮੈਂ ਤੁਹਾਨੂੰ ਮਨ ਵੀ ਅਰਪਿਆ, ਸਰੀਰ ਵੀ, ਸਾਰੇ ਦੇਸਾਂ ਮੈਨੇ, ਸਾਧਨਾ ਵੀ, ਸਾਧਨ ਜਿੰਨੇ ਇਹ ਵੀ ਤੈਨੂੰ ਅਰਪ ਦਿੱਤੇ ਆ। ਸਿਰ ਅਰਪੀ ਤੇ ਸੰਗੀਤ ਪਿਆਰੇ ਜੋ ਸਭ ਦੇਸਾਂ, ਇਹ ਪਿਆਰੇ ਮਿੱਤਰ ਮੈਂ ਆਪ ਜੀ ਨੂੰ ਸਿਰ ਵੀ ਸੌਂਪ ਦਿੱਤਾ, ਜਿਹੜਾ ਤੇਰੀ ਪ੍ਰਾਪਤੀ ਦਾ ਸਾਨੂੰ ਸੰਦੇਸ਼ਾਂ ਨੂੰ ਸੁਨੇਹਾ ਦੇ ਦੇਗਾ। ਹਰ ਪਿਆ ਤਾਂ ਸੀ ਸੋ ਥਾਨ ਗੁਰ ਪੈ ਸਾਨੂੰ ਪ੍ਰਭੂ ਦਿਖਾਇਆ, ਸੋ ਥਾਨ ਸ੍ਰੇਸ਼ਟ ਸਥਾਨ ਜਿਹੜਾ ਸਤਸੰਗ ਲਈ ਸਤਿਗੁਰੂ ਦੇ ਕੋਲ ਜਾ ਕੇ ਫਿਰ ਵੀ ਭੇਟ ਚੜ੍ਹਾ ਤਾ। ਫਿਰ ਕਹਿੰਦੇ ਉਹਨਾਂ ਨੇ ਪਰਮਾਤਮਾ ਗੁਰਮੁਖਾਂ ਨੇ ਕਿਰਪਾ ਕਰਕੇ ਅੰਗ ਸੰਗੇ ਦਿਖਾ ਦਿੱਤਾ। ਹਰ ਪਿਆ ਸੁਸ਼ੀਸ ਸੋ ਥਾਨ ਗੁਰਪੈ, ਸੋ ਥਾਨ ਕਿਹੜਾ ਸਤਗਤ ਰੂਪੀ ਸੰਗ ਪ੍ਰਭੂ ਦਿਖਾਇਆ, ਸੋ ਕਿਰਪਾ ਕਰਕੇ ਉਹਨੇ ਪਰਮਾਤਮਾ ਨੂੰ ਨੇੜੇ ਹੀ ਦਿਖਾ ਦਿੱਤਾ। ਖਿਨ ਮਾਏ ਸਗਲਾ ਦੁੱਖ ਮਿਟਿਆ, ਮਨੋਹ ਚੱਲਿਆ ਪਾਇਆ, ਜਿਹਦੇ ਖਿਨ ਚ ਸਾਰਾ ਦੁੱਖ ਮਿਟ ਗਿਆ, ਦੂਰ ਹੋ ਗਿਆ, ਮਨ ਚਿੰਦਿਆ, ਮਨ ਦੀ ਇੱਛਾ ਮੁਤਾਬਕ ਫਲ ਪਾ ਲਿਆ ਹੈ। ਦਿਨ ਰਹਿਣ ਰਲੀਆ ਕਰਿਆ ਕੰਮ ਮਿਟੇ ਸਗਲਮ ਦੇਸਾ, ਹੁਣ ਇਹ ਕੰਮ ਜੀਵ ਰੂਪੀ ਇਸਤਰੀ ਦਿਨ ਰਾਤ ਰਲੀਆਂ ਮੈਨੇ ਖੁਸ਼ੀਆਂ ਆਨੰਦ ਪ੍ਰਸੰਨ ਕਰ ਰਹੀ ਹੈ। ਸਾਰੇ ਅੰਦੇਸੇ ਸੰਸੇ ਮਿਟ ਗਏ ਹਨ, ਬਿਨਵੰਤ ਨਾਨਕ ਅੰਤ ਮਿਲਿਆ ਲੋੜ ਸੇ ਹਮਜਾ ਸਾ। ਹਜ਼ੂਰ ਬਿਨਵੰਤ ਮੈਨੇ ਬੇਨਤੀ ਕਰਨ ਦਾ ਢੰਗ ਦੱਸਦੇ ਆ, ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ ਉਸੇ ਤਰ੍ਹਾਂ ਆ ਕੇ ਸਾਨੂੰ ਪਰਮੇਸ਼ੁਰ ਮਿਲ ਗਿਆ, ਜਿਹੜਾ ਸੁੱਖ ਅਸੀਂ ਲੋੜਦੇ ਚਾਹੁੰਦੇ ਸੀ ਉਹ ਵੀ ਆ ਕੇ ਮਿਲ ਗਿਆ। ਮੇਰਾ ਮਨ ਆਨੰਦ ਪਿਆ, ਜੀਵ ਵਜੀਵ ਦਾਈ, ਮੇਰੇ ਮਨ 'ਚ ਬੜਾ ਆਨੰਦ ਹੋ ਗਿਆ, ਇਸ ਵਾਸਤੇ ਵਜੀ ਵਧਾਈ। ਖੁਸ਼ੀ ਦੇ ਵਾਜੇ ਵੱਜ ਰਹੇ ਆ, ਖੁਸ਼ੀਆਂ ਪ੍ਰਗਟ ਹੋ ਰਹੀਆਂ, ਘਰ ਲਾਲ ਆਇਆ ਪਿਆਰਾ ਸਭ ਤੇ ਸਭ ਵਜਾਈ, ਪਿਆਰਾ ਲਾਲ ਕੌਣ ਨਿਰੰਕਾਰ ਪਰਮੇਸ਼ਰ ਹਿਰਦੇ ਘਰ 'ਚ ਆ ਗਿਆ, ਪ੍ਰਗਟ ਹੋ ਗਿਆ, ਸਾਰੀ ਤਿਖਾ ਜਿਹੜੀ ਪਿਆਸ ਸੀ ਉਹ ਬੁਝ ਗਈ ਹੈ। ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ, ਲਾਲ ਵਾਂਗ ਜਿਹੜਾ ਬੇਕੀਮਤਾ ਗੋਪਾਲ ਠਾਕੁਰ ਪਰਮੇਸ਼ਰ ਸੀ, ਜਦੋਂ ਆ ਕੇ ਮਿਲ ਗਿਆ ਮਹਾਤਮਾ ਕੋਈ ਸਖੀਆਂ ਨੇ ਤਥਾ ਮੇਰੀਆਂ ਜਿਹੜੀਆਂ ਇੰਦਰੀਆਂ ਰੂਪੀ ਸਖੀਆਂ ਆ, ਇੰਦਰੀਆਂ ਰੂਪੀ ਸਖੀਆਂ ਨੇ, ਅਤੇ ਤੇਰਾ ਮੰਗਲ ਤੇਰਾ ਜਿਹੜਾ ਜਸ ਹੈ ਉਹ ਗਾਇਆ। ਸਖੀ ਮੈਨੇ ਮਹਾਤਮਾ ਨੂੰ ਮਿਲ ਕੇ ਜਿਸ ਵੇਲੇ ਤੇਰੇ ਮੰਗਲਾਂ ਨੂੰ ਗਾਇਆ, ਅਤੇ ਲਾਲ ਵਾਂਗ ਜਿਹੜਾ ਬੇਕੀਮਤ ਆ ਗੋਪਾਲ ਠਾਕੁਰ ਕੌਣ ਪਰਮੇਸ਼ਰ ਆ ਕੇ ਮਿਲ ਗਿਆ, ਪ੍ਰਾਪਤ ਹੋ ਗਿਆ। ਸਮੀਤ ਬੰਧੂ ਹਰ ਖੋ ਭਜਿਆ, ਦੂਤ ਖਾਓ ਗੁਆਇਆ। ਜਿਸ ਵੇਲੇ ਕਹਿੰਦੇ ਸਾਰੇ ਮਿੱਤਰਾਂ ਸੰਬੰਧੀਆਂ ਦੇ ਮਨ 'ਚ ਬੜਾ ਆਨੰਦ ਖੁਸ਼ੀਆਂ ਪੈਦਾ ਹੋਈਆਂ, ਫਿਰ ਅੰਤ ਸਥਾਨ ਰੂਪੀ ਜਿਹੜੀ ਜਗ੍ਹਾ ਸੀ ਇਹਦੇ 'ਚੋਂ ਦੂਤ ਜਿਹੜੇ ਕੰਮ ਕਰੋ ਲੋ ਮੰਕਾਰ ਸੀ ਇਹਨਾਂ ਨੂੰ ਗੁਆ ਦਿੱਤਾ। ਪ੍ਰਤੱਖ ਜਿਹੜੇ ਦੂਤਾਂ ਦਾ ਉਹਨਾਂ ਦਾ ਵੀ ਜਿਹੜਾ ਥੇ ਸੀ ਉਹਨਾਂ ਦਾ ਥਾਂ ਸੀ ਥੇ ਸੀ ਗੁਆ ਤਾਂ, ਪਾਪ ਗੁਰੂ ਦੀ ਐਸੀ ਕਿਰਪਾ ਹੋਈ ਹੁਣ ਕੋਈ ਬੈਰੀ ਰਿਹਾ ਹੀ ਨਹੀਂ। ਸੰਨ ਤੋਂ ਵਾਜੇ ਵਜਿਆ ਕਰ ਮੈਂ ਫਿਰ ਸੰਗ ਸੇਜ ਵਿਛਾਈ, ਫਿਰ ਨਿਰੰਕਾਰ ਹੁਣ ਤੈਨੂੰ ਅਸੀਂ ਆਪਣੇ ਅੰਗ ਸੰਗ ਜਾਣਦੇ ਹਾਂ। ਜਦੋਂ ਮੈਂ ਸ਼ਰਧਾ ਦੇ ਸਹਿਤ ਅੰਤਸ਼ਾਂ ਰੂਪੀ ਸੇਜਾ ਵਿਛਾਈ ਹੈ, ਭਾਵ ਸ਼ਰਧਾ ਨੂੰ ਧਾਰਿਆ ਕਿਰਦੇ ਰੂਪੀ ਕਰ ਅਨਹਤ ਇੱਕ ਰਸ ਸੁਧੋ ਅੰਗ ਬੁੱਧੋ ਅੰਗ ਜਿਹੜੇ ਬਾਜੇ ਉਹ ਬੱਜਦੇ ਸੁਣਾਈ ਦੇ ਰਹੇ, ਇਹਨਾਂ ਦੀ ਧੁਨਕਾਰ ਹੋ ਰਹੀ ਹੈ। ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਮ ਸੁਖ ਦਾ, ਸੱਚੇ ਪਾਤਸ਼ਾਹ ਬਿਨਵੰਤ ਮੈਨੇ ਕਥਨ ਕਰਦੇ ਸਹਿਜ ਸ਼ਾਂਤੀ ਗਿਆਨ ਆਦਿਕ ਗੁਣਾਂ ਵਿੱਚ ਰਹਿਣ ਕਰਕੇ ਜਿਹੜਾ ਸੁੱਖਾਂ ਨੂੰ ਦੇਣ ਵਾਲਾ ਪਰਮਾਤਮਾ ਸੀ ਉਹ ਸਾਨੂੰ ਆ ਕੇ ਮਿਲ ਗਿਆ। ਗੌੜੀ ਮਹੱਲਾ ਪੰਜਵਾਂ, ਜਿਸ ਵੇਲੇ ਹਰਿਮੰਦਰ ਸਾਹਿਬ ਦੀ ਤਿਆਰੀ ਹੋ ਗਈ ਤੇ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਇਸ ਮੰਦਰ ਦੇ ਵਿੱਚ ਆਪ ਕੋਈ ਮੂਰਤੀ ਸਥਾਪਨ ਕਰੋਗੇ ਪਹਿਲੇ ਸਤਿਗੁਰਾਂ ਦੀ ਜਾਂ ਆਪ ਕਿਰਪਾ ਕਰੋਗੇ ਜਾਂ ਕੀ ਵਿਚਾਰ ਆ? ਹਜ਼ੂਰ ਕਹਿਣ ਲੱਗੇ ਇਹਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੋਏਗਾ, ਕਿਉਂਕਿ ਬਾਬਾ ਮੋਹਨ ਦੇ ਕੋਲ ਕੋਠੀਆਂ ਸੀ ਤੇ ਉਹ ਫਿਰ ਗੁਰੂ ਮਹਾਰਾਜ ਲਿਆਏ ਭਾਈ ਗੁਰਦਾਸ ਸਿੰਘ ਨੂੰ ਲਿਖਣ ਦੀ ਸੇਵਾ ਬਖਸ਼ੀ ਤੇ ਬਾਣੀ ਦਾ ਸਰੂਪ ਤਿਆਰ ਕਰਕੇ ਫਿਰ ਮਹਾਰਾਜ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਸਰੂਪ ਤਿਆਰ ਕੀਤਾ। ਜਦੋਂ ਮੋਹਨ ਕੋਲ ਪਹਿਲਾਂ ਬਾਬਾ ਬੁੱਢਾ ਜੀ ਗਏ, ਉਹਨੇ ਸਮਾਧੀ ਨਾ ਖੋਲ੍ਹੀ 1659 ਸੰਮ ਚ ਬੋਲੀ ਸਾਹਿਬ ਇਸ਼ਨਾਨ ਕੀਤਾ, ਜਪੁਜੀ ਸਾਹਿਬ ਪਾਠ ਕੀਤਾ। ਭਾਈ ਗੁਰਦਾਸ ਸਾਹਿਬ ਗਏ, ਫਿਰ ਵੀ ਉਹ ਧਿਆਨ ਕਰਿਆ ਸੀ ਮਹਾਰਾਜ ਆਪ ਗਏ। ਆਪ ਜਾ ਕੇ ਫਿਰ ਮਹਾਰਾਜ ਨੇ ਸੇਵਾ ਕੀਤੀ।
4: ਜਦੋਂ ਫਿਰ ਸ਼ਬਦ ਪੜ੍ਹਿਆ, ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਗਈ।
3: ਕਹਿਣ ਲੱਗੇ ਭਾਂਜਿਆ, ਇਤਨਾ ਵੱਡਾ ਦਾੜਾ ਵਧਾਇਆ। ਕਹਿਣ ਲੱਗੇ ਮਹਾਰਾਜ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ। ਕਹਿਣ ਲੱਗੇ ਕਿ ਮੇਰੇ ਪਿਤਾ ਜੀ ਗੱਦੀ ਮੇਰਾ ਹੱਕ ਬਣਦਾ ਸੀ, ਕਿਸੇ ਨਿਮਰਤਾ ਨਾਲ ਤੁਹਾਡੇ ਪਿਤਾ ਜੀ ਲੈ ਗਿਆ, ਹੁਣ ਤੁਹਾਡੇ ਜੀ ਉਹ ਹੀ ਨਿਮਰਤਾ। ਇੱਥੇ ਫਿਰ ਸ਼ਬਦ ਵਿਚਾਰਿਆ ਗੋੜੀ ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਆ।
4: ਮੋਹਨ ਤੇਰੇ ਉੱਚੇ ਮੰਦਰ ਮਹਿਲਾ ਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਧਰਮ ਸਾਰਾ। ਹੇ ਮੋਹਨ, ਬਾਬਾ ਮੋਹਨ ਜੀ ਉੱਧਰ ਅਕਾਲ ਪੁਰਖ ਨੂੰ ਸੰਬੋਧਨ ਕੀਤਾ। ਆਪ ਜੀ ਦਾ ਮੰਦਰ ਜਿਹੜਾ ਹੈ ਚੁਬਾਰਾ ਸਾਹਿਬ ਜੀ ਤੋਂ ਰਹਿੰਦੇ ਸੀ, ਸਾਰਿਆਂ ਤੋਂ ਉੱਚਾ ਆ। ਹੋਰ ਜਿਹੜੇ ਸਾਕ ਸੰਬੰਧੀਆਂ ਦੇ ਮਹਿਲ ਘਰ ਆ, ਉਹ ਵੀ ਅਪਾਰਾ ਬਿਆਨ ਕਿਆ। ਬਾਬਾ ਮੋਹਨ ਜੀ ਆਪ ਦੇ ਦੁਆਰੇ ਤੇ ਉਦਾਸੀ ਜਿਹੜੇ ਮਹਾਂਪੁਰਖਾਂ ਦੀ ਧਰਮਸ਼ਾਲਾ ਵੀ ਸੋਭ ਰਹੀ ਹੈ, ਉਹ ਸੰਤਾਂ ਦੀ ਧਰਮਸ਼ਾਲਾ ਸੋਭ ਰਹੀ। ਧਰਮਸ਼ਾਲਾ ਪਾਰ ਦਿਆਰ ਠਾਕਰ ਸਦਾ ਕੀਰਤਨ ਗਾਵੇ, ਜਾਂ ਸਾਧ ਸੰਤ ਇਕੱਤਰ ਹੋਵੇ ਤਾਂ ਤੁਰਿਆ ਧਿਆਵੇ। ਇਹ ਅਪਾਰ ਬੇਅੰਤ ਗੁਣ ਵਾਲੇ ਦਿਆਲੂ ਠਾਕਰ ਮਾਲਕ ਮੋਹਨ ਪਿਆਰੇ, ਤੁਹਾਡੇ ਦਰਵਾਜੇ ਤੇ ਸੰਤਾਂ ਮਹਾਂਪੁਰਖਾਂ ਦੀ ਧਰਮਸ਼ਾਲਾ ਸੁਭਾ ਪਾ ਰਹੀ ਹੈ। ਸੰਤ ਮਹਾਤਮਾ ਸਾਰਾ ਕੀਰਤਨ ਆਉਂਦੇ ਹੈ, ਜਿੱਥੇ ਸਾਧ ਸੰਤ ਇਕੱਤਰ ਹੁੰਦੇ ਆ ਉਸੇ ਜਗ੍ਹਾ ਉਸ ਨਿਰੰਕਾਰ ਨੂੰ ਧਿਆਉਂਦੇ ਹਨ। ਕਰ ਦਇਆ ਮਾਇਆ ਦਇਆਲ ਸਮੀ ਹੋ ਦੀਨ ਕਿਰਪਾਰਾ, ਬਿਨਵੰਤ ਨੂੰ ਦੱਸ ਪਿਆ ਸੀ ਮਿਲਦਾ ਸਿੰਘ ਤੂੰ ਸਾਰਾ। ਦਇਆ ਕਰਨ ਵਾਲੇ ਮਾਇਆ ਸਰੂਪ ਦਿਆਲੂ ਮਾਲਕ ਮੋਹਣ ਜੀ, ਸਾਡੇ ਦੀਨਾਂ 'ਤੇ ਆਪ ਕਿਰਪਾ ਕਰੋ। ਮਹਾਰਾਜ ਬੇਨਤੀ ਕਰਦੇ ਅਸੀਂ ਆਪ ਦੇ ਦਰਸ਼ ਦੇ ਪਿਆਸੇ ਹਾਂ, ਇੱਛਾਵਾਨ ਹਾਂ, ਆਪ ਦਾ ਦਰਸ਼ਨ ਪ੍ਰਾਪਤ ਹੋਵੇ। ਇਹਦੇ ਨਾਲ ਸਾਰਿਆਂ ਨੂੰ ਸ੍ਰੇਸ਼ਟ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਦਰਸ਼ਨ ਹੋ ਜਾਏ ਸਾਰੇ ਸੁੱਖ ਮਿਲ ਜਾਂਦੇ ਹਨ। ਅਤੇ ਜਿਸ ਵੇਲੇ ਫਿਰ ਪੌੜੀ ਵਿਚਾਰੀ ਮੋਹਨ ਦੀ ਸਮਾਧੀ ਖੁੱਲ੍ਹ ਗਈ, ਮਹਾਰਾਜ ਫਿਰ ਤੰਬੂਰਾ ਫੜ ਕੇ ਜਸ ਗਾ ਰਹੇ ਸੀ। ਫਿਰ ਦੇਖਿਆ ਮੋਹਰੇ ਸਨ ਗੁਰੂ ਅਰਜਨ ਸਾਹਿਬ ਖਲੋਤੇ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਨ ਹੈ ਏਕ ਜੀ ਅਵਰ ਸਵਰਾਲੀ। ਕਿ ਮੋਹਨ ਜੀ ਆਪ ਦੇ ਬਚਨ ਬੜੇ ਅਨੂਪ ਸੁੰਦਰ ਆ, ਚੰਗੇ ਆ। ਇਹ ਜਿਹੜਾ ਅਗਿਆਨ ਰੂਪੀ ਪਿਤਾ ਆ ਇਹਨੂੰ ਤੁਸੀਂ ਮਾਰ ਦਿੱਤਾ, ਔਰ ਜਿਹੜੇ ਅਸੂਰੀ ਸੰਪਤਾ ਰੂਪ ਭਰਾ ਆਇਆ ਔਗਣ, ਇਹਨਾਂ ਨੂੰ ਬਾਹਰ ਕਰਤਾ। ਸਾਡੀ ਜਿਹੜੀ ਚਾਲ ਆ ਉਹ ਬੜੀ ਨਿਰਾਲੀ ਹੈ, ਕਿਉਂਕਿ ਯੋਗਾ ਅਭਿਆਸੀ ਸੀ, ਬਾਬੇ ਸ਼੍ਰੀ ਚੰਦ ਦੇ ਚੇਲੇ ਸੀ, ਕਈ ਕਈ ਸਮਾਂ ਸਮਾਧੀ ਲਾ ਛੱਡਦੇ ਸੀ। ਇਸ ਵਾਸਤੇ ਐਸੇ ਪਵਿੱਤਰ ਜੀਵਨ ਵਾਲੇ ਸੀਗੇ। ਇਹ ਮੋਹਨ ਜੀ, ਤੁਸੀਂ ਆਪਣੇ ਜੀ ਮਨ ਵਿੱਚ ਇੱਕ ਪਰਮਾਤਮਾ ਨੂੰ ਮੰਨਦੇ ਹੈ ਅਤੇ ਹੋਰ ਇਹਨਾਂ ਨੂੰ ਰਾਲੀ ਕਹਿੰਦੇ, ਤੁਸੀਂ ਖਾਕ ਰੂਪੇ ਐਸਾ ਯਕੀਨ ਕਰਦੇ ਹੋ, ਖਬਰ ਸਭ ਰਾਲੀ ਖਾਕ ਰੂਪੇ ਜਾਣਦੇ ਹੈ। ਮਨ ਹੈ ਤਾਂ ਇੱਕ ਅਲੇਖ ਠਾਕਰ ਜੀ ਨੇ ਸਭ ਗੱਲ ਧਾਰੀ ਆ, ਤੁਸੀਂ ਇੱਕ ਅਲੇਖ ਠਾਕਰ ਨੂੰ ਮੰਨਦੇ ਹੋ, ਜਿਸ ਠਾਕਰ ਪਰਮੇਸ਼ਰ ਨੇ ਆਪਣੀ ਸਾਰੀ ਕਲਾ ਸ਼ਕਤੀ ਧਾਰੀ ਹੋਈ। ਖੁਦ ਬਚਨ ਗੁਰ ਕੈ ਬਖਸ ਕੀ ਯਾਦ ਪ੍ਰਗੁਣ ਵਾਰੀ, ਆਪ ਜੀ ਨੇ ਸਤਿਗੁਰ ਸੱਚੇ ਬਚਨਾਂ ਕਰਕੇ ਸੰਸਾਰ ਬੰਦਾ ਜਿਹੜਾ ਮਾਲਕ ਹੋਣੇ ਨਿਰੰਕਾਰ ਉਹਨੂੰ ਵੀ ਬਖਸ ਕੀਤਾ ਹੋਇਆ। ਤੂੰ ਆਪ ਚਲੇ ਆਪ ਰਹਿਆ ਸਭ ਆਪ ਸਭ ਕਲ ਧਾਰੀ। ਕੇ ਬਾਬਾ ਜੀ, ਤੁਸੀਂ ਗੁਰੂ ਅਮਰਦਾਸ ਰੂਪ ਹੋ ਕੇ ਸੰਸਾਰ ਤੋਂ ਚੱਲਿਆ, ਜੋਤੀ ਜੋ ਸਮਾਇਆ, ਅਤੇ ਮੋਹਨ ਰੂਪ ਹੋ ਕੇ ਆਪ ਸਾਰੇ ਸੰਸਾਰ ਦੇ ਵਿੱਚ ਕਿਸ਼ਤ ਹੋ ਰਹੇ ਹੋ, ਸਾਰੀਆਂ ਕਲਾ ਤੁਸੀਂ ਧਾਰੀਆਂ। ਕਲ ਸ਼ਕਤੀ ਸਾਰੀ ਤੁਸੀਂ ਧਾਰੀ ਹੋਈ ਹੈ। ਬਿਨਵੰਤ ਨਾਨਕ ਪੈਜ ਰੱਖੋ ਸਭ ਸੇਵਕ ਸਨ ਤੁਹਾਰੀ, ਸੱਚੇ ਪਾਤਸ਼ਾਹ ਬਿਨਵੰਤ ਕਿਰਪਾ ਕਰਦੇ ਸਾਡੀ ਲਾਜ ਰੱਖੋ, ਕਿਉਂਕਿ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਉਹ ਤਾਂ ਆਏ ਸੀ, ਖਾਲੀ ਚਲੇ ਗਏ, ਪੋਥੀ ਸਾਹਿਬ ਨਹੀਂ ਮਿਲੇ, ਅਸੀਂ ਹੁਣ ਖਾਲੀ ਨਾ ਜਾਈਏ, ਤੁਹਾਡੀ ਸ਼ਰਨ ਹੈ ਸਾਡੀ ਲਾਜ ਰੱਖ ਲਓ। ਜਿਸ ਵੇਲੇ ਸੰਤ ਦੀ ਦੂਜੀ ਪੌੜੀ ਸੰਪੂਰਨ ਕੀਤੀ ਬਾਬਾ ਮੋਹਨ ਜੀ, ਅਤੇ ਫਿਰ ਪੋਥੀਆਂ ਲਿਆਉਣ ਵਾਸਤੇ ਤਿਆਰ ਹੋ ਗਏ ਮਹਾਰਾਜ, ਅਤੇ ਤੀਜੀ ਪੌੜੀ ਕਿਰਪਾ ਕੀਤੀ ਮੋਹਨ ਤੋਂ ਸਤਸੰਗਤ ਤੇ ਆਵਿਆ ਦਰਸ ਧਿਆਨ, ਅਤੇ ਮੋਹਨ ਸਾਰੀ ਸੰਗਤ ਇਹਨੂੰ ਧਿਆਉਂਦੀ ਹੈ ਦਰਸ਼ਨ ਦੇ ਧਿਆਨ ਕਰਨ ਵਾਸਤੇ, ਸਾਰਿਆਂ ਪ੍ਰੇਮੀਆਂ ਦਾ ਧਿਆਨ ਤੁਹਾਡੇ ਦਰਸ਼ਨ ਵਿੱਚ ਲੱਗ ਰਿਹਾ ਹੈ। ਮੋਹਨ ਜਮ ਨੇੜ ਨਾ ਵਰਤੋ ਜਥਾ ਨਦਾਨ, ਹੇ ਮੋਹਨ ਜੀ ਤੁਹਾਡੇ ਨੇੜੇ ਜਮ ਨਹੀਂ ਆਉਂਦਾ, ਨਦਾਨਾ ਮੈਨੇ ਅੰਤ ਨੂੰ ਪੁਰਾਣਾ ਦੇ ਵਿਯੋਗ ਦੇ ਸਮੇਂ ਜਿਹੜਾ ਵੀ ਤੁਹਾਨੂੰ ਜਪਦਾ ਕਿ ਧੰਨ ਬਾਬਾ ਮੋਹਨ ਜੀ ਜਮ ਕਾਲ ਸਨ ਕੋਲ ਲੱਗਿਆ ਨਾ ਹੀ ਜੋ ਹਿਕਮਨ ਧਿਆਵੇ, ਉਹਨਾਂ ਪੁਰਖਾਂ ਨੂੰ ਜਮ ਰਾਜ ਨਹੀਂ ਲੱਗਦਾ ਜਿਹੜੇ ਮਨ ਨੂੰ ਇਕਾਗਰ ਕਰਕੇ ਤੇਰੇ ਨਾਮ ਨੂੰ ਧਿਆਉਂਦੇ। ਮਨ ਬਚਨ ਕਰਮ ਜੇ ਤੁਹਾਡਾ ਅਰਾਧ ਹੈ ਸੇ ਸਭੇ ਖਤਾ, ਜਿਹੜੇ ਮਨ ਬਣ ਸ਼੍ਰੀ ਕਰਕੇ ਤੇਰੀ ਅਰਾਧਨਾ ਕਰਦੇ ਹੈ ਉਹ ਸਾਰੇ ਫਲ ਕਰਮ ਸਥਾਨ ਮੋਖ ਪਾ ਲੈਂਦੇ ਹਨ। ਮਲਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਹੋ ਜਾਣਾ, ਜਿਹੜੇ ਵਿਅਰਥ ਸੀ ਮਲਮੂਤ ਬਹੁਤ ਅਪਵਿੱਤਰ ਮੂਰਖ ਮੁਗਧ ਜੜ ਉਹ ਵੀ ਤੁਹਾਡਾ ਦਰਸ਼ਨ ਕਰਕੇ ਦੇਖ ਗਿਆਨਾਂ ਮੈਨੇ ਪਵਿੱਤਰ ਗਿਆਨ ਵਾਲੇ ਬਣ ਜਾਂਦੇ ਹਨ। ਬਿਨਵੰਤ ਨਾਨਕ ਰਾਜ ਨੇ ਸਿਰਫ ਪੂਰਨ ਪਸ਼ੂਆਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆਪ ਦਾ ਜਿਹੜਾ ਰਾਜ ਸਰੂਪ ਦੇ ਵਿੱਚ ਨਿਸ਼ਚਲ ਅਵਸਥਾ ਆਪ ਕਹਿੰਦੇ ਪੂਰਨ ਉਹ ਨਿਰੰਕਾਰ ਭਗਵਾਨ ਦਾ ਸਰੂਪ ਹੈ। ਫਿਰ ਤਿੰਨ ਪੌੜੀਆਂ ਚਾਰੀਆਂ ਚੌਥੀ ਕਿਰਪਾ ਕਰਦੇ ਹਨ, ਮੋਹਨ ਤੂੰ ਸਫਲ ਫਲਿਆ ਸਨ ਪਰਿਵਾਰ, ਬਾਬਾ ਮੋਹਨ ਜੀ ਤੁਸੀਂ ਪਰਿਵਾਰ ਦੇ ਸਾਥ ਚੰਗੇ ਫਲਾਂ ਕਰਕੇ ਫਲੀਭੂਤ ਹੋ ਰਹੇ ਹੋ, ਇਹ ਬਾਬਾ ਮੋਹਨ ਜੀ ਆਪ ਨੇ ਪੁੱਤਰ ਮਿੱਤਰ ਭਰਾ ਕੁਟੰਬ ਸਾਰਾ ਧਾਰ ਦਿੱਤਾ ਹੈ, ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ, ਮੋਹਨ ਤੂੰ ਸਫਲ ਫਲਿਆ ਸਨ ਪਰਿਵਾਰੇ, ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ, ਤਾਰਿਆ ਜਹਾਨ ਲਹਿਆ ਮਾਨ ਜੀ ਨੇ ਦਰਸ਼ਨ। ਜਿਸ ਵੇਲੇ ਕਹਿੰਦੇ ਹਿਰਦੇ ਚੋਂ ਅਭਿਮਾਨ ਦੂਰ ਹੋ ਗਿਆ, ਤੁਸੀਂ ਆਪਣੇ ਆਪ ਨੂੰ ਸਾਰੇ ਸੰਸਾਰ ਨੂੰ ਤਾਰਿਆ, ਜਿਨ੍ਹਾਂ ਨੇ ਤੁਹਾਡਾ ਦਰਸ਼ਨ ਪਾਇਆ ਉਹਨਾਂ ਦਾ ਹੰਕਾਰ ਲਹਿਆ ਦੂਰ ਹੋ ਗਿਆ, ਜਿਹਨਾਂ ਦਾ ਹੰਕਾਰ ਦੂਰ ਹੋਇਆ ਉਹਨਾਂ ਨੂੰ ਕਹਿੰਦੇ ਸੰਸਾਰ ਤੋਂ ਤੁਸੀਂ ਤਾਰਨਾ ਕੀਤਾ, ਜਿਹਨੇ ਤੁਹਾਡੇ ਨੂੰ ਧੰਨ ਕਹਿਆ ਤਿੰਨ ਜਮ ਨੇੜਨਾ, ਜਿਹਨਾਂ ਨੇ ਆਪ ਜੀ ਨੂੰ ਧੰਨ ਬਾਬਾ ਮੋਹਨ ਜੀ ਐਸਾ ਖਤਮ ਕੀਤਾ, ਉਹਨਾਂ ਦੇ ਨੇੜੇ ਜਮ ਵੀ ਨਹੀਂ ਆਉਂਦਾ। ਬੇਅੰਤ ਗੁਣ ਤੇਰੇ ਕਥੇ ਨੇ ਜਾ ਹੀ ਸਾਧੂ ਪੁਰਖ ਮਰਾ ਦੇ ਕਿ ਮੋਹਨ ਜੀ ਤੁਹਾਡੇ ਬੇਅੰਤ ਗੁਣ ਕਹਿ ਨਹੀਂ ਜਾਂਦੇ। ਆਪ ਸਤਿਗੁਰਾਂ ਅਤੇ ਮਰਾਰੀ ਅਕਾਲ ਪੁਰਖ ਦਾ ਰੂਪ ਬਿਨਵੰਤ ਨਾਲ ਟੇਕ ਰਿਹਾ ਸੀ ਜਿਸ ਲੱਗ ਰਿਹਾ ਸੰਸਾਰ। ਇਹ ਮਹਾਂਪੁਰਖ ਤੁਸੀਂ ਪੋਥੀਆਂ ਦੇ ਕੇ ਸਾਡੀ ਦੇਖ ਇੱਜ਼ਤ ਰੱਖ ਲਈ ਹੈ, ਜਿਹੜੀ ਬਾਣੀ ਦੇ ਆਖਿਰ ਲੈ ਕੇ ਸੰਸਾਰ ਨੇ ਕਰਨਾ ਹੈ। ਅਰਥ ਮੋਹਨ ਤੇਰੇ ਉੱਚੇ ਮੰਦਰ ਮਹਿਲ ਪਰ, ਮੋਹਨ ਤੋਂ ਇਹ ਪਰਮੇਸ਼ਰ ਤੇਰੇ ਉੱਚੇ ਮੰਦਰ ਕੀ ਸੱਚਖੰਡ ਧਾਮ ਸਤਸੰਗ ਰੂਪੀ ਅਪਾਰ ਮਹਿਲ ਆ, ਜਿਹਦਾ ਪਾਰਾਵਾਰ ਨਹੀਂ ਸੰਗਤ ਦੀ ਮਹਿਮਾ। ਮੋਹਨ ਤੇਰੇ ਸੋਨ ਦੁਆਰ ਦੀ ਉਹ ਧਰਮਸ਼ਾਲਾ, ਇਹ ਮੋਹਨ ਮਨ ਮੋਹਣੇ ਵਾਲੇ ਪਰਮੇਸ਼ਰ ਆਪ ਜੀ ਦੇ ਦਰਵਾਜ਼ੇ ਧਰ ਦੀ ਜਿਹੜੀ ਸਾਲਾ ਘਰ ਕੀ ਹੈ ਸੰਤ ਜਨ ਉਹ ਸੁਭਾ ਪਾਰ ਹੈ, ਧਰਮਸ਼ਾਲਾ ਪਾਰ ਦੇ ਆਠਾਂ ਵੀ ਸਦਾ ਕੀਰਤਨ ਗਾਲ ਅਪਾਰ ਪਾਰਾਵਰ ਤੋਂ ਰਹਿਤ ਪਵਿੱਤਰ ਗੁਣ ਵਾਲੇ ਦਿਆਲੂ ਠਾਕਰ ਪਰਮੇਸ਼ਰ ਤੁਸੀਂ ਧਰਮ ਦੀ ਸਾਲ ਘਰ ਜਿਹੜੇ ਸੰਤ ਆ ਉਹ ਸਦਾ ਤੇਰਾ ਕੀਰਤਨ ਜਾਂ ਸੁਗਾਉਂਦੇ ਹਨ, ਜਾਂ ਸਾਧ ਸੰਗਤ ਇਕੱਤਰ ਹੋਵੇ ਤਾਂ ਤੋਂ ਇਹ ਧਿਆਨ ਹੈ। ਜਿਹੜੀ ਜਗ੍ਹਾ ਸੰਤ ਸਾਧ ਇਕੱਠੇ ਹੁੰਦੇ ਆ ਉਹ ਉੱਥੇ ਜਾ ਕੇ ਤੈਨੂੰ ਸਿਉਂਦੇ ਆ, ਦੁਨਿਆਵੀ ਬੰਦੇ ਆਪਣੀਆਂ ਗੱਪਾਂ ਮਾਰਦੇ ਰਹਿੰਦੇ ਆ ਸੰਤ ਭਜਨ ਕਰਦੇ, ਪਰ ਦਇਆ ਮਾਇਆ ਦਇਆਲ ਸਵਾਮੀ ਹੋ ਦਿਨ ਕਿਰਪਾ ਹੈ, ਦਇਆ ਕਰਨ ਵਾਲੇ ਮਾਇਆ ਦਾ ਸਰੂਪ ਦਿਆਲੂ ਸਵਾਮੀ ਮਾਲਕ ਮੈਂ ਦੀਨ ਗਰੀਬ ਮੇਰੇ 'ਤੇ ਆਪ ਕਿਰਪਾ ਕਰੋ, ਬਿਨਵੰਤ ਨਾਲ ਦਰਸ਼ ਮਿਲ ਦਰਸ਼ਨ ਸੁਖ ਸਾਰਾ। ਮਹਾਰਾਜ ਕਹਿੰਦੇ ਅਸੀਂ ਆਪ ਜੀ ਦਰਸ਼ਨ ਦੇ ਇੱਛਾਵਾਨ, ਆਪ ਦੇ ਦਰਸ਼ਨ ਦਾਰ ਮਿਲ ਜਾਏ ਸਾਰਾ ਮੈਨੂੰ ਫਿਰ ਸ੍ਰੇਸ਼ਟ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਮੋਹਨ ਤੇਰੇ ਵਚਨ ਅਨੂਪ ਚਾਲਣ ਵਾਲੀ, ਇਹ ਮੋਹਨ ਪਰਮਾਤਮਾ ਤੇਰੇ ਵੇਦਾਂ ਰੂਪੀ ਬਾਣੀ ਰੂਪੀ ਵਚਨ ਬੜੇ ਸੁੰਦਰ ਆ, ਅਤੇ ਤੇਰੀ ਚਾਲ ਜਿਹੜੀ ਉਹ ਨਿਰਾਲੀ ਆ, ਤੇਰੇ ਕੌਤਕ ਬੜੇ ਨਿਰਾਲੇ ਹੈਗੇ ਆ। ਸੀਹਾਂ ਬਾਜਾਂ ਚਰਗਾਂ ਕੁਹੀਆ ਇਹਨਾਂ ਖਵਾਲੇ, ਕਾਹੋ ਖਾਨ ਤੇਰਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਬੇਦ ਖਾਲੇ, ਸਲੀ ਕਰੇ ਸਵਾ ਪੀੜਾ ਥਾਪ ਦੇ ਪਾਤ ਸਾਹੀ ਦਸਕਰ ਕਰੇ ਸਵਾ, ਐਸੀ ਤੇਰੀ ਲੀਲਾ। ਮੋਹਨ ਤੂੰ ਮਨ ਹੈ ਏਕ ਜੀ ਅਵਰ ਸਵਰਾ ਦੇ, ਇਹ ਮੋਹਨ ਪਰਮੇਸ਼ਰ ਆਪ ਸਦਾ ਏਕਤਾ ਵਾਲੇ ਆ, ਏਕਤਾ ਵਾਲੇ ਜਿਹੜੇ ਜੀ ਆ ਉਹਨਾਂ ਨੂੰ ਤੁਸੀਂ ਮੰਨਦੇ ਆ, ਹੋਰ ਸਵਰਾਲੀ ਖਾਕ ਰੂਪ ਨਿਸ਼ਚੇ ਕਰ ਰਹੇ ਹੋ, ਮਨ ਹੈ ਤੇ ਏਕ ਅਲੇਖ ਠਾਕਰ ਜਿਹਨੇ ਸਭ ਕਲ ਧਾਰੀਆ, ਇਹ ਅਲੇਖ ਠਾਕਰ ਨਿਰੰਕਾਰ ਪਰਮੇਸ਼ਰ ਜਿਹੜੇ ਆਪ ਨੂੰ ਮੰਨਦੇ ਆ ਫਿਰ ਏਕਤਾ ਵਾਲਿਆਂ ਨੂੰ ਮੰਨਦੇ ਆ। ਕਹਿੰਦੇ ਜਿਸ ਆਪ ਜੀ ਨੇ ਸਾਰੇ ਜਿਹੜੀ ਸ਼ਕਤੀ ਆਪ ਧਾਰੀ ਹੋਈ, ਤੁਧ ਵਚਨ ਗੁਰਕੈ ਬਸ ਕੀ ਆਦਿ ਪੁਰਖ ਬਣਵਾਰੀ, ਤੁਸੀਂ ਸਾਰਿਆਂ ਦੀ ਆਦਿ ਸਰੂਪ ਆ, ਸੰਸਾਰ ਰੂਪੀ ਇਹ ਬਣ ਦੇ ਮਾਲਕ ਆ, ਏਕਤਾ ਵਾਲਿਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਬਚਨਾਂ ਦੁਆਰਾ ਤੈਨੂੰ ਬਸ ਵਿੱਚ ਕਰ ਲਿਆ ਹੈ, ਤੂੰ ਆਪ ਚੱਲੇ ਆਪ ਰਹੇ ਆਪ ਸਭ ਗੱਲ ਸਾਰੀਆਂ, ਤੂੰ ਜੀਵ ਰੂਪ ਹੋ ਕੇ ਆਪੇ ਚੱਲਿਆ ਹੈ, ਈਸ਼ਰ ਰੂਪ ਹੋ ਕੇ ਆਪੇ ਸਥਿਤ ਹੋ ਰਿਹਾ, ਜੰਗਮ ਰੂਪ ਹੋ ਕੇ ਚੱਲ ਰਿਹਾ, ਸਥਾਵਰ ਰੂਪ ਹੋ ਕੇ ਇੱਕ ਜਗ੍ਹਾ ਕੇ ਕਹਿ ਦਿੰਦਾ, ਇਹ ਸਾਰੀਆਂ ਤਾਕਤਾਂ ਤੁਸੀਂ ਆਪਣੇ ਵਿੱਚ ਹੀ ਧਾਰੀਆਂ ਹੋਈਆਂ, ਆਪ ਨੇ ਸਾਰੀ ਕਲ ਸ਼ਕਤੀ ਜਿਹੜੀ ਟਿਕਾਈ ਆ ਧਾਰੀ ਆ, ਬਿਨਵੰਤ ਨਾਨਕ ਪੈ ਜਰਾ ਫਸਲ ਸੀ ਤੁਮਾਰੀ ਆ, ਅਸੀਂ ਬੇਨਤੀ ਕਰਨ ਸੱਚੇ ਪਾ ਸਾਡੀ ਲਾਜ ਰੱਖੋ, ਤੁਹਾਡੀ ਸ਼ਰਨ ਆਇਆ ਮੋਹਨ ਤੋਂ ਸਤਸੰਗਤ ਤਿਆਗਾ ਦਰਸ਼ਨ, ਇਹ ਪਰਮੇਸ਼ਰ ਸੰਗਤ ਤੈਨੂੰ ਤਿਆਰ ਰਹੀ ਹੈ, ਤੇਰੇ ਦਰਸ਼ਨ ਵਾਸਤੇ ਤੇਰਾ ਧਿਆਨ ਕਰ ਰਹੀ ਹੈ, ਮੋਹਨ ਜਮ ਨੇੜਨਾ ਵੈ ਤੁਹਾਡੇ ਚੱਪ ਹੈ ਨਦਾਨਾ, ਹੇ ਨਿਰੰਕਾਰ ਪਰਮੇਸ਼ਰ ਮੋਹਨ ਜਿਹੜੇ ਤੇਰਾ ਨਾਮ ਜਪਦੇ ਉਹਨਾਂ ਜਿਹੜੇ ਜਮ ਨਹੀਂ ਆਉਂਦਾ ਹੈ, ਅੰਤ ਸਮੇਂ ਜਮਕਾਲ ਤੈਨੂੰ ਕੋਲ ਲੱਗਿਆ ਨਾ ਹੀ, ਜੋ ਇੱਕ ਮਨ ਚਾਹੀ ਜਿਹੜੇ ਅਕਾਗਰ ਹੋ ਕੇ ਤੈਨੂੰ ਧਿਆਉਂਦੇ ਆ ਉਹਨਾਂ ਨੂੰ ਜਮ ਜਿਹੜਾ ਉਹ ਕਾਲ ਰੂਪ ਹੋ ਕੇ ਨਹੀਂ ਲੱਗਦਾ,
3: ਮਨ ਵਚਨ ਕਰਮ ਜਿੱਤੋ ਦੁਆਰਾ ਲੈ ਸੇ ਸੁਭੇ ਫਲ, ਜਿਹੜੇ ਮਨ ਵਣੇ ਸ਼੍ਰੀ ਸਾਹਿਬ ਕਿਰਨ ਦੀ ਆਰਾਧਨਾ ਕਰਦੇ ਭਜਨ ਕਰਦੇ ਆ ਉਹ ਸਾਰੇ ਫਲਾਂ ਨੂੰ ਪ੍ਰਾਪਤ ਕਰ ਲੈਂਦੇ ਹਨ। ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰ ਸੋ ਗਿਆ, ਜਿਹੜੇ ਮਲ ਮੂਤ ਅਪਵਿੱਤਰ ਮੂੜ ਮੈਨੇ ਮੂੜ ਮੁਗਧ ਮੈਨੇ ਜੜ ਵਿਰਤੀ ਦੇ, ਜਦੋਂ ਆਪਦਾ ਦਰਸ਼ਨ ਹੋ ਜਾਏ ਉਹ ਵੀ ਪਵਿੱਤਰ ਗਿਆਨ ਵਾਲੇ ਹੋ ਜਾਂਦੇ। ਸਜੂ ਕਿਰਤੇ ਕਿਰਪਾ ਕੀਤੀ ਅਤੇ ਕਿੰਨੇ ਵੇਦਾਂ ਸ਼ਾਸਤਰਾਂ ਗੀਤਾਂ ਦੇ ਅਰਥ ਸੁਣਾਉਣ ਵਾਲਾ ਬਣ ਗਿਆ। ਤੇਰੇ ਦਰਸ਼ਨ ਕਰਕੇ ਉਹ ਬੜੇ ਪਵਿੱਤਰ ਗਿਆਨ ਵਾਲੇ ਬਣ ਜਾਂਦੇ। ਬਿਨਵੰਤ ਨਾਨਕ ਰਾਜ ਨਿਸ਼ਚਲ ਪੂਰਨ ਪੁਰਖ ਭਗਵਾਨ, ਮਹਾਰਾਜ ਕਹਿੰਦੇ ਇਹ ਪੂਰਨ ਪੁਰਖ ਪਰਮੇਸ਼ਰ ਭਗਵਾਨ ਤੁਹਾਡਾ ਜਿਹੜਾ ਰਾਜ ਨਾਮ ਹੁਕਮ ਹੁੰਦਾ ਇਹ ਸਦਾ ਅਟਾਲਿਆ ਨਿਸ਼ਚਲ ਆ। ਮੋਹਨ ਤੂੰ ਸੁਫਲ ਫਲਿਆ ਸਨ ਪਰਿਵਾਰ, ਇਹ ਪਰਮੇਸ਼ਰ ਤੂੰ ਸਾਰੇ ਪਰਿਵਾਰ ਦੇ ਹੈ, ਜਿੰਨਾ ਵੀ ਸ੍ਰੇਸ਼ਟੀ ਹੈ ਤੇਰਾ ਪਰਿਵਾਰ ਹੈ, ਸ੍ਰੇਸ਼ਟ ਫਲਾਂ ਕਰਕੇ ਫਲੀਭੂਤ ਹੋ ਰਿਹਾ ਹੈ। ਮੋਹਨ ਪੁੱਤਰ ਮੀਤ ਭਾਈ ਪਤੰਬ ਸਵਤਾਰੇ, ਮੋਹਨ ਹੇ ਪਰਮੇਸ਼ਰ ਤੁਸੀਂ ਪੁੱਤਰ, ਪੁੱਤਰ ਕੌਣ ਪਹਿਲਾਂ ਬ੍ਰਹਮ, ਮੀਤ ਕੌਣ ਮਹਾਤਮਾ, ਭਰਾ ਦੇ ਘਟਾਂ ਹੋਰ ਜਿਹੜੇ ਸੰਤ ਰੀਕੀ ਮੁਨੀ ਇਹ ਸਾਰੇ ਤਾਰ ਤੇ, ਹੁਣ ਮੈਨੂੰ ਹੇ ਪਰਮੇਸ਼ਰ ਤੇਰੇ ਪੁੱਤਰ ਕੌਣ ਆ, ਭਗਤ ਜਨ ਮੀਤ ਸਖਾ ਭਗਤੀ ਕਰਨ ਵਾਲੇ ਆ, ਮਿੱਤਰ ਭਗਤੀ ਜਿਹਨਾਂ ਨੇ ਕੀਤੀ, ਜਿਵੇਂ ਅਰਜੁਨ ਨੇ ਸਖਾ ਭਗਤੀ ਕੀਤੀ, ਭਾਈ ਜਿਹੜੇ ਗਿਆਨਵਾਨ ਨੇ, ਕੁਟੰਬ ਜਿਹੜੇ ਹੋਰ ਸਾਰੇ ਸਾਧੂ ਜਨ ਉਹ ਸਾਰੇ ਤਾਰ ਦਿੱਤੇ ਮੋਹਨ ਤੋਂ ਬਾਅਦ। ਪਰਮਾਤਮਾ ਤੁਸੀਂ ਰਾਮਚੰਦ ਰੂਪ ਹੋ ਕੇ ਆਪ ਲਵ ਕੁਸ਼ ਆਦਿ ਕਰਕੇ ਪਰਵਾਰੇ ਮਾਤਾ ਸੀਤਾ ਦੇ ਸਹਿ ਸ੍ਰੇਸ਼ਟ ਫਲਾਂ ਕਰਕੇ ਫਲੀਭੂਤ ਹੋ ਰਿਹਾ। ਮੋਹਨ ਪਰਮਾਤਮਾ ਪੁੱਤਰ ਲਵ ਕੁਸ਼ ਮੀਤ ਸੁਗਰੀਵ ਆਦਿਕ ਜਿਹੜੇ ਭਾਈ ਸ਼ਤਰੂਘਨ ਲਕਸ਼ਮਣ ਕੁਟੰਬ ਸੀਤਾ ਆਦਿਕ ਸੰਬੰਧੀ ਸਾਰੇ ਹੀ ਤਾਰ ਦਿੱਤੇ। ਇਸ ਵਾਰ ਤਾਰਿਆ ਜਹਾਨ ਲਹਿਆ ਮਨ ਜਿਹਨੇ ਦਰਸ਼ਨ ਪਾਇਆ, ਮਾਨ ਦੇ ਲਿਆ ਮੈਨੇ ਦੂਰ ਹੋਣ ਕਰਕੇ ਜਿਹਨਾਂ ਨੇ ਤੁਹਾਡਾ ਦਰਸ਼ਨ ਪਾਇਆ, ਆਪ ਜੀ ਨੇ ਉਹਨਾਂ ਨੂੰ ਜਹਾਨ ਸੰਸਾਰ ਤੋਂ ਤਾਰ ਦਿੱਤਾ, ਜਿਹਨੇ ਤੁਹ ਨੂੰ ਧੰਨ ਕਿਹਾ ਤਿੰਨ ਜਮ ਨੇੜੇ ਨਾਲ, ਜਿਹਨਾਂ ਨੇ ਆਪ ਨੂੰ ਧੰਨਤਾ ਯੋਗ ਕਿਹਾ, ਜਮ ਰਾਜਾ ਉਹਨਾਂ ਦੇ ਨੇੜੇ ਨਹੀਂ ਆਉਂਦਾ, ਜੰਤ ਗੁਣ ਤੇਰੇ ਕਦੇ ਨਾ ਜਾਏ ਸਤਿਗੁਰ ਪੁਰਖ ਮੁਰਾਰੇ। ਇਹ ਸੱਤ ਤਿੰਨਾਂ ਕਾਲਾਂ ਵਿੱਚ ਨਾ ਨਾਸ ਹੋਣ ਵਾਲੇ ਸਦਾ ਰਹਿਣ ਵਾਲੇ ਗੁਰੂ ਜੋ ਪੂਜਨੀਕ ਮੁਰਾਰੀ ਮਨੁੱਖੀ ਮੁਰਦੈਂਤ ਨੂੰ ਮਾਰਨ ਵਾਲੇ ਪੁਰਖ ਪੂਰਨ ਆਪ ਜੀ ਦੇ ਬੇਅੰਤ ਗੁਣ ਆ, ਸਾਤੋਂ ਇਹ ਕਥਨ ਨਹੀਂ ਕੀਤੇ ਜਾਂਦੇ। ਬਿਨਵੰਤ ਨਾਨਕ ਟੇਕ ਰਾਖੀ ਜਿੱਤ ਲੱਗਦੇ ਰਹੇ ਸਾਰੇ, ਸੱਚੇ ਪਾਤਸ਼ਾਹ ਉਹਨਾਂ ਮਹਾਂਪੁਰਖਾਂ ਨੇ ਤੇਰੀ ਟੇਕ ਭਰੋਸਾ ਰੱਖਿਆ ਔਰ ਉਹਨਾਂ ਮਹਾਂਪੁਰਖ

ਗੁਰੂ ਪਾਤਸ਼ਾਹ ਦੱਸਦੇ ਆ ਜਿਹੜਾ ਪਾਵਕ ਤਿਆਗ ਰੂਪ ਹੋ ਕੇ ਜਿਹੜਾ ਕਿਲ ਵਿੱਚ ਪਾਪਾਂ ਰੂਪੀ ਕਿਣਵੇਂ ਨੇ ਘਾਹ ਨੂੰ ਦਾਹਣ ਹਾਰ ਮੈਂ ਕਿਉਂਕਿ ਸਾੜਨ ਵਾਲੇ ਨੇ ਇਹਨਾਂ ਪਾਪਾਂ ਦਾ ਨਾਸ ਕਰਨ ਵਾਲੇ ਸ਼ਾਂਤ ਜਪ ਮਨਾਂ ਤੋਂ ਰਾਮ ਨਾਰਾਇਣ ਗੋਬਿੰਦ ਗੋਬਿੰਦਾ ਹਰ ਮਾਧੁ ਮੈਨੂੰ ਸੰਬੋਧਨ ਕਰ ਕਹਿੰਦੇ ਆ ਰਾਮ ਨਾਰਾਇਣ ਗੋਬਿੰਦ ਹਰੀ ਮਾਧੁ ਇਹ ਸਾਰੇ ਉਹਦੇ ਨਾਂ ਹੀ ਆ ਇਹਨਾਂ ਨਾਮਾਂ ਨੂੰ ਜਪਣਾ ਕਰ ਧਿਆਏ ਮਨਾਂ ਮੁਰਾਰਮ ਕਹਿੰਦੇ ਕਟੀਏ ਕਾਲ ਦੁੱਖ ਪਾਧੋ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਆ ਮਕੰਦੇ ਇਹ ਮੁਕਤੀ ਦਾ ਅਤੇ ਮੁਰਾਰੀ ਮੁਰਦੈਂਤ ਨੂੰ ਮਾਰਨ ਵਾਲੇ ਉਹਨੂੰ ਧਿਆਉਣਾ ਜਿਹੜਾ ਦੁੱਖ ਦੇਣ ਵਾਲਾ ਕਾਲ ਆ ਦੁੱਖ ਪਾਧੋ ਕਹਿੰਦੇ ਦੀ ਫਾਹੀ ਫਿਰ ਤੇਰੀ ਕੱਟੀ ਜਾਏਗੀ ਫਾਹੀਆਂ ਨੂੰ ਕੱਟਣ ਵਾਲੇ ਹੋ ਦੁੱਖ ਹਰਨ ਦੀਨ ਧਨ ਸ੍ਰੀ ਧਾਰ ਚਰਨ ਕਮਲ ਅਰਾਧੀ ਹੈ ਫਿਰ ਸੱਚੇ ਪਾਤਸ਼ਾਹ ਸੀ ਦੀਨ ਮਨ ਹੋ ਕੇ ਆਪ ਦੀ ਪਵਿੱਤਰ ਚਰਨ ਜਾਏ ਤੁਸੀਂ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ ਸ੍ਰੀ ਧਰ ਮਾਇਆ ਦਾ ਆਸਰਾ ਅਤੇ ਪਰਮਾਤਮਾ ਅਸੀਂ ਤੇਰੇ ਚਰਨਾਂ ਦੀ ਅਰਾਧਨਾ ਕਰਦੇ ਹਾਂ ਜਮ ਪੰਥ ਵਿਗੜਾ ਆਦਮ ਸਾਗਰ ਨਿਮ ਸਿਉਂ ਸਾਧੀ ਹੈ ਇਹ ਜਮਾਂ ਦਾ ਜਿਹੜਾ ਰਸਤਾ ਬੜਾ ਬਿਖੜਾ ਕਠਿਨ ਆ ਉਹ ਰਸਤੇ 'ਚ ਅੱਗ ਦਾ ਸਮੁੰਦਰ ਹੈ ਅੱਗ ਹੈ ਸਾਗਰ ਕੀ ਹੈ ਅਤੇ ਬਤਾਰਣੀ ਨਦੀ ਹੈ ਨਿਮਕ ਸਿਮਰਤ ਸਾਡੀ ਹੈ ਨਿਮਕ ਨਿਮਕ ਥੋੜ੍ਹਾ ਥੋੜ੍ਹਾ ਸਮਾਂ ਜਿਹੜੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਆ ਫਿਰ ਕਹਿੰਦੇ ਆ ਉਹ ਰਸਤੇ ਨੂੰ ਸਾਧਣਾ ਕਰੋ ਭਾਵ ਜਿਹੜਾ ਦੁੱਖ ਵਾਲਾ ਰਸਤਾ ਇਹਨੂੰ ਨਿਵਿਰਤ ਕਰੋ ਦੂਰ ਕਰੋ ਕਲ ਮਲ ਹੈ ਰਸਤਾ ਸ਼ੁੱਧ ਕਰਤਾ ਦਿਨ ਸ੍ਰੇਣਾ ਰਾਧੋ ਕਲ ਜੋ ਦੇ ਜਿਹੜੇ ਕਲ ਮਲ ਹੈ ਪਾਪਾਂ ਨੂੰ ਦੇਖਤਾ ਮੈਨੇ ਤੇਰਾ ਨਾਮ ਸਾੜਨ ਵਾਲਾ ਪਰ ਮਨ ਨੂੰ ਪਵਿੱਤਰ ਕਰਨ ਵਾਲਾ ਜਿਹੜੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਅਰਾਧਨਾ ਕਰਦੇ ਹਨ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸੱਚੇ ਪਾਤਸ਼ਾਹ ਦੀ ਇਸ ਤਰ੍ਹਾਂ ਬੇਨਤੀ ਕਰੋ ਬਈ ਉਹ ਮਾਧੋ ਮਾਇਆ ਦਾ ਪਤੀ ਆ ਗੋਪਾਲ ਪ੍ਰਿਥਵੀ ਦਾ ਪਾਲਕ ਆ ਗੋ ਇੰਦਰੀਆਂ ਨੂੰ ਬਿੰਦ ਪ੍ਰਕਾਸ਼ਣ ਵਾਲਾ ਇਹ ਸੱਚੇ ਪਾਤਸ਼ਾਹ ਮੇਰੇ 'ਤੇ ਆਪਣੀ ਮਿਹਰ ਦੀ ਮੇਰਾ ਕਰੋ ਸਿਮਰ ਮਨਾਂ ਦਾ ਮੋਦਰ ਦੁਖਾਰ ਪੈ ਪੰਜਨ ਹਾਲਾ ਮਨਾਂ ਦਮੋਦਰ ਉਹ ਪਰਮੇਸ਼ੁਰ ਦੁੱਖਾਂ ਨੂੰ ਹਰ ਮੈਨੇ ਨਾਸ ਕਰਨ ਵਾਲਾ ਜਮਾਂ ਦਾ ਡਰ ਭੰਜਨ ਇਹਦਾ ਵੀ ਨਾਸ ਕਰਨ ਵਾਲਾ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਸ੍ਰੀ ਰੰਗੋ ਦਿਆਲ ਮਨੋਹਰ ਭਗਤ ਵਚਨ ਮਿਲਦਾ ਸ੍ਰੀ ਰੰਗੋ ਉਹ ਲਕਸ਼ਮੀ ਮਾਇਆ ਨੂੰ ਵੀ ਆਨੰਦ ਦੇਣ ਵਾਲਾ ਦਿਆਲੂ ਆ ਮਨੋਹਰ ਬੜਾ ਸੁੰਦਰ ਮਨ ਨੂੰ ਹਰਨ ਵਾਲਾ ਔਰ ਭਗਤਾਂ ਦਾ ਬਹੁਤ ਪਿਆਰਾ ਆ ਜਿਹਦਾ ਬਿਰਧ ਧਰਮ ਕੀ ਹੈ ਕਿ ਭਗਤਾਂ ਦੀ ਰੱਖਿਆ ਕਰਨੀ ਉਹਦੇ ਨਾਮ ਦਾ ਸਿਮਰਨ ਕਰੋ ਭਗਤ ਵਚਲ ਪੁਰਖ ਪੂਰਨ ਮਨ ਹੈ ਜਿੰਦਿਆ ਪਾਈ ਹੈ ਉਹ ਭਗਤਾਂ ਦਾ ਵਛਲ ਮੈਨੇ ਪਿਆਰਾ ਆ ਪੁਰਖ ਪੂਰਨ ਪੁਰਖ ਮਨੇ ਜਿੰਦਿਆ ਪਾਈ ਜਿਹੜੇ ਉਹਦਾ ਸਿਮਰਨ ਕਰਾਂਗੇ ਜੋ ਵੀ ਤੁਹਾਡੇ ਮਨ ਜਿੰਦਿਆ ਇੱਛਾ ਹੋਏਗੀ ਉਹ ਪਾ ਲਓਗੇ ਤਮ ਅੰਧਕੂਪ ਅਤੇ ਉਧਾਰ ਹੈ ਨਾਮ ਮਨ ਵਸਾਈ ਕਿਹੜਾ ਤਮ ਬਹੁਤ ਕਰਕੇ ਅੰਨਾ ਖੂਪੀ ਹੈ ਸੰਸਾਰ ਇਤੋਂ ਤੁਸੀਂ ਉਧਾਰ ਕਰਦੇ ਹੋ ਇਹ ਨਾਮ ਦੀ ਵਰਕ ਹੈ ਬਰਕਤ ਹੈ ਪਰਮੇਸ਼ੁਰ ਦੇ ਨਾਮ ਦੀ ਪਰਮੇਸ਼ੁਰ ਦੇ ਨਾਮ ਨੂੰ ਮਨ 'ਚ ਵਸਾਉਣਾ ਕਰੋ ਸੁਰ ਸਿੱਧ ਗਣ ਗਣ ਧਰਮ ਗੁਣ ਜਨ ਗੁਣ ਅਣਖ ਭਗਤੀ ਗਾ ਹੋਰ ਦੇਵਤੇ ਹੈ ਸਿੱਧ ਹੈ ਗਣ ਸੋਣਾ ਛੋਣਾ ਆ ਗੰਧਾਰੂ ਹਾ ਹੂ ਆ ਮੁਨੀ ਵਿਸ਼ੇਸ਼ ਆਦਿ ਜਨ ਕਬੀਰ ਰਵਿਦਾਸ ਆਦਿ ਹਾਂਜੀ ਅਨੇਕਾਂ ਭਗਤਾਂ ਨੇ ਤੇਰੇ ਗੁਣਾਂ ਨੂੰ ਗਾਇਆ ਭਗਤੀ ਗਾ ਕੇ ਤੇਰੇ ਗੁਣਾਂ ਨੂੰ ਗਾਇਆ ਗੁਣ ਗੁਣ ਮੈਲ ਉਤਰ ਜਾਂਦੀ ਹੈ ਬਿਨਵੰਤ ਨਾਨਕ ਕਰੋ ਕਿਰਪਾ ਪਾਰਵਾਂ ਹਦਾਇਆ ਮਹਾਰਾਜ ਕਹਿੰਦੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਹੇ ਰਾਜਾ ਰਾਜਾ ਰੂਪ ਪ੍ਰਕਾਸ਼ ਰੂਪ ਪਰਮੇਸ਼ੁਰ ਸਾਡੇ ਦੇ ਕਿਰਪਾ ਕਰੋ ਤੇਰਾ ਨਾਮ ਜਪਦੇ ਰਹੀਏ ਨਹੀਂ ਤਾਂ ਦਲਿੱਦਰ ਖਹਿੜਾ ਨਹੀਂ ਛੱਡਦਾ ਚੇਤ ਮਨਾ ਪਾਰੂ ਪਰਮੇਸ਼ਰ ਸਰਬ ਕਲਾ ਜਿਨ ਧਾਰੀ

0: ਕੀ ਮਨਾ ਉਪਾਰੋਂ ਪਰਮੇਸ਼ੁਰ ਨੂੰ ਚੇਤਨ ਮੈਂ ਚੇਤੇ ਕਰ, ਜਿਸ ਨੇ ਆਪਣੀ ਕਲਾ ਸ਼ਕਤੀ ਕਰਕੇ ਸਾਰੀ ਸ੍ਰਿਸ਼ਟੀ ਧਾਰੀ ਹੋਈ ਹੈ। ਕਾਰਣਾ ਮੈਂ ਸਮਰਾਜ ਸਵਾਮੀ ਕਟਗੜ ਪੁਰਾਣਾ ਧਾਰੀ ਆਪ ਕਿਰਪਾ ਦੇ ਸਰੂਪ ਆ ਸਮਰੱਥ ਸਵਾਮੀ ਸਭ ਦੇ ਮਨ ਘਟਾ ਘਟਾ ਹਿਰਦਿਆਂ ਪੁਰਾਣਾ ਦਾ ਆਧਾਰੀ ਆਸਰਾ ਵੀ ਆਪ ਜੀ ਹੈ, ਕਿਉਂਕਿ ਪ੍ਰਾਣ ਵੀ ਜੜ ਆ ਉਹਦੀ ਚੇਤਨ ਸੱਤਾ ਨੇ ਕੰਮ ਕਰ ਰਹੇ। ਪ੍ਰਾਣ ਮੰਤਨ ਜੀਦਾ ਤਾਂ ਬੇਅੰਤ ਅਗਮ ਅਪਾਰੇ ਅਪਾਰੋ ਹੇ ਬੇਅੰਤ ਨਿਰੰਕਾਰ, ਸਾਰੇ ਜੀਵਨ ਨੂੰ ਪ੍ਰਾਣ ਮਨ ਧਨ ਅਤੇ ਦਾਤਾਂ ਦੇਣ ਵਾਲੇ ਆਪ ਜੀ ਹੈ। ਅਗਮ ਸ਼ਾਸਤਰਾਂ ਕਰਕੇ ਅਪਾਰੋ ਮੈਨੇ ਸਮਝ ਆਉਂਦੀ ਹੈ ਕਿ ਤੁਸੀਂ ਬੇਅੰਤ ਆ ਸਰਨਜੋਤ ਸਮਰੱਥ ਮੋਹਨ ਸਰਬਦੋਖ ਉਦਾਰੋ, ਜਿਹੜੇ ਤੁਹਾਡੀ ਸ਼ਰਨ ਆਏ ਹੈ ਉਹਨਾਂ ਦੀ ਰੱਖਿਆ ਕਰਨ ਦੇ ਯੋਗ ਸਮਰੱਥ। ਹੇ ਮਨਮੋਹਨ ਆਪ ਸਾਰੇ ਦੁੱਖਾਂ ਨੂੰ ਬਦਾਰੋ ਨਾਸ ਕਰਨ ਵਾਲੇ, ਰੋਗ ਸੋਗ ਸਭ ਦੁੱਖ ਦਿਨ ਸਾਹਿਬ ਜਗਤ ਨਾਮ ਮੁਰਾਰੀ। ਹੇ ਮੁਰਾਰੀ ਪਰਮੇਸ਼ਰ ਜਿਹੜੇ ਤੇਰੇ ਨਾਮ ਨੂੰ ਜਪਦੇ ਆ ਉਹਨਾਂ ਦੇ ਸਾਰੇ ਰੋਗ ਅਤੇ ਦੋਸ਼ ਵੀ ਨਾਸ ਹੋ ਜਾਂਦੇ। ਮੈਨੂੰ ਅੰਤ ਨਾ ਕਰੋ ਕਿਰਪਾ ਸਮਰੱਥ ਸਭ ਕਰਦਾ। ਪਾਤਸ਼ਾਹ ਬੇਨਤੀ ਕਰਨ ਦੀ ਜਾਂਚ ਦੱਸਦੇ ਆ ਕਿ ਇਸ ਤਰ੍ਹਾਂ ਬੇਨਤੀ ਕਰੋ ਕਿ ਸਮਰੱਥ ਸਾਰੀ ਸ਼ਕਤੀਆਂ ਨੂੰ ਤਾਰਨ ਵਾਲੇ ਨਿਰੰਕਾਰ ਪਰਮੇਸ਼ਰ ਕਿਰਪਾ ਤੁਹਾਡੀ ਅੱਗੇ ਵੀ ਬੜੀ, ਆਪ ਹੋਰ ਕਿਰਪਾ ਕਰੋ। ਗੁਣ ਗਾਓ ਮਨਾ ਅਚੁੱਤ ਅਵਿਨਾਸੀ ਸਭ ਤੇ ਉੱਚ ਦਇਆਲਾ, ਇਹ ਮਨਾ ਅਚੁੱਤ ਅਗੇੜ ਅਵਿਨਾਸੀ ਨਾਸ ਤੋਂ ਰਹਿ ਉਹਦੇ ਗੁਣਾਂ ਨੂੰ ਗਾਓ। ਉਹ ਦਿਆਲੂ ਵੀ ਹੈ, ਸਾਰਿਆਂ ਨੂੰ ਸੁੱਚਾ ਸੁੱਚਾ ਵੀ ਹੈ। ਵਿਸ਼ੰਭਰ ਦੇਵਨ ਭਾਅ ਇੱਕ ਹੈ ਸਰਬ ਗਏ ਗੁਰੂਆਂ ਨੂੰ, ਉਹ ਵਿਸ਼ੰਭਰ ਸਾਰੇ ਸੰਸਾਰ ਨੂੰ ਭਰਮੇ ਨੇ ਭਰਨੇ ਵਾਲਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਨਿਰੰਕਾਰ ਹੈ, ਉਹੀ ਸਮਰੱਥ ਹੈ। ਸਾਰਿਆਂ ਦੀ ਦੇਖੋ ਪਾਲਣਾ ਵੀ ਕਰ ਰਿਹਾ, ਜਿੱਥੇ ਇੱਥੇ ਕੋਈ ਹੈਗਾ ਇਹੋ ਜਿਹਾ ਕਿਸੇ ਦਾ ਆਹਾਰ ਆ ਉਹਨੂੰ ਦੇ ਰਿਹਾ। ਪ੍ਰਤਪਾਲ ਮਹਾਂਦਿਆਲ ਦਾਨਾ ਦਇਆ ਸਾਰੇ ਸਭ ਉਪਰ ਪਾਲਣਾ ਕਰਨ ਵਾਲਾ ਪਰਮੇਸ਼ੁਰ ਜਾਲੂ ਵੀ ਬਹੁਤ ਆ, ਦਾਨਾ ਦਾਨਾ ਵੀ ਬੜਾ ਚਤਰ, ਸਾਰਿਆਂ 'ਤੇ ਆਪਣੀ ਮਿਹਰ ਦੀ ਦਇਆ ਧਾਰਨੇ ਵਾਲਾ ਹੈ। ਦਇਆ ਸਾਰੇ ਸਭ ਨੇ ਸਾਰਿਆਂ 'ਤੇ ਦਇਆ ਕਰ, ਕਾਲਖੰਡ ਲੋਭ ਮੋਹ ਨਾਸੈ ਜੀ ਜਾ ਕੇ ਪ੍ਰਗਟ ਜਾ ਕੇ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵੱਸ ਜਾਂਦਾ ਉਹਨਾਂ ਦੇ ਸੰਤ ਜਿਹੜੇ ਕੰਡੇ ਵਾਂਗ ਰੜਕਣ ਵਾਲਾ ਦੁਖਦਾਈ ਕੌਣ ਕਾਲ ਹੈ। ਹਾਂਜੀ, ਕਾਮ ਗੁਰਲੋਮ ਹੰਕਾਰ ਜਿੰਨੇ ਵੀ ਦੋਸ਼ ਹੈ ਇਹ ਸਾਰੇ ਨੱਸ ਜਾਂਦੇ। ਸੋ ਪ੍ਰਸੰਨ ਦੇਵਾ ਸਵਲ ਸੇਵਾ ਪਈ ਪੂਰਨ ਕਾਲਾ, ਜਿਨ੍ਹਾਂ ਦੀ ਕੀਤੀ ਸੇਵਾ ਗੁਰੂ ਦਰਬਾਰ 'ਚ ਸਫਲ ਹੋ ਜਾਂਦੀ ਮਨਜ਼ੂਰ ਹੋ ਜਾਂਦੀ ਹੈ, ਪਰਮਾਤਮਾ ਜਿਨ੍ਹਾਂ 'ਤੇ ਖੁਸ਼ ਹੋ ਗਿਆ ਉਹਨਾਂ ਦੀ ਸਾਰੀ ਘਾਲ ਕਮਾਈ ਕੀਤੀ ਪੂਰਨ ਹੋ ਜਾਂਦੀ ਹੈ, ਪੂਰਨ ਕਾਲ ਸੇਵਾ ਪ੍ਰਵਾਨ ਹੋ ਜਾਂਦੀ। ਮੈਨੂੰ ਅੰਤ ਨਾਨਕ ਇਸ਼ਕੁਨੀ ਜਬ ਦੇਣ ਦਇਆ ਦਾ, ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਦੀ ਗੁਣ ਕਰੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਬੜਾ ਦੀਨ ਦਿਆਲ ਹੈ। ਗੌੜੀ ਮਹੱਲਾ ਪੰਜਵਾਂ, ਹੁਣ ਇਹ ਸੰਤ ਵਿੱਚ ਤਿੰਨਾਂ ਸਖੀਆਂ ਦਾ ਜਿਹੜਾ ਸੰਵਾਦ ਆ ਉਹ ਮਹਾਰਾਜ ਆਪ ਸਾਖੀ ਹੋ ਕੇ ਇਸ ਤਰ੍ਹਾਂ ਉਪਦੇਸ਼ ਕਰਨਗੇ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਕਿਰਪਾ ਕਰਦੇ ਸੁਣ ਸਕੀਏ ਮਿਲ ਉਦਮ ਕਰੇਰਾ ਮਨਾਏ ਲਹਿ ਹਰ ਕੰਮ ਕਹਿ ਸਕੀਓ। ਸੁਣੋ, ਅਸੀਂ ਆਪਸ ਮਿਲ ਕੇ ਰੱਬ ਦੇ ਮਿਲਣ ਦਾ ਉਦਮ ਕਰੀਏ ਅਤੇ ਉਸ ਪਰਮਾਤਮਾ ਨੂੰ ਮਨਾ ਲਈਏ, ਖੁਸ਼ ਕਰ ਲਈਏ। ਮਾਨ ਤਿਆਗਰ ਭਗਤ ਵਾਰੀ ਮੋਹ ਹੈ ਸਾਧੂ ਮੰਤ ਕਹਿੰਦੇ, ਉਹ ਤਾਂ ਹੀ ਹੋ ਗਿਆ ਮਾਨ ਹੰਕਾਰ ਨੂੰ ਤਿਆਗ ਕੇ। ਸਾਧੂਆਂ ਦਾ ਮੰਤ ਹੈ ਜਿਹੜਾ ਮੰਤਰ ਉਪਦੇਸ਼ ਹੈ ਉਹਦੇ ਨਾਲ ਇਹ ਭਗਤੀ ਰੂਪੀ ਠਗੋਰੀ ਜਿਹੜੀ ਠੱਗ ਬੂਟੀ ਕਰਕੇ ਉਹਨੂੰ ਮੋਹ ਹੈ ਮੋਹਣਾ ਕਰੀਏ। ਸਖੀ ਵੱਲ ਸਾਹਿਬ ਜੋੜਨਾ ਜਾਏ ਤੇਰੀ ਪਰਿਪੂਰਨ ਅਤੇ ਸਖੀਓ, ਇੱਕ ਵਾਰ ਜੇ ਉਹ ਬੱਸ ਵਿੱਚ ਆ ਗਿਆ ਤਾਂ ਛੱਡ ਕੇ ਨਹੀਂ ਜਾਂਦਾ। ਇਹ ਪਰਮਾਤਮਾ ਦੀ ਐਸੀ ਰੀਤੀ ਸਭ ਨੂੰ ਚੰਗੀ ਹੈ, ਦੁਨੀਆਂ ਦਾ ਕਈ ਵਾਰੀ ਵਿਛੜਦੀ ਕਈ ਵਾਰੀ ਜੁੜਦੀ ਹੈ, ਉਹ ਮਿਲ ਗਿਆ ਤਾਂ ਫਿਰ ਵਿਛੋੜਦਾ ਨਹੀਂ। ਨਾਨਕ ਜਰਾ ਮਰਨ ਪੈ ਨਰਕ ਨਵਾਰੈ ਪਨੀਤ ਕਰੈ ਤੇ ਜੰਮ। ਮਹਾਰਾਜ ਕਹਿੰਦੇ ਜਿਹਦੇ ਉਹ ਵਸ ਹੋ ਜਾਂਦਾ ਉਹਦਾ ਜੰਮਣ ਮਰਨ ਜਰਾ ਜਿਹੜਾ ਬੁਢਾਪਾ ਆ, ਨਰਕ ਆਦਿਕਾਂ ਦਾ ਭੈ ਦੂਰ ਕਰਨ ਵਾਲਾ, ਉਹ ਪੁਰਸ਼ਾਂ ਨੂੰ ਪਨੀਤ ਮੈਨੇ ਆਸਿਆ ਕਰਕੇ ਪਵਿੱਤਰ ਕਰ ਦੇਣ ਵਾਲਾ ਹੈ। ਸੁਣ ਸਕੀ ਹੈ ਭਲੀ ਬੇਨਤੀ, ਇਹ ਮਤੰਤ ਬੁਲਾਈ ਹੈ, ਦੇ ਸਕੀ ਹੋ ਸਾਡੀ ਬੇਨਤੀ ਸੁਣ। ਆਪਸੀ ਰਲ ਮਿਲ ਕੇ ਬਹਿ ਕੇ ਇਹ ਮਤਾਂਤ ਮੈਨੇ ਸਿਧਾਂਤ ਪੱਕਾ ਕਰੀਏ, ਪੱਕੀ ਸਲਾਹ ਕਰ ਲਈਏ ਕਿ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੀ ਕਰਨਾ। ਸਹਿ ਸੁਭਾਅ ਉਪਾਦ ਰਹਿਤ ਹੋਏ ਗੀਤ ਗੋਬਿੰਦ ਹੈਗਾ ਜੀ, ਕਹਿੰਦੇ ਸਹਿ ਸਹਿ ਸੁਤੇ ਸਿੱਧੇ ਸਹਿਜੇ ਉਹਦੇ ਨਾਲ ਫਿਰ ਸੁਪਾਏ ਹੈ ਚੰਗਾ ਪਵਿੱਤਰ ਪ੍ਰੇਮ ਕਰਕੇ, ਜਿਹੜੀਆਂ ਸੰਸਾਰ ਦੀਆਂ ਉਪਾਧੀਆਂ ਇਹਨਾਂ ਤੋਂ ਰਹਿਤ ਹੋ ਕੇ ਜੰਜਾਲ ਸੰਦੇ ਛੱਡ ਕੇ ਗੋਬਿੰਦ ਦੇ ਜਿਹੜੇ ਗੀਤ ਪਰਮਾਤਮਾ ਦੇ ਉਹ ਗਾਉਣਾ ਕਰੀਏ। ਕੱਲ ਕਲੇਸ਼ ਮਿਟਿਆ ਪਰਮਦਾਸ ਸਾਹਿਬ ਨੇ ਕਹਿੰਦੇ ਅਵਲਪਾ ਜੀ, ਜਿਹਦੇ ਕਰਕੇ ਵੀ ਜਿੰਨੀਆਂ ਕਲਪਨਾਆਂ ਕਲੇਸ਼ ਸਾਰੇ ਮਿਟ ਜਾਣਗੇ, ਭਰਮ ਵੀ ਨਾਸ ਹੋ ਜਾਏਗਾ। ਮਨ ਕਹਿੰਦੇ ਆ ਮੈਨੇ ਮਨ ਦੀ ਇੱਛਾ ਮੁਤਾਬਕ ਫਲ ਜਿਹੜਾ ਉਹ ਪ੍ਰਾਪਤ ਹੋ ਜਾਏਗਾ। ਪਾਰਮ ਪੂਰਨ ਪਰਮੇਸ਼ਵਰ ਨਾਨਕ ਰਾਮ ਸਿੰਘ ਜੀ, ਉਹ ਪਰਾ ਰੂਪ ਜਿਹੜਾ ਬ੍ਰਹਮ ਕੀ ਹੈ, ਵਿਆਪਕ ਰੂਪ ਹੈ, ਪੂਰਨ ਪਰਮੇਸ਼ਵਰ ਹੈ, ਉਸ ਨਿਰੰਕਾਰ ਦੇ ਨਾਮ ਨੂੰ ਧਿਆਉਣਾ ਕਰੋ। ਹੁਣ ਮੱਧਮ ਸਖੀ ਦੁਆਰਾ ਉਪਦੇਸ਼, ਪਹਿਲਾਂ ਉੱਤਮ ਸਖੀ ਇਸ਼ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ। ਇਹ ਸਖੀ ਉੱਤਮ ਮੱਧਮ ਕਹਿੰਦੇ ਮੈਂ ਮਨ 'ਚ ਹਮੇਸ਼ਾ ਇਹ ਇੱਛਾ ਕਰਦੀ ਹਾਂ, ਇਹ ਸੁੱਖ ਨਾਲ ਸੁੱਖਦੀ ਹਾਂ, ਕਿੰਨੇ ਤਾਂ ਵਰਦੀ ਹਮੇਸ਼ਾ ਇਹ ਗੱਲ ਮੰਨਦੀ ਹਾਂ ਕਿ ਪਰਮਾਤਮਾ ਮੇਰੀ ਆਸਾ ਪਜਾਏ, ਮੈਨੂੰ ਉਹ ਪੂਰਨ ਕਰ ਦੇਵੇ। ਚਰਨ ਪਿਆਸੀ ਦਸ ਵੈਰਾਗਨ, ਦਰਸ ਵੈਰਾਗਨ ਪੇਖਾ ਸਾਨੂੰ ਸਵੈ, ਉਹਨਾਂ ਦੇ ਚਰਨਾਂ ਦੀ ਪਿਆਸ, ਚਰਨਾਂ ਦੀ ਇੱਛਾ ਲੱਗ ਜਾਏ, ਦਰਸ਼ਨ ਦੇ ਬਰਾਗੀ ਹੋ ਜਾਈਏ, ਚਰਨਾਂ ਦੇ ਦਰਸ਼ਨ ਦੀ ਪਿਆਸ ਲੱਗ ਜਾਏ, ਬਰਾਗੀ ਬਣ ਕੇ ਸਾਰੇ ਸਥਾਨ ਨੂੰ ਦੇਖਦੇ ਫਿਰਦੇ ਹਾਂ ਪਰ ਪ੍ਰਾਪਤ ਨਹੀਂ ਹੁੰਦਾ। ਉਸ ਵੇਲੇ ਉੱਤਮ ਵੱਧ ਬਣੇ ਕਿਹਾ ਖੋਜ ਲਓ ਹਰ ਸੰਤ ਜਨਾ ਸੰਗ ਸਮ੍ਰਿਤ ਪੁਰਖ ਮਿਲਾਏ। ਫਿਰ ਸੰਤ ਜਨਾ ਮਿਲ ਕੇ ਤੂੰ ਪਰਮਾਤਮਾ ਦੀ ਖੋਜ ਕਰ ਲੈਣਾ ਕਰ, ਕਿਉਂ ਅਕਾਲ ਪੁਰਖ ਦੇ ਨਾਲ ਮਿਲਾਉਣ ਵਾਲੇ ਕੌਣ ਆ? ਸੰਤ ਆ ਉਹ ਹੀ ਸਮਰੱਥ ਆ ਜਿਹਨੂੰ ਪੂਰਨ ਸੰਤ ਮਿਲਦੇ ਆ। ਨਾਨਕ ਤਨ ਮਿਲਿਆ ਸੁਰਜਨ ਸੁਖ ਦਾਤਾ ਸਿਬਰ ਭਾਗੀ ਨਾ, ਸਤਿ ਸਚੇ ਪਾਇਆ ਸੁੱਖਾਂ ਦਾ ਦਾਤਾ ਸੁਰਜਨ ਸ੍ਰੇਸ਼ਟ ਪਰਮਾਤਮਾ ਜਿਹਨਾਂ ਨੂੰ ਮਿਲ ਗਿਆ। ਹੇ ਮਾਏ ਮੈਨੇ ਹੇ ਸਖੀਓ, ਉਹ ਫਿਰ ਬੜੀਆਂ ਭਾਗਾਂ ਵਾਲਾ ਬਣ ਗਿਆ ਸਿਬਰ ਭਾਗੀ ਨਾ, ਸਤਿ ਸਚੇ ਪਾਇਆ ਸੁੱਖਾਂ ਦਾ ਦਾਤਾ ਸੁਰਜਨ ਸ੍ਰੇਸ਼ਟ ਪਰਮਾਤਮਾ ਜਿਹਨਾਂ ਨੂੰ ਮਿਲ ਗਿਆ। ਹੇ ਮਾਏ ਮੈਨੇ ਹੇ ਸਖੀਓ, ਉਹ ਫਿਰ ਬੜੀਆਂ ਭਾਗਾਂ ਵਾਲਾ ਬਣ ਗਿਆ। ਉਸ ਵਕਤ ਫਿਰ ਦੋਨੋਂ ਸਖੀਆਂ ਉੱਤਮ ਮੱਧਮ ਮੱਧਮ ਮਹਾਤਮਾ ਪਾਸ ਚੱਲ ਕੇ ਆ ਗਈਆਂ ਸਖੀਆਂ ਜਗਿਆਸੂ ਰੂਪ, ਆ ਕੇ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸੋ। ਫਿਰ ਉੱਤਮ ਮਹਾਤਮਾ ਰੂਪੀ ਸਖੀ ਨੇ ਇਸ ਪ੍ਰਕਾਰ ਕਥਨ ਕੀਤਾ, ਸਖੀ ਨਾਲ ਵਸਾ ਆਪਣੇ ਨਾਮ ਪਿਆਰੇ, ਮੇਰਾ ਮਨਸਾ ਨਾ ਹਰ ਸੰਗ ਕੇ ਲਿਆ। ਇਹ ਜਗਿਆਸੂ ਰੂਪ ਸਖੀਓ, ਮੈਂ ਆਪਣੇ ਪਿਆਰੇ ਨਾਹ ਮਾਲਕ ਪਰਮਾਤਮਾ ਦੇ ਨਾਲ ਨਿਵਾਸ ਕਰ ਰਹੀ ਹਾਂ, ਮੇਰਾ ਮਨ ਤਨ ਪਰਮਾਤਮਾ ਦੇ ਨਾਲ ਖਿਲਿਆ, ਮੈਨੇ ਗਿੱਜ ਗਿਆ। ਜਦੋਂ ਕੋਈ ਗਿੱਜ ਜਾਂਦਾ ਫਿਰ ਹਟਦਾ ਨਹੀਂ ਨਾ, ਫਿਰ ਉਸੇ ਪਾਸੇ ਜਾਏਗਾ। ਸੁਣ ਸਕੀ ਮੇਰੀ ਨੀਂਦ ਪਲੀ, ਮੈਂ ਆਪਣਾ ਨੜਾ ਫਿਰ ਮਿਲਿਆ। ਇਹ ਜਗਿਆ ਸੁਰੂਪ ਸਖੀ ਸੁਣੋ, ਇਹ ਮੇਰੀ ਜਿਹੜੀ ਸ਼ਾਂਤੀ ਰੂਪੀ ਨੀਂਦ ਆ, ਸਮਾਧੀ ਰੂਪ ਬਹੁਤ ਚੰਗੀ, ਸ਼ਾਂਤੀ ਰੂਪੀ ਨੀਂਦ ਦੇ ਵਿੱਚ ਮੈਨੂੰ ਆਪਣਾ ਜਿਹੜਾ ਫਿਰ ਪਰਮਾਤਮਾ ਉਹ ਮਿਲ ਗਿਆ। ਜਦੋਂ ਸਮਾਧੀ ਲਾਉਂਦੇ ਆ ਵਿਅਕਤੀ ਡਿੱਗ ਜਾਂਦੀ ਹੈ, ਫਿਰ ਧਿਆਨ ਦੇ ਵਿੱਚ ਉਹ ਪਰਮਾਤਮਾ ਦਾ ਦਰਸ਼ਨ ਕਰਦੇ ਆ। ਧਿਆਨ ਕਰਨ ਦਾ ਮਤਲਬ ਇਹ ਹੈ, ਪ੍ਰਮੁੱਖ ਹੋਇਆ ਸੰਤ ਸਾਹਿਬ ਸਵਾਮੀ ਪ੍ਰਕਾਸ਼ ਸਾਹਿਬ ਖੁੱਲ੍ਹ ਕੇ, ਸਵਾਮੀ ਜਿਹੜਾ ਮਾਲਕ ਜੋ ਪ੍ਰਾਪਤ ਹੋ ਗਿਆ, ਪਰਮ ਦੂਰ ਹੋ ਗਿਆ, ਸਹਿਜੇ ਸੁੱਤੇ ਹੋਏ ਸ਼ਾਂਤੀ ਵੀ ਮਨ 'ਚ ਆ ਗਈ, ਪ੍ਰਕਾਸ਼ ਗਿਆਨ ਦੇ ਹੋਣ ਨਾਲ ਅਤੇ ਸ਼ਰਧਾ ਰੂਪੀ ਕਬਲ ਖਿੜ ਗਿਆ, ਅਤੇ ਖੁਸ਼ੀਆਂ ਹੀ ਖੁਸ਼ੀਆਂ ਵਰ ਪਾਇਆ। ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਚੱਲਿਆ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਅੰਤਰਜਾਮੀ ਦਿਲ ਦੀਆਂ ਬੁੱਝਣ ਵਾਲਾ ਵਾਰ ਸ੍ਰੇਸ਼ ਮਾਲਕ ਸੀ, ਉਹਨੂੰ ਪਾ ਲਿਆ, ਹੁਣ ਮੇਰਾ ਸੁਹਾਗ ਜਿਹੜਾ ਮਲਾਪ ਆਨੰਦ ਹੈ, ਸੁਹਾਗ ਮੈਨੇ ਆਨੰਦ ਉਹ ਚੜਿਆ, ਟਲਦਾ ਨਹੀਂ, ਇਹ ਆਨੰਦ ਸਦਾ ਹੀ ਬਣਿਆ ਰਹਿੰਦਾ। ਜੇ ਤੁਹਾਨੂੰ ਕਹਿੰਦੇ ਇੱਛਾ ਆ, ਇਹ ਤਰੀਕਾ ਤੁਹਾਨੂੰ ਦੱਸ ਦਿੱਤਾ, ਇਹ ਤਰੀਕਾ ਧਾਰੋਗੇ ਤਾਂ ਪਰਮੇਸ਼ਰ ਤੁਹਾਨੂੰ ਮਿਲ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: Thank you for listening to CIS.

0: Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

दिल चले आती पंच कबीर जीरा इसका अर्पला लाज दरोप

साहिब कमाल गुरु गोबिंद सिंह महाराज पातशाह की बख्शी हुई फतेह प्रवान करो। सब संगत समाए पाए बोलो वाहिगुरु जी का खालसा वाहिगुरु जी की फतेह। आओ अज सिखां दा राजा आखिरी राजा से जिहड़ा महाराजा दलीप सिंह उसके बरसी है जिहड़ी मनाई जा रही है जिहड़ा उस वेले जदों ये पंजाब है जिहड़ा बड़ी चढ़दी कला वैसे शेरे पंजाब महाराजा रणजीत सिंह दा राज है जिहड़ा वह काबल तक फैलिया होया सी ते जदों इस विच फुट पैदा होवे इस तो अगे का इतिहास है जिहड़ा आपां ढाडी सिंह पासों 20 मिंटां वास्ते सुन लगे हां। जिस दिन शेर दे दमक पंजाब अंदर सारा होया नहीं कोई मुल्तान दे विच सच्ची शेरे पंजाब शेर ही सी लोग कम दे जर्मन जापान दे विच अज खार कुट गई ओदे मंदरां दे बन के सुहाव रोले आसमान दे विच सिरां नाल सरदारियां हुंदियां ने ਇਹ ਵਾਕ ਸਿਆਣਿਆਂ ਦੇ ਸੱਚ ਦੇ ਨੇ ਜਿੱਥੇ ਪੱਛੜਾਂ ਪਏ ਗਿੱਧਾ ਪਾਉਂਦੀਆਂ ਸੀ ਉੱਥੇ ਅੱਜ ਪਏ ਭੂਤ ਨੇ ਨੱਚਦੇ ਨੇ। ਮਹਾਰਾਣੀ ਜਿੰਨਾ ਅੰਗਰੇਜ਼ ਸਰਕਾਰ ਨੇ ਪਾੜਾ ਚਨਾਰ ਦੇ ਕਿਲੇ ਵਿੱਚ ਕੈਦ ਕਰ ਦਿੱਤੀ ਇਹਦੇ ਮਨ ਵਿੱਚ ਇੱਕ ਇੱਛਿਆ ਸੀ ਮੇਰਾ ਦਲੀਪ ਆ ਜਿਹੜਾ ਜਿਨ੍ਹਾਂ ਵਤਨ ਹੋ ਗਏ ਹੈ ਇੰਗਲੈਂਡ ਦੀ ਧਰਤੀ ਵਿੱਚ ਹੈ ਜੇ ਕਿਤੇ ਉਹ ਮੈਨੂੰ ਮਿਲ ਜਾਵੇ। ਆਖਰੀ ਇੱਛਾ ਰਾਣੀ ਜਿੰਦਾ ਦੀ ਇਹ ਸੀ ਕਹਿੰਦੇ ਨੇ ਇਸ ਲਾਸ਼ਾ ਦੇ ਨਾਲ ਮਹਾਰਾਣੀ ਜਿੰਦਾ ਕਹਿੰਦੇ ਇਸ ਪਾੜਾ ਚਨਾਰ ਦੇ ਕਿਲੇ ਵਿੱਚੋਂ ਕਿਸੇ ਢੰਗ ਦੇ ਨਾਲ ਨਿਕਲੀ ਹੈ ਨਾਲ ਇਸ ਦੇ ਗੋਮਤੇ ਅਤੇ ਸ਼ਮ ਗੋਲੀਆਂ ਸੀ ਉਹ ਨਿਕਲੀਆਂ ਹਨ ਇਥੋਂ ਤੁਰਨ ਲੱਗੇ ਪਾੜਾ ਚਨਾਰ ਕਿਲਾ ਜਿਹੜਾ ਉਸ ਵੇਲੇ ਪੰਜਾਬ ਵਿੱਚ ਸੀ ਇਥੋਂ ਤੁਰਨ ਲੱਗੀ ਮਹਾਰਾਣੀ ਜਿੰਨਾ ਆਪਦੇ ਧਰਤੀ ਨੂੰ ਪੰਜਾਬ ਦੇਸ਼ ਨੂੰ ਕਹਿਣ ਲੱਗੀ ਹੈ ਤੁਰਨ ਲੱਗੀ ਹੈ ਤੇ ਕੀ ਕਹਿਣ ਲੱਗੀ ਹੈ ਸੁਣੋ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ।

ਅਤੇ ਗੋਮਤੀ ਸ਼ਾਮ ਇਹ ਜਾ ਰਹੀਆਂ ਹਨ। ਇੱਕ ਮੰਦਰ ਦੇ ਵਿੱਚ ਇਕੱਠੀਆਂ ਹੋਈਆਂ ਹਨ। ਇੱਥੋਂ ਕਹਿੰਦੇ ਮੰਦਰ ਦੇ ਪੁਜਾਰੀ ਨੂੰ ਆਖਿਆ ਵੀ ਕੋਈ ਸਾਨੂੰ ਖਾਣ ਨੂੰ ਦਿਓ। ਉਸਨੇ ਇੱਕ ਮੁੱਠ ਕਹਿੰਦੇ ਚੌਲਾਂ ਦੀ ਪੱਤਰਾਂ ਦੇ ਉੱਤੇ ਪਾ ਦਿੱਤੇ। ਰਾਣੀ ਜਿੰਦਾ ਅਤੇ ਇਸ ਦੇ ਨਾਲ ਗੋਲੀਆਂ ਸੀ ਜਿਹੜੀਆਂ ਫਿਰ ਤੁਰ ਪਈਆਂ ਨੇਪਾਲ ਵੱਲੇ। ਨੇਪਾਲ ਦਾ ਰਾਜਾ ਰਾਣਾ ਜੰਗ ਬਹਾਦਰ ਮਹਾਰਾਜਾ ਰਣਜੀਤ ਸਿੰਘ ਦਾ ਮਿੱਤਰ ਪਿਆਰਾ ਸੀ। ਇਸ ਨੇ ਸੋਚਿਆ ਰਾਣੀ ਨੇ ਕਿ ਮੈਂ ਕਿਵੇਂ ਨਾ ਕਿਵੇਂ ਉੱਥੇ ਪੁੱਜ ਜਾਵਾਂ ਤੇ ਉਸ ਨੂੰ ਬੇਨਤੀ ਕਰਾਂ ਜਾ ਕੇ ਵੀ ਪੁੱਤਰ ਦਲੀਪ ਨੂੰ ਮੈਨੂੰ ਇੱਕ ਵਾਰੀ ਜ਼ਰੂਰ ਮਿਲਾ ਦੇਵੇ। ਕਹਿੰਦੇ ਜਾ ਰਹੀਆਂ ਹਨ, ਦਿਨ ਛਿਪ ਗਿਆ, ਜਾਂਦਿਆਂ ਨੂੰ ਹਨੇਰਾ ਹੋ ਚੱਲਿਆ। ਰਾਹ ਦੇ ਵਿੱਚ ਇੱਕ ਮੱਤ ਆਇਆ, ਇਸ ਵਿੱਚ ਇੱਕ ਸਾਧੂ ਰਹਿੰਦਾ ਸੀ। ਇਹ ਸਾਧੂ ਆ ਜਿਹੜਾ ਕੋਈ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਲੈਣ ਵਾਸਤੇ ਪਿੰਡ ਵਿੱਚ ਗਿਆ ਹੋਇਆ। ਇਹਨਾਂ ਨੇ ਸੋਚਿਆ, ਰਾਣੀ ਨੇ ਸੋਚਿਆ ਵੀ ਇਹ ਮੱਤ ਜਿਹੜਾ ਸੁਣਨਾ ਪਿਆ, ਹੁਣ ਪਾ ਹੈਗਾ ਠੰਡ ਹੈ, ਇਸ ਵਿੱਚ ਆਪਾਂ ਵੜ ਕੇ ਬੈਠ ਜਾਈਏ ਅਤੇ ਸੁਬਾਹ ਫਿਰ ਸਦਿਆਂ ਹਸਦਿਆਂ ਆਪਾਂ ਪੰਨ ਦਾ ਜਿਹੜਾ ਫਿਰ ਨਿਬੇੜ ਲਵਾਂਗੇ। ਇਹ ਤਿੰਨੇ ਜਣੀਆਂ ਇੱਥੇ ਬੈਠ ਗਈਆਂ ਹਨ, ਹਨੇਰਾ ਹੋ ਗਿਆ। ਸਾਧੂ ਆਇਆ, ਉਸਨੇ ਆ ਕੇ ਆਪਣਾ ਧੂੰਆਂ ਜਾਂ ਸੀ ਅੱਗ ਸੀ ਜਿਹੜੀ ਰੱਖੀ ਵੀ ਉਹਦੇ ਉੱਤੇ ਫੂਸ ਪਾਇਆ, ਉਹਨੂੰ ਅੱਗ ਬਾਲੀ, ਚਾਨਣ ਹੋਇਆ, ਦੀਵਾ ਜਗਾਇਆ। ਇਸ ਨੇ ਪੁੱਛਿਆ, ਭਾਈ ਤੁਸੀਂ ਕੌਣ? ਫਿਰ ਕਹਿਣ ਲੱਗੀਆਂ, ਅਸੀਂ ਮੰਗਦੀਆਂ ਪਿੰਡ ਵਿੱਚ ਗਈਆਂ ਸਾਂ, ਕੁਦਰਤੀ ਹਨੇਰਾ ਹੋ ਗਿਆ, ਅਸੀਂ ਆਖਿਆ ਵੀ ਚਲੋ ਤੜਕੇ ਚੱਲਾਂਗੇ, ਮੱਠ ਸੁਣਨਾ ਪਿਆ ਸੀ ਤੇ ਅਸੀਂ ਇੱਥੇ ਆ ਕੇ ਬੈਠ ਗਈਆਂ ਹਾਂ। ਤੇ ਜਦੋਂ ਬੋਲ ਰਹੀ ਸੀ ਰਾਣੀ, ਇਹ ਕਹਿਣ ਲੱਗਿਆ, ਸਾਧੂ ਕਹਿਣ ਲੱਗਿਆ, ਮੈਨੂੰ ਤਾਂ ਤੁਸੀਂ ਤੋਂ ਇਉਂ ਲੱਗਦੇ ਆ ਬੀਬੀ ਜਿਵੇਂ ਰਾਣੀ ਜਿੰਦਾ ਦਾ ਆਵਾਜ਼ ਹੁੰਦਾ। ਕਹਿੰਦੇ ਇਸ ਨੇ ਇਸ ਤੋਂ ਮਦਦ ਮੰਗੀ ਸਾਧੂ ਤੋਂ, ਗੱਲਾਂ ਬਾਤਾਂ ਕਰਦਿਆਂ ਹੋਇਆ ਰਾਤ ਆ ਜਿਹੜੀ ਲੰਘੀ। ਇਹ ਸਾਧੂ ਸੀ ਭਾਈ ਪ੍ਰਤਾਪ ਸਿੰਘ ਜੀ। ਇਹ ਕਹਿਣ ਲੱਗਿਆ, ਮੈਂ ਤੁਹਾਡੇ ਰਾਜ ਦਾ ਇੱਕ ਸੇਵਾਦਾਰ ਸਾਂ, ਸਿਪਾਹੀ ਸਾਂ, ਮੈਂ ਵੇਖਿਆ ਜਦੋਂ ਗੁੰਡਾ ਗਰਦੀ ਆ ਜਿਹੜੀ ਇੱਥੇ ਰਾਜ ਭਾਗ ਵਿੱਚ ਬੜੀ ਵੱਧ ਗਈ ਹੈ, ਇਹ ਰਾਜ ਭਾਗ ਆ ਜਿਹੜਾ ਹੁਣ ਰਹਿਣਾ ਨਹੀਂ ਗਾ, ਅੰਗਰੇਜ਼ਾਂ ਦਾ ਗੁਲਾਮ ਹੋਊਗਾ, ਤੇ ਮੈਂ ਉੱਥੋਂ ਛੱਡ ਕੇ ਤੇ ਇੱਥੇ ਆ ਬੈਠਾ। ਤੇ ਮੈਂ ਸੋਚਿਆ ਵੀ ਹੁਣ ਸਿਮਰਨ ਕਰੀਏ, ਹੋਰ ਨਹੀਂ। ਫਿਰ ਰਾਣੀ ਨੇ ਦੱਸਿਆ ਵੀ ਕਿਵੇਂ ਨਾ ਕਿਵੇਂ ਜੇ ਤੂੰ ਸਾਨੂੰ ਰਾਣਾ ਜੰਗ ਬਹਾਦਰ ਨੂੰ ਮਿਲਾ ਦੇਵੇਂ ਤਾਂ ਬੜੀ ਚੰਗੀ ਗੱਲ ਹੈ। ਕਹਿੰਦੇ ਇੱਥੋਂ ਫਿਰ ਤੁਰ ਪਈਆਂ ਹਨ। ਇਹ ਸਾਧੂ ਆ ਜਿਹੜਾ ਅੱਗੇ ਅੱਗੇ ਜਾ ਰਿਹਾ, ਇਹਨਾਂ ਦੇ ਮਗਰ ਕਹਿੰਦੇ ਇੱਕ CID ਵਾਲਾ ਬੰਦਾ ਜਿਹੜਾ ਉਸਨੂੰ ਸ਼ੱਕ ਪੈ ਗਿਆ ਵੀ ਇਹ ਕੌਣ ਹਨ। ਉਹ ਮਗਰ ਮਗਰ ਤੁਰਿਆ ਜਾ ਰਿਹਾ ਤੇ ਇਹਨਾਂ ਨੂੰ ਵੀ ਪਤਾ ਲੱਗ ਗਿਆ, ਰਾਣੀ ਨੂੰ ਵੀ, ਗੋਮਤੀ ਨੂੰ ਵੀ ਪਤਾ ਲੱਗ ਗਿਆ ਵੀ ਕੋਈ CID ਵਾਲਾ ਬੰਦਾ ਲੱਗਦਾ। ਇਹ ਕਹਿਣ ਲੱਗੇ, ਕੋਈ ਨੀ, ਕਰਦੇ ਅੰਤ ਜਾਂ ਦਰਿਆ ਸੀ ਬਹੁਤ ਵੱਡਾ, ਉੱਥੇ ਪੁਲ ਬਣਿਆ ਹੋਇਆ ਸੀ, ਇਹ ਲੰਘ ਰਹੀਆਂ ਹਨ। ਤੇ ਰਾਣੀ ਕਹਿੰਦੇ ਗੋਮਤੀ ਸੀ ਜਿਹੜੀ ਇਹ ਖੜੋ ਗਈ ਹੈ ਤੇ ਇਹ ਸਾਧੂ ਨੂੰ ਕਹਿਣ ਲੱਗੀ, ਵੇਖੋ ਜੀ ਪਿੰਡੇ ਜਿਹੜਾ CID ਵਾਲਾ ਬੰਦਾ ਸੀ ਇਸ ਨੂੰ ਕਹਿਣ ਲੱਗੇ, ਵੇਖੋ ਜੀ ਪਿੰਡੇ ਪਿੰਡੇ ਮੱਛ ਬੱਲੇ ਬਹੁਤ ਵੱਡੇ ਵੱਡੇ ਵੱਡੇ ਮਗਰ ਮੱਛ। ਉਹ ਵੇਖਣ ਲੱਗੇ ਆ CID ਵਾਲਾ ਬੰਦਾ, ਇਸ ਨੇ ਪਿੱਛੋਂ ਧੱਕਾ ਦੇ ਦਿੱਤਾ ਤੇ ਉਹ ਜਿਹੜਾ CID ਵਾਲਾ ਬੰਦਾ ਸੀ ਉਹ ਵਿੱਚ ਜਾ ਪਿਆ ਦਰਿਆ ਦੇ। ਇਹ ਫਿਰ ਚੱਲ ਪਏ ਹਨ, ਚੱਲ ਪਏ ਤੇ ਰਾਣਾ ਜੰਗ ਬਹਾਦਰ ਨੂੰ ਜਾ ਕੇ ਰਾਣੀ ਜਿੰਨਾ ਜਿਹੜੀ ਇਸ ਦਾ ਮਲਾਪ ਹੋ ਗਿਆ, ਇਸ ਨੇ ਉਸਨੂੰ ਦੱਸਿਆ ਸਭ ਸਾਲ ਹਕੀਕਤ। ਕਹਿਣ ਲੱਗੇ ਤੂੰ ਇੰਨਾ ਕੁ ਪਰ ਉਪਕਾਰ ਕਰ, ਜੇ ਕਿਤੇ ਰਾਜੇਦਾਰ ਆਪਾਂ ਦਲੀਪ ਸਿੰਘ ਨੂੰ ਪੁੱਤਰ ਨੂੰ ਮਿਲਾ ਦੇਵੇ ਤਾਂ ਬੜੀ ਚੰਗੀ ਗੱਲ ਹੋਵੇ। ਇਹਨੇ ਬੜੀ ਕੋਸ਼ਿਸ਼ ਕੀਤੀ, ਬਹੁਤ ਚਿਰ ਦੇ ਬਾਅਦ ਕਹਿੰਦੇ ਅੰਗਰੇਜ਼ਾਂ ਨੇ ਆਗਿਆ ਦੇ ਤੀ ਮਾਂ ਨੂੰ ਮਿਲਣ ਦੀ। ਇੱਥੇ ਬਾਹਰ ਬਾਹਰ ਬੰਗਲਾ ਜਿਹੜਾ ਇਹਦਾ ਬਣਿਆ ਹੋਇਆ ਸੀ, ਉੱਥੇ ਰਾਣੀ ਜਿੰਦਾ ਜਿਹੜੇ ਇਹ ਰਾਸਤੇ ਚੜ ਕੇ ਕਲਕੱਤਿਓਂ ਆਈ ਹੈ। ਕਹਿੰਦੇ ਮਹਾਰਾਜਾ ਦਲੀਪ ਸਿੰਘ ਕਲਕੱਤਿਓਂ ਆਇਆ
ਤੇ ਰਾਣੀ ਜਿੰਨਾ ਜਿਹੜੀ ਉਸ ਨੂੰ ਉਡੀਕ ਰਹੀ ਹੈ, ਉਸਨੇ ਵੇਖਿਆ ਦੂਰ ਤੋਂ ਧੂੜ ਆ ਜਿਹੜੀ ਉੱਡਦੀ ਨਜ਼ਰ ਆ ਰਹੀ ਹੈ, ਤੇ ਹੋ ਸਕਦਾ ਮੇਰਾ ਪੁੱਤਰ ਦਲੀਪ ਹੋਵੇ, ਇਹ ਨੇੜੇ ਹੋਏ ਨੇੜੇ ਆ ਗਏ ਹਨ। ਰਾਣੀ ਜਿੰਦਾ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਗੱਫੀ ਵਿੱਚ ਲਿਆ, ਤੇ ਮਾਂ ਨੇ ਆਪਣੇ ਪੁੱਤਰ ਨੂੰ ਇੱਕ ਗੱਲ ਆਖੀ। ਜਦੋਂ ਰਾਣੀ ਜਿੰਦਾ ਨੇ ਵੇਖਿਆ ਸਿਰ ਤੇ ਹੱਥ ਫੇਰਿਆ, ਸਿਰ ਤੇ ਵਾਲ ਹੈ ਨਹੀਂ ਸੀ, ਇਸ ਤਰ੍ਹਾਂ ਹੱਥ ਮਾਰਿਆ ਸਰੀਰ ਦੇ ਉੱਤੇ, ਗਲ ਵਿੱਚ ਕਿਰਪਾਨ ਹੈ ਨਹੀਂ ਸੀ, ਮੂੰਹ ਤੇ ਹੱਥ ਮਾਰੇ ਹੈ, ਅਤੇ ਉਸੇ ਕੇਸ ਹੈ ਨਹੀਂ ਸੀਗੇ, ਗੁਰੂ ਦੀ ਕੋਈ ਨਿਸ਼ਾਨੀ ਹੈ ਨਹੀਂ ਸੀ, ਧੱਕਾ ਦੇ ਤਾ ਤੇ ਦੂਰ ਕਰ ਦਿੱਤਾ। ਕਹਿਤਾ ਮੇਰਾ ਪੁੱਤ ਨੇ, ਕਹਿਣ ਲੱਗਾ ਅਦਰੀ, ਕਹਿਣ ਲੱਗਿਆ ਮੈਂ ਤੇਰਾ ਦਲੀਪ ਪੁੱਤਰ ਹਾਂ। ਕਹਿਣ ਲੱਗੀ ਆਪਣੇ ਪੁੱਤਰ ਨੂੰ ਰਾਣੀ ਜਿੰਦਾ, ਕਹਿੰਦੇ ਤਖਤੋਂ ਤਾਜ ਖੁੱਸਾ, ਰਾਜ ਭਾਗ ਖੁੱਸਾ ਤੇ ਸੁਹਾਗ ਖੁੱਸਾ, ਜਨ ਜਾਨ ਖੁੱਸੇ, ਸ਼ੇਰ ਖੜ ਖੁੱਸੋ ਖੁੱਸਾ, ਸ਼ੇਰ ਪੰਜਾਬ ਖੁੱਸਾ, ਰਾਜ ਭਾਗ ਖੁੱਸਾ, ਕੁਲ ਸੰਤਾਨ ਖੁੱਸੇ, ਪੁੱਤ ਮੈਨੂੰ ਇਹ ਲੰਮੇ ਇੱਜ਼ਤ ਵੀ ਮੇਰੇ ਨਦਾਨ ਖੁੱਸੇ, ਤੇ ਜੇਕਰ ਗਿਲਾ ਆਇਆ ਤਾਂ ਉਹ ਅੱਜ ਆਇਆ ਜਦੋਂ ਵੇਖੀ ਦਸ਼ਮੇਸ਼ ਦੀ ਸ਼ਾਨ ਖੁਸ਼ੀ। ਪੁੱਤਰ ਤੂੰ ਇਹ ਕੀ ਕੀਤਾ, ਧੱਕਾ ਦਿੱਤਾ ਦੂਰ ਕੀਤਾ, ਮਾਂ ਦੇ ਚਰਨ ਪੈਰਾਂ ਨੂੰ ਚਿਪੜ ਗਿਆ ਹੈ। ਕਹਿਣ ਲੱਗਿਆ ਮਾਂ ਮੈਨੂੰ ਬਖਸ਼ ਦੇ, ਮੈਂ ਤੇਰੀ ਸਹੁੰ ਖਾ ਕੇ ਕਹਿਣਾ ਤੇ ਮੈਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੂੰਗਾ। ਇੱਕ ਵਾਰੀ ਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲਾ ਇਹ ਵੀ ਮਿਲਣ ਵਾਸਤੇ ਗਿਆ ਸੀ, ਤੇ ਉਸ ਮਹਾਰਾਜਾ ਦਲੀਪ ਸਿੰਘ ਕੁਰਸੀ ਤੇ ਬੈਠਾ ਵੇਖ ਕੇ ਹੀ ਵਾਪਸ ਮੁੜ ਗਿਆ। ਉਹ ਕਹਿੰਦਾ ਮੈਂ ਨੀ ਮਿਲਣਾ ਦਲੀਪ ਨੂੰ, ਮੈਂ ਨੀ ਮਿਲਣਾ। ਉਹਨੇ ਤੇਰੇ ਦਲੀਪ ਨੇ ਬੜੇ ਆਵਾਜ਼ਾਂ ਮਾਰੀਆਂ ਪਰ ਉਹ ਨਾ ਮਿਲਿਆ। ਇਹਦੇ ਮਨ ਦੇ ਉੱਤੇ ਬੜੀ ਭਾਰੀ ਸੱਟ ਵੱਜੀ ਕਿ ਮੈਂ ਸਿੱਖ

ਵਾਲਾ ਬਣਿਆ ਅੰਮ੍ਰਿਤ ਛਕ ਕੇ ਲੋ ਕਹਿੰਦੇ ਮੇਲ ਹੋਇਆ ਇਹਨਾਂ ਦਾ ਮਾਂ ਪੁੱਤਰ ਕੁਦਰਤ ਨੇ ਚਿਰਾਂ ਦੇ ਵਿਛੜੇ ਆਣ ਮਿਲਾਏ।

ਇੰਗਲੈਂਡ ਜਾਣ ਦੀ ਆਗਿਆ ਮਿਲੀ। ਉੱਥੇ ਥੋੜੇ ਜਿਹੇ ਦਿਨ ਇਕੱਠੇ ਰਹੇ, ਫਿਰ ਅੰਗਰੇਜ਼ਾਂ ਨੇ ਕਿਹਾ ਵੀ ਕੋਈ ਘਰ ਤਾਂ ਕੱਢਦੇ ਆ ਪੰਜਾਬ ਜਾਣ ਦੀਆਂ, ਇਹਨਾਂ ਨੂੰ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਰੱਖਿਆ ਜਾਵੇ। ਮਹਾਰਾਜਾ ਦਲੀਪ ਸਿੰਘ ਨੂੰ ਵੱਖਰਾ ਰੱਖਿਆ ਗਿਆ, ਰਾਣੀ ਜਿੰਦਾ ਨੂੰ ਵੱਖਰਾ ਰੱਖਿਆ ਗਿਆ। ਆਖਰ ਰਾਣੀ ਜਿੰਦਾ ਸੀ ਜਿਹੜੀ ਇਸ ਦੇ ਅੰਤਮ ਸਮੇਂ ਦੇ ਉੱਤੇ ਜਦੋਂ ਆਈ ਹੈ, ਕਹਿਣ ਲੱਗੀ ਮੇਰੇ ਪੁੱਤਰ ਦਲੀਪ ਨੂੰ ਜੇ ਮਿਲਾ ਦਿੱਤਾ ਜਾਵੇ ਤੇ ਬਹੁਤ ਚੰਗੀ ਗੱਲ ਹੋਵੇਗੀ। ਪਰ ਅੰਗਰੇਜ਼ਾਂ ਨੇ ਇਸ ਨੂੰ ਮਿਲ ਨਹੀਂ ਦਿੱਤਾ ਗਾ। ਵੱਖੋ ਵੱਖਰੇ ਜਾਂਦੀ ਹੋਈ ਰਾਣੀ ਇੱਕ ਸੁਨੇਹਾ ਵੀ ਦੇ ਗਈ, ਹੋਰ ਸਮਾਂ ਜਿਹੜਾ ਉਹ ਹੋ ਗਿਆ। ਇਸ ਤੋਂ ਅੱਗੇ ਦਾ ਇਤਿਹਾਸ ਆ ਜਿਹੜਾ ਆਪਾਂ ਫਿਰ ਲੈ ਦੀਵਾਨਾ ਵਿੱਚ ਢਾਡੀ ਸਿੰਘ ਆਪਾਂ ਸੁਣਾਂਗੇ। ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਰੋਂ ਕਰੋ ਸੁਖ ਬਖਸ਼ਣ, ਖੁਸ਼ੀਆਂ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ, ਸਭ ਮਾਈ ਭਾਈ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ।

ਆਪਣਾ ਆਪ ਲੋਕਾਂ ਦਾ

ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਸੁਭਾਗਾ ਸਮਾਂ ਗੁਰੂ ਕੇ ਦੀਦਾਰ ਕਰ ਰਹੇ ਹਾਂ, ਗੁਰੂ ਦੀ ਸੰਗਤ ਵਿੱਚ ਸਭ ਮਾਈ ਪਾਈ ਪੁੱਜੇ ਹਾਂ। ਹੁਣੇ ਹੁਣੇ ਆਪਾਂ ਕਥਾ ਦੇ ਵਿਚਾਰ ਆ ਜਿਹੜੇ ਉਹ ਸੁਣ ਰਹੇ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੀ ਅਕਥ ਕਥਾ ਗਿਆਨੀ ਸਹਿਨ ਸਿੰਘ ਜੀ ਆਪਾਂ ਨੂੰ ਸੁਣਾ ਰਹੇ ਸੀ। ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਢਾਡੀ ਰਾਗ ਦੇ ਰਾਹੀਂ ਆਪਾਂ ਇਤਿਹਾਸ ਹੈ ਜਿਹੜਾ ਸਿੱਖ ਇਤਿਹਾਸ ਉਸ ਨੂੰ ਸੁਣ ਲੱਗੇ ਹਾਂ। ਆਪਾਂ ਸੁਬਾਹ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ ਕਿ ਔਰੰਗਜ਼ੇਬ ਬਾਦਸ਼ਾਹ ਦਾ ਹੁਕਮ ਆ ਜਿਹੜਾ ਇੱਕ ਚਿੱਠੀ ਹੈ ਜਿਹੜੀ ਉਹ ਪਹਾੜੀ ਰਾਜਿਆਂ ਨੂੰ ਆਈ ਹੈ, ਉਹਦੇ ਵਿੱਚ ਲਿਖਿਆ ਸੀ ਵੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਦਿੱਲੀ ਦੇ ਵਿੱਚ। ਗੁਰੂ ਦੇ ਤਾਕਤ ਆ ਜਿਹੜੀ ਉਹ ਬੜੇ ਵੱਧਦੇ ਜਾਂਦੇ ਹੈ। 80,000 ਦਾ ਇਕੱਠ ਆ ਜਿਹੜਾ ਉਹ ਤਾਂ ਵਿਸਾਖੀ ਵਾਲੇ ਦਿਨ ਹੋਇਆ। ਇਸ ਗੱਲੋਂ ਸਰਕਾਰ ਬੜੇ ਭੈ ਭੇਤ ਸੀਗੇ, ਉਸ ਨੇ ਚਿੱਠੀ ਲਿਖ ਕੇ ਪਹਾੜੀ ਰਾਈ ਰਾਜਿਆਂ ਨੂੰ ਕੱਲੀ ਹੈ, ਛੇਤੀ ਕਰੋ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪੜ ਕੇ ਛੇਤੀ ਦਿੱਲੀ ਵਿੱਚ ਪਹੁੰਚਾ ਦਿਓ। ਪਹਾੜੀ ਰਾਜੇ ਆ ਜਿਹੜੇ ਇਹ ਨਵੀਆਂ ਨਵੀਆਂ ਵਿਵਸਥਾ ਜਿਹੜੀਆਂ ਉਹ ਬਣਾ ਰਹੇ ਹੈ ਕਿ ਗੁਰੂ ਦੇ ਨਾਲ ਟੱਕਰ ਕਿਵੇਂ ਲਈ ਜਾਵੇ। ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਇਸ ਮੀਟਿੰਗ ਵਿੱਚ ਸਤਿਗੁਰੂ ਦਾ ਸੇਵਾਦਾਰ ਸੀਆਈਡੀ ਕਰਨ ਵਾਸਤੇ ਆਪਣਾ ਭੇਸ ਬਦਲ ਕੇ ਗਿਆ ਸੀ। ਉਹਨੇ ਸਾਰੀਆਂ ਗੱਲਾਂ ਸੀ ਜਿਹੜੀਆਂ ਨੋਟ ਕੀਤੀਆਂ, ਆ ਕੇ ਸਤਿਗੁਰੂ ਨੂੰ ਦੱਸਿਆ ਤੇ ਦਾਨ ਸੰਜਿਆ ਗਿਆ ਸੀ ਤੇ ਮਹਾਰਾਜ ਕੱਲ ਨੂੰ ਹਾਥੇ ਨੂੰ ਸ਼ਰਾਬ ਪਿਆ ਕੇ ਆ ਕੇ ਪਹਾੜੀ ਰਾਜੇ ਛੱਡਣਗੇ। ਸਾਰੀ ਗੱਲ ਦੱਸ ਦਿੱਤੀ ਤੇ ਸੰਗਤ ਵਿੱਚੋਂ ਆਵਾਜ਼ ਆਏ, ਸਤਿਗੁਰੂ ਆਪਾਂ ਨੂੰ ਵੀ ਕੋਈ ਹਾਥੀ ਦਾ ਪ੍ਰਬੰਧ ਹੈ ਜਿਹੜਾ ਇਹ ਕਰ ਲੈਣਾ ਚਾਹੀਦਾ। ਸਤਿਗੁਰੂ ਹੁਣ ਸਿੱਖੀ ਦੀ ਪਰਖ ਕਰ ਰਹੇ ਹਨ, ਟਟੋਲ ਕੇ ਵੇਖ ਰਹੇ ਹਨ ਤੇ ਮਹਾਰਾਜ ਕਹਿਣ ਲੱਗੇ ਹਾਥੀ ਦਾ ਪ੍ਰਬੰਧ ਤਾਂ ਸਾਡੇ ਕੋਲੇ ਕੀਤਾ ਹੋਇਆ। ਸਤਿਗੁਰੂ ਕਿਹੜੇ ਤਬੇਲੇ ਵਿੱਚ ਬੰਦਾ ਸਾਨੂੰ ਦਰਸ਼ਨ ਤਾਂ ਕਰਵਾਓ। ਮਹਾਰਾਜ ਕਹਿਣ ਲੱਗੇ ਹਾਥੀ ਦਾ ਸਾਡੇ ਕੋਲੇ ਹੀ ਬੈਠਾ। ਸਤਿਗੁਰੂ ਨੇ ਦੁਨੀ ਚੰਦ ਮਸੰਦ ਬਣੀ ਹੱਥ ਕਰ ਦਿੱਤਾ। ਲੰਗਰ ਦਾ ਇੰਚਾਰਜ ਸੀ ਬਹੁਤ ਮੋਟਾ ਤਾਜ਼ਾ ਸੀ। ਮਹਾਰਾਜ ਕਹਿਣ ਲੱਗੇ ਇਹ ਸਾਡਾ ਹਾਥੀ ਹੈ। ਮਹਾਰਾਜ ਨੂੰ ਕਹਿੰਦਾ ਦੁਨੀ ਚੰਦ ਸੱਚੇ ਪਾਤਸ਼ਾਹ ਮੈਨੂੰ ਕਿਤੇ ਭੁਲੇਖੇ ਨਾਲ ਤਾਂ ਨਹੀਂ ਆਖੀ ਜਾਂਦੇ। ਮਹਾਰਾਜ ਕਹਿਣ ਲੱਗੇ ਨਹੀਂ ਦੁਨੀ ਚੰਦਾ, ਤੈਨੂੰ ਹਾਥੀ ਨਾਲ ਲੜਾਉਣਾ ਤੇ ਉੱਠ ਕੇ ਸੰਗਤ ਨੂੰ ਦਰਸ਼ਨ ਦੇ। ਹੁਣ ਭਾਰੇ ਬੰਦੇ ਤੋਂ ਛੇਤੀ ਉੱਠਿਆ ਵੀ ਨਹੀਂ ਜਾਂਦਾ ਹੁੰਦਾ ਤੇ ਇੱਕ ਜਦੋਂ ਹਾਥੀ ਦਾ ਨਾਂ ਲਿਆ ਦੁਨੀ ਚੰਦ ਦਾ ਸਾਹ ਸਾਤਾ ਉਦੋਂ ਹੀ ਮੁੱਕ ਗਿਆ। ਇਹ ਬਸ ਤਿੰਨ ਚਾਰ ਕਿਸ਼ਤਾਂ ਵਿੱਚ ਮੋਸਾ ਹੀ ਉੱਠਿਆ। ਉੱਠ ਕੇ ਕਹਿਣ ਲੱਗਿਆ ਸਤਿਗੁਰੂ ਉਹ ਤਾਂ ਤੁਹਾਡੀ ਮਰਜ਼ੀ ਹੈ, ਪਰ ਮੇਰੇ ਬਿਨਾਂ ਜੰਗਾਂ ਯੁੱਧਾਂ ਦੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ। ਤੁਹਾਨੂੰ ਪਤਾ ਮੇਰੇ ਵਿੱਚ ਤਾਕਤ ਤਾਂ ਬੜੀ ਹੈ, ਇੱਕ ਹਾਥੀ ਕੇ ਕਈ ਹਾਥੀ ਹੋਣ ਦਾ ਮੈਂ ਮੁਕਾਬਲਾ ਕਰ ਸਕਦਾ। ਪਰ ਕਈ ਵਾਰੀ ਐਸਾ ਹੁੰਦਾ ਕਿ ਜੇ ਮੈਨੂੰ ਹਾਥੀ ਨੇ ਮਾਰ ਦਿੱਤਾ ਸ਼ਹੀਦ ਕਰਤਾ ਤੇ ਸਾਰਾ ਆ ਲੰਗਰ ਪਾਣੀ ਦਾ ਪ੍ਰਬੰਧ ਹੈ ਜਿਹੜਾ ਇਹ ਮੇਰੇ ਬਿਨਾਂ ਚੱਲਣਾ ਨੀਗਾ। ਸਤਿਗੁਰੂ ਕਹਿਣ ਲੱਗੇ ਕੋਈ ਨੀ ਚਲਾ ਲਵਾਂਗੇ ਤੂੰ ਤਿਆਰੀ ਕਰ। ਕਹਿੰਦਾ ਜੀ ਮੇਰੇ ਬਿਨਾਂ ਤਾਂ ਦੇਗ ਹੀ ਨੀ ਬਣਨੇ। ਮਹਾਰਾਜ ਕਹਿੰਦੇ ਦੇਗ ਬਣਾਉਣੇ ਅਸੀਂ ਬਣਾ ਲਿਆ ਕਰਾਂਗੇ, ਡਿਊਟੀ ਲਾ ਦਿੰਦੇ ਆ। ਕਹਿੰਦਾ ਜੀ ਫਿਰ ਮੇਰੇ ਬਿਨਾਂ ਵਰਤਾ ਹੀ ਨੀ ਜਾਣੇ। ਜਵਾਬ ਸਵਾਲ ਕਰੀ ਜਾਂਦਾ ਸਤਿਗੁਰੂ ਨਾਲ। ਮਹਾਰਾਜ ਕਹਿੰਦੇ ਦੇਗ ਵਰਤਾਉਣੀ ਕੋਈ ਔਖੀ ਹੈ? ਕਹਿੰਦਾ ਮਹਾਰਾਜ ਸੰਗਰਾਂਦ ਵਾਲੇ ਦਿਨ ਮੇਰਾ ਹਾਲ ਵੇਖਿਆ ਕਰੋ, ਜਦੋਂ ਸੰਗਤਾਂ ਆਉਂਦੀਆਂ ਬਹੁਤੀਆਂ।

ਕਹਿੰਦਾ ਕਹਿੰਦਾ ਥੋੜੀ ਥੋੜੀ ਕਿਣਕਾ ਕਿਣਕਾ ਦੇਗ ਵਰਤਾਉਣਾ ਤੇ ਜਦੋਂ ਸੰਗਤਾਂ ਆਉਂਦੀਆਂ ਥੋੜੀਆਂ ਤੇ ਉਦੋਂ ਮੈਂ ਦੂਰਾ ਗੱਫਾ ਵਰਤਾ ਦੇਣਾ। ਸਤਿਗੁਰੂ ਕਹਿਣ ਲੱਗੇ ਸਾਰਾ ਪ੍ਰਬੰਧ ਆ ਦੁਨੀ ਜੰਦਾ ਅਸੀਂ ਕਰ ਲਵਾਂਗੇ, ਪਰ ਤੂੰ ਤਿਆਰੀ ਕਰ ਜੰਗ ਵਿੱਚ ਲੜਨ ਦੀ। ਲੋ ਨਹਾਉਂਦਿਆਂ ਨੂੰ ਜੰਗਲ ਛਿਪ ਗਿਆ, ਹਨੇਰਾ ਜਾ ਹੋ ਗਿਆ ਤੇ ਨਹਾਉਂਦਿਆਂ ਨੂੰ ਨਾਲ ਲੈ ਕੇ ਨਾ ਇੱਕ ਪਾਸੇ ਜਾ ਕੇ ਬੈਠ ਗਿਆ। ਉਹਨਾਂ ਨੂੰ ਕਹਿੰਦਾ ਮਸੰਗਾਂ ਨੂੰ ਗੱਲ ਸੁਣੋ ਭਰਾਓ, ਕੱਲ ਨੂੰ ਮਹਾਰਾਜ ਨੇ ਮੈਨੂੰ ਹਾਥੀ ਨਾਲ ਲੜਾ ਦੇਣਾ ਤੇ ਪਰਸੋਂ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਇਹ ਕਹਿਣ ਲੱਗੇ ਫਿਰ ਹੁਣ ਕਿਵੇਂ ਕਰੀਏ? ਕਹਿੰਦੇ ਆਪਾਂ ਕਿਲੇ ਵਿੱਚ ਨਹੀਂ ਰਹਿਣਾ ਗਾ, ਮੈਨੂੰ ਜੁਗਤਾਂ ਬਹੁਤ ਆਉਂਦੀਆਂ ਕਿਲੇ ਚੋਂ ਨਿਕਲਣੀਆਂ ਤੇ ਜਦੋਂ ਕਿਲੇ ਮੈਨੂੰ ਜੁਗਤਾਂ ਬਹੁਤ ਆਉਂਦੀਆਂ ਆਪਾਂ ਕਿਲੇ ਦੇ ਵਿੱਚ ਨਹੀਂ ਰਹਿਣਾ। ਤੇ ਕਹਿਣ ਲੱਗਿਆ ਵੀ ਹੁਣ ਸਤਿਗੁਰੂ ਮਹਿਲਾ ਦੇ ਵਿੱਚ ਇਕੱਲੇ ਹੋਣਗੇ, ਜਦੋਂ ਸੰਗਤ ਨੂੰ

ਸੱਚੇ ਪਾਤਸ਼ਾਹ ਗੱਲ ਇਹ ਹੈ ਕਿ ਉਧਰ ਹੈ ਹਾਥੀ ਤੇ ਇਧਰ ਹੈ ਇੱਕ ਬੰਦਾ, ਤੇ ਜੇ ਮੈਂ ਤੁਹਾਨੂੰ ਨੀ ਚੰਗਾ ਲੱਗਦਾ ਆਪਦੇ ਘਰਦਿਆਂ ਨੂੰ ਤਾਂ ਚੰਗਾ ਲੱਗਦਾ, ਛੁੱਟੀਆਂ ਹੀ ਮੰਗਦੇ ਹੋ ਸਤਿਗੁਰੂ। ਮਹਾਰਾਜ ਕਹਿੰਦੇ ਕੀ ਗੱਲ ਦੁਨੀ ਚੰਦਾ, ਫਤਿਹ ਤਾਂ ਤੇਰੀ ਹੋਣੀ ਹੈ। ਕਹਿੰਦਾ ਜੀ ਨਹੀਂ, ਫਤਿਹ ਤਾਂ ਮੇਰੀ ਹੋਣੀ ਹੈ। ਇਹ ਤਾਂ ਗੱਲ ਤੁਹਾਡੀ ਠੀਕ ਹੈ, ਪਰ ਉਧਰ ਵੇਖੋ ਨਾ, ਉਧਰ ਹਾਥੀ ਹੈ ਤੇ ਇਧਰ ਬੰਦੇ ਹੈ। ਸਤਿਗੁਰੂ ਨੂੰ ਡੋਲ ਗਿਆ ਇਹਦਾ ਮਨ, ਮਹਾਰਾਜ ਨੇ ਲੜਾਉਣਾ ਤੇ ਹੋਰ ਸਿੱਖ ਨੂੰ ਹੈ। ਸਤਿਗੁਰੂ ਸਿੱਖੀ ਦੀ ਫਰਕ ਕਰ ਰਹੇ ਹੈ। ਸਤਿਗੁਰੂ ਜਾ ਕੇ ਕੀ ਕਹਿਣ ਲੱਗੇ ਹੈ ਸੁਣੋ, ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਮਸੰਗਾਂ ਨੇ ਇੱਕ ਜਿਉਂਦਾ ਬੰਦਾ ਇਸਤਰੀ ਦੇ ਉੱਤੇ ਪਾ ਲਿਆ ਤੇ ਉਹਦੇ ਉੱਤੇ ਪਾ ਕੇ ਚਿੱਟਾ ਚਾਦਰਾ ਉੱਤੋਂ ਰੱਸੀਆਂ ਜਿਹੀਆਂ ਵੜ ਦਿੱਤੀਆਂ ਤੇ ਲੈ ਕੇ ਸਤਿਗੁਰੂ ਦੇ ਕੋਲੇ ਆਰਾਮ ਨਾਲ ਸੱਤ ਕਹਿੰਦੇ ਮਹਾਰਾਜ ਦੇ ਕੋਲੇ ਨਾ ਲੈ। ਸਤਿਗੁਰੂ ਕਹਿਣ ਲੱਗੇ ਕੀ ਗੱਲ ਹੋ ਗਈ ਦੁਨੀ ਚੰਦਾ? ਇਹ ਕਹਿਣ ਲੱਗਾ ਜੀ ਸਿੱਖ ਚੜ੍ਹਾਈ ਕਰ ਗਏ। ਮਹਾਰਾਜ ਕਹਿਣ ਲੱਗੇ ਦਾ ਸੰਸਕਾਰ ਕਰਦੇ ਹੋ? ਕਹਿੰਦਾ ਜੀ ਇਹ ਜਾਣ ਲੱਗਿਆ ਕਹਿ ਗਿਆ ਸੀ ਮੈਨੂੰ ਮਰਨ ਲੱਗਿਆ ਤੇ ਜਦੋਂ ਮੈਂ ਮਰ ਗਿਆ ਮੇਰੇ ਪਿੰਡ ਲਿਜਾ ਕੇ ਮੇਰਾ ਸੰਸਕਾਰ ਕਰਿਓ, ਮੇਰਾ ਬਾਲ ਬੱਚਾ ਮੇਰਾ ਮੂੰਹ ਵੇਖ ਲੂਗਾ। ਸਤਿਗੁਰੂ ਅੱਧੇ ਘੰਟੇ ਦੇ ਸਾਨੂੰ ਛੁੱਟੀ ਦੇ ਦਿਓ ਤੇ ਫਿਰ ਅਜੇ ਛੇਤੀ ਹੀ ਮੁੜੇ ਆਵਾਂਗੇ। ਮਹਾਰਾਜ ਕਹਿੰਦੇ ਕੀ ਨਾਂ ਹੈ? ਜਦੋਂ ਨਾਂ ਦੱਸਿਆ ਨਾ ਤੇ ਸਤਿਗੁਰੂ ਕਹਿਣ ਲੱਗੇ ਦੁਨੀ ਚੰਦਾ ਇਹ ਤਾਂ ਸਾਡਾ ਬੜਾ ਹੀ ਪਿਆਰਾ ਸੇਵਕ ਹੈ, ਲੱਕੜ ਬਾਲਣ ਦਾ ਪ੍ਰਬੰਧ ਤੁਹਾਨੂੰ ਪਤਾ ਹੀ ਉੱਥੇ ਕੀਤਾ ਗਿਆ ਸਾਰਾ, ਲੈ ਚੱਲੋ। ਫਿਰ ਚੁੱਕ ਲਿਆ ਭਾਈ ਇਸ ਨੂੰ ਜਿਹੜਾ ਪਾਇਆ ਸੀ ਨਾ ਸ਼੍ਰੀ ਜੀ ਦੇ ਉੱਤੇ ਤੇ ਉਹ ਜਦੋਂ ਲੈ ਕੇ ਤੁਰੇ ਜਾਂਦੇ ਆ ਇਹਦਾ ਵਿਚਾਰੇ ਦਾ ਦਿਲ ਧੜਕੀ ਜਾਵੇ ਵੀ ਹੁਣ ਸਾੜ ਲੰਘੇ ਤਾਂ। ਤੇ ਨਾਜਾਂ ਨੂੰ ਹੋਰ ਹੀ ਜਿਹਨੇ ਪੁੱਛਣ ਲੱਗੇ ਆ, ਕਹਿਣ ਲੱਗਿਆ ਮਹਾਰਾਜ ਆਉਣ ਨਾਲ ਹੀ ਆਉਂਦੇ ਆ, ਨਾਲ ਹੀ ਆਉਂਦੇ ਆ ਕਿ ਵਾਪਸ ਮੁੜ ਕੇ ਉੱਥੇ ਉੱਥੇ ਹੀ ਹੈ? ਇਹ ਕਹਿਣ ਲੱਗੇ ਸਤਿਗੁਰੂ ਤਾਂ ਨਾਲ ਹੀ ਆਉਂਦੇ ਆ ਤੇ ਤੇਰੇ ਮਨੀ ਵੇਖਦੇ ਆਉਂਦੇ ਆ, ਤੂੰ ਸਾਨੂੰ ਤਾਂ ਨਾ ਮਰਵਾ, ਚੁੱਪ ਕਰਕੇ ਹੁਣ ਤਾਂ ਭਾਣਾ ਮਨ। ਥੋੜੀ ਜਿਹੀ ਵਾਰ ਜਦੋਂ ਫੇਰ ਗਏ ਫਿਰ ਪੁੱਛਣ ਲੱਗਿਆ ਕਾਨੀਆਂ ਨੂੰ, ਕਹਿਣ ਲੱਗਿਆ ਮਹਾਰਾਜ ਸਾਹਿਬ ਵਾਪਸ ਮੁੜ ਕੇ ਇਹ ਨਾਲ ਆਉਂਦੇ ਆ? ਕਹਿੰਦੇ ਵੀ ਇਹ ਤਾਂ ਨਾ ਸਤਿਗੁਰੂ ਤਾਂ ਨਾਲ ਹੀ ਆਉਂਦੇ ਆ। ਤੇ ਜਦੋਂ ਲਿਜਾ ਕੇ ਰੱਖਤਾ ਨਾ ਲੱਕੜਾਈਆਂ ਦੇ ਉੱਤੇ ਤੇ ਲੱਗ ਪਏ ਦਾਲੇ ਦਾਲੇ ਪਾਥੀਆਂ ਜਿਹੀਆਂ ਜੋੜਨ ਤੇ ਫਿਰ ਮੋੜੀ ਦੇ ਨੇ ਪੁੱਛਣ ਲੱਗਿਆ, ਕਹਿਣ ਲੱਗਿਆ ਸਤਿਗੁਰੂ ਖੜੋਤੇ ਆ ਇੱਥੇ ਇਹ ਵਾਪਸ ਚਲੇ ਗਏ? ਇਹ ਕਹਿਣ ਲੱਗਿਆ ਵੀ ਸਤਿਗੁਰੂ ਤਾਂ ਉਸ ਫੁੱਲ ਨੂੰ ਹੱਥ ਪਾਈ ਖੜੇ ਆ ਜਿਹੜਾ ਤੇਰੀ ਹਿੱਕ ਦੇ ਉੱਤੇ ਰੱਖਣਾ। ਮਹਾਰਾਜ ਨੇ ਚੁੱਕਿਆ ਹੋਟਾ ਸਾਰਾ ਖੁੰਡ ਤੇ ਸਿੱਖ ਦੇ ਹਿੱਕ ਦੇ ਉੱਤੇ ਰੱਖ ਕੇ ਕਹਿਣ ਲੱਗੇ ਲਾਓ ਚਿੱਕਾ, ਸਾਥੋਂ ਇਹੋ ਹੀ ਸਰਦਾ ਬਣਦਾ। ਤੇ ਸਿੱਖ ਨੇ ਚਾਦਰਾ ਜਾ ਚਲਾ ਕੇ ਮਾਰਿਆ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤਾਂ ਜਿਉਂਦੇ ਨੂੰ ਸ੍ਰੀ ਦੇ ਉੱਤੇ ਪਾਈ ਫਿਰਦੇ। ਮਹਾਰਾਜ ਕਹਿੰਦੇ ਚੱਲ ਲਗਲੇ ਜਹਾਨ ਨੂੰ, ਹੁਣ ਕੱਚਿਆਂ ਪਿੰਡਾਂ ਦੀ ਕੋਈ ਲੋੜ ਨਹੀਂ ਗੀ। ਤੇ ਦੁਨੇ ਚੰਦ ਮਸੰਦ ਫਿਰ ਮਹਾਰਾਜ ਦੇ ਕੋਲੇ ਆ ਗਿਆ, ਕਹਿਣ ਲੱਗਿਆ ਸਤਿਗੁਰੂ ਅੱਜ ਦਾ ਪਹਿਰਾ ਨਾ ਜਿਹੜਾ ਰਾਤ ਦਾ ਉਹ ਕਿਲੇ ਦੇ ਦਰਵਾਜ਼ੇ ਦੇ ਅੱਗੇ ਸਾਡਾ ਮੇਰਾ ਤੇ ਮਸੰਦਾਂ ਦਾ ਪਹਿਰਾ ਜਿਹੜਾ ਉਹ ਕਿਲੇ ਦੇ ਦਰਵਾਜ਼ੇ ਅੱਗੇ ਲਾ ਦਿਓ, ਹਾਥੀ ਆ ਜਿਹੜਾ ਰਾਤ ਨੂੰ ਨਾ ਆ ਜਾਂਦਾ ਹੋਵੇ। ਸਤਿਗੁਰੂ ਕਹਿਣ ਲੱਗੇ ਨਹੀਂ, ਇਹ ਗੱਲ ਤੇਰਾ ਤੇ ਤੇਰੇ ਨਾਲ ਜਾਣਾ ਪਹਿਰਾ ਜਿਹੜਾ ਕਿਲੇ ਦੇ ਉੱਤੇ ਲਾਇਆ ਤਾਂ ਕਿ ਦੁਸ਼ਮਣ ਆ ਜਿਹੜਾ ਕਿਲੇ ਦੇ ਉੱਤੇ ਪੌੜੀਆਂ ਲਾ ਕੇ ਨਾ ਚੜਿਆ ਆਵੇ, ਤੂੰ ਕਿਲੇ ਦੀ ਰਾਖੀ ਕਰਨੀ ਹੈ।

ਜੇ ਆਪਾਂ ਅੱਧ ਸਮਾਨ ਵਿੱਚ ਤੁਰੇ ਫਿਰਦੇ ਹਾਂ, ਇਹ ਕਹਿਣ ਲੱਗਿਆ ਕਿ ਇਉਂ ਕਰੋ ਤੁਸੀਂ ਪੰਜ ਸੱਤ ਪੱਗਾਂ ਇਕੱਠੀਆਂ ਜੋੜੋ, ਮੇਰੇ ਲੱਕ ਨੂੰ ਪਾ ਕੇ ਨਾ ਪਹਿਲਾਂ ਮੈਨੂੰ ਹੌਲੀ ਹੌਲੀ ਲਮਕਾ ਦਿਓ ਤੇ ਫਿਰ ਤੁਸੀਂ ਉਤਰੇ ਆਉਣਾ। ਕਹਿੰਦੇ ਇਹ ਕਹਿਣ ਲੱਗੇ ਨਾਲ ਦੇ ਤੂੰ ਤਾਂ ਭਾਵੇਂ ਕਿੰਨੀਆਂ ਹੀ ਪੱਗਾਂ ਹੋਣ ਤਾਂ ਵੀ ਤੋੜ ਦੇਗਾ, ਇੰਨਾ ਭਾਰਾ ਸਰੀਰ ਆ ਤੇਰਾ। ਇਹ ਕਹਿਣ ਲੱਗਿਆ ਚੰਗਾ ਫਿਰ ਖੂਹ ਦੇ ਉੱਤੋਂ ਇੱਕ ਲੱਜ ਚੁੱਕ ਲਿਆ ਮੋਟੀ ਸਾਰੀ। ਕਹਿਣ ਲੱਗਿਆ ਇਉਂ ਕਰੋ ਹੁਣ ਆਹ ਜਿਹੜਾ ਰਸਤਾ ਨਾ ਲੱਜ, ਇਹ ਮੇਰੇ ਲੱਕ ਨੂੰ ਪਾ ਕੇ ਹਾਂ ਤੇ ਲਮਕਾ ਦਿਓ ਕਿਲੇ ਨੂੰ ਹੌਲੀ ਹੌਲੀ। ਜਦੋਂ ਲੱਕ ਨੂੰ ਵੜ ਕੇ ਵੇਖੇ ਕਹਿਣ ਲੱਗੇ ਵੀ ਇਹਦਾ ਅੱਧਾ ਰਸਤਾ ਜਿਹੜਾ ਇਹ ਤਾਂ ਤੇਰੇ ਲੱਕ ਨੂੰ ਹੀ ਵੜਿਆ ਗਿਆ। ਕਹਿਣ ਲੱਗਾ ਕਿਹੜਾ ਅੱਧ ਚੋਂ ਲਿਜਾ ਕੇ ਮੈਨੂੰ ਸੁੱਟ ਦਿਓ ਤੇ ਫਿਰ ਮੈਂ ਜਾਣਾ ਤੇ ਮੈਂ ਜਾਣਾ। ਦੁਨੇ ਚੰਦ ਸੰਗ ਮੌਤ ਤੋਂ ਡਰਦਾ ਹੋਇਆ ਹੁਣ ਭੱਜਣ ਲੱਗਿਆ ਕਿਲੇ ਤੋਂ। ਸੁਣੋ ਤੁਹਾਡੀ ਕਥਾ ਕਿਉਂ ਬਿਆਨ ਕਰਦਾ ਹੈ।

ਪਸੰਦ ਸੋਚਿਆ ਹੁਣ ਮੈਂ ਫਸਾਈ ਉਹ ਸੁਣੀ ਚੱਲ ਪਸੰਦ ਸੋਚਿਆ ਹੁਣ ਮੈਂ ਫਸਾਈ ਬਈ ਸੁਣੀ ਚੱਲ ਪਸੰਦ ਸੋਚਿਆ ਹੁਣ ਮੈਂ ਫਸਾਈ ਉਹਨੇ ਅੱਖ ਬਚਾ ਕੇ ਗੁਲਾ ਤੋਂ ਇੱਕ ਚੁੱਕਿਆ ਰਸਤਾ।

ਦੇਖਦੇ ਬਾਹੋਂ ਦਾ ਨਸਾਈ।

ਔਰ ਸਮਾਂ ਜਿਹੜਾ ਥੋੜਾ ਜਿਹਾ 5 ਮਿੰਟ ਜ਼ਿਆਦਾ ਹੋ ਗਏ ਹੈ, ਕਿਉਂਕਿ ਆਹ 2-3 ਦਿਨ ਹੋ ਗਏ। ਉਦੋਂ ਦਾ ਸਮਾਂ ਜਿਹੜਾ ਸਾਡਾ ਪਹਿਲਾਂ 1.5 ਘੰਟਾ ਹੁੰਦਾ ਸੀ ਤੇ ਹੁਣ 1/2 ਘੰਟਾ ਰਹਿ ਗਿਆ, ਸੋ 5 ਮਿੰਟ ਜ਼ਿਆਦਾ ਲੱਗ ਗਏ। ਕਿਵੇਂ ਮੰਗਦੇ ਆ, ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ, ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਦੇ ਵੀਰਾਂ ਦੇ ਉਹਨਾਂ ਦੇ ਧੰਨਵਾਦੀ ਆ ਜਿਹਨਾਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਵਾਈ ਆ, ਸਤਿਗੁਰੂ ਖੁਸ਼ੀਆਂ ਬਖਸ਼ਣ। ਹੁਣ ਆਪਾਂ ਅਨੰਦ ਸਾਹਿਬ ਦਾ ਪਾਠ ਰਲ ਮਿਲ ਕੇ ਕਰੀਏ।

0: ਕੇਵੋਦੀਰਨ ਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਆਪਣੇ ਜਥੇ ਸਮੇਤ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਜਾ ਰਹੇ ਨੇ। ਉਸ ਸਮੇਂ ਦੇ ਮੈਦਾਨੇ ਜੰਗ ਦਾ ਵਰਣਨ ਇਸ ਤਰ੍ਹਾਂ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

अवतार रत्ना पुत्र करो। तानसी गुरु ग्रंथ करे बोली।

ਸਤਿਨਾਮ ਸ੍ਰੀ ਅਕਾਲ ਗੁਰੂ।

ਬਹੁ ਨਾਨਕ ਸੰਤਨ ਰਸ ਆਈ ਹੈ। ਬਹੁ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਰ ਗੁੰਗਾ ਸੰਤ।

ਮੈਂ ਜੋ ਸਾਡੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਸਰਤ ਨਾ ਲਾਗੀ ਵਾਰ ਸਰਬ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਤਨਾ ਪਵਿੱਤਰ ਕਰੋ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ ਗੱਜ ਕੇ ਪਤੇ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਬਖਸ਼ਿਸ਼ ਸੱਚੇ ਪਾਤਸ਼ਾਹ ਨੇ ਕੀਤੀ ਹੈ ਯਾਰੀ ਆਖੀ ਦਾ ਨੀ ਜਕਾਰੇ ਲਾਉਣ ਵੇਲੇ ਰਾਜ ਕਰੇਗਾ ਖਾਲਸਾ ਸੱਜੇ ਵੇਖੋ ਖਾਲਸਾ ਖੱਬੇ ਵੇਖੋ ਖਾਲਸਾ ਥੱਲੇ ਵੇਖੋ ਖਾਲਸਾ ਉੱਪਰ ਵੇਖੋ ਖਾਲਸਾ। ਇਹ ਅੱਜ ਸੱਚਮੁੱਚ ਸਾਹਮਣੇ ਆ ਰਿਹਾ ਵੀ ਥੱਲੜੇ ਹਾਲ ਚ ਵੇਖੋ ਉੱਥੇ ਵੀ ਖਾਲਸਾ ਇੱਥੇ ਵੇਖੋ ਖਾਲਸਾ ਉੱਪਰ ਵੇਖੋ ਖਾਲਸਾ ਸੱਜੇ ਵੇਖੋ ਹਰ ਪਾਸੇ ਸੰਗਤ ਹੀ ਸੰਗਤ ਗੁਰੂ ਕਾ ਖਾਲਸਾ ਹੀ ਨਜ਼ਰ ਆ ਰਿਹਾ। ਸੁਪਨਾ ਕਿਉਂਕਿ ਥੱਲੜੇ ਹਾਲ ਵਿੱਚ ਵੀ ਅੰਮ੍ਰਿਤਧਾਰੀ ਖਾਲਸੇ ਬੈਠੇ ਉੱਪਰ ਵੀ ਵਿੱਚ ਖਾਲਸੇ ਸਾਰੇ ਤਰ੍ਹਾਂ ਦੇ ਹੀ ਨੇ ਕਾਂਗਿਆਰੀ ਵੀ ਬੜੀ ਹੈ। ਸੁਪਨਾ ਚਲੋ ਧਿਆਨ ਦਿਓ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅੰਮ੍ਰਿਤ ਸੰਚਾਰ ਹੋ ਰਿਹਾ ਤੇ ਥੋੜੇ ਸਮੇਂ ਤੋਂ ਬਾਅਦ ਪੰਜਾਂ ਪਿਆਰਿਆਂ ਨੇ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਸਟੇਜ ਤੇ ਆ ਜਾਣਾ ਹੈ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦਾ ਮਾਣ ਪ੍ਰਾਪਤ ਕੀਤਾ ਪੰਜਾਬ ਵਿੱਚ ਹਿੰਦੁਸਤਾਨ ਵਿੱਚ। ਇਸੇ ਤਰ੍ਹਾਂ ਹੁੰਦਾ ਹੈ ਕਿ ਤਿੰਨ ਕੁ ਦਿਨ ਦਾ ਸਮਾਗਮ ਤੀਜੇ ਦਿਨ ਅੰਮ੍ਰਿਤ ਸੰਚਾਰ ਦੋ ਦਿਨ ਦਾ ਸਮਾਗਮ ਦੂਜੇ ਦਿਨ ਅੰਮ੍ਰਿਤ ਸੰਚਾਰ ਹੁਣ ਅੱਜ ਲਗਭਗ ਪੰਜ ਦਿਨ ਹੋ ਗਏ ਨੇ ਤੇ ਅੱਜ ਅੰਮ੍ਰਿਤ ਸੰਚਾਰ ਇੱਥੇ ਰੱਖਿਆ ਗਿਆ ਚੜ੍ਹਦੀ ਕਲਾ ਨਾਲ ਸੰਗਤ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੀ ਹੈ ਹੋਰ ਵੀ ਅੰਮ੍ਰਿਤ ਸੰਚਾਰ ਹੋਣੇ ਨੇ। ਸੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਕੱਲ ਭਾਵੇਂ ਛੁੱਟੀ ਸੀ ਐਤਵਾਰ ਦਾ ਦਿਹਾੜਾ ਸੀ ਪਰ ਅੱਜ ਸਤਸੰਗ ਜੀ ਕੰਮਾਂ ਕਾਰਾਂ ਵਾਲੇ ਵੀ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਸਤਿਗੁਰ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਨੇ। ਕੱਲ ਤੇ ਕੁਛ ਕੁ ਨੇ ਇਹ ਵੀ ਸੋਚਿਆ ਹੋਣਾ ਵੀ ਚਲੋ ਵਿਹਲੇ ਹਾਂ ਗੁਰਦੁਆਰੇ ਚ ਆਈ ਜਾਈਏ ਜਿਵੇਂ ਕਿ ਅਸੀਂ ਵੀਕਐਂਡ ਤੇ ਜਾਂਦੇ ਹਾਂ। ਹੁਣ ਮੈਂ ਇਹ ਗੱਲ ਵਿੱਚ ਕੋਈ ਸਤਸੰਗ ਜੀ ਅੱਤ ਕਥਨੀ ਨਹੀਂ ਕਿ ਤੁਹਾਡੇ ਇੰਗਲੈਂਡ ਵਿੱਚ ਜਿਵੇਂ ਆਪਾਂ ਆਮ ਸ਼ਬਦ ਵਰਤਨੇ ਆ ਨਾ ਵੀ ਪੈਰ ਪੈਰ ਤੇ ਗੁਰਦੁਆਰਾ ਤੇ ਆਪਾਂ ਮੈਂ ਹੁਣ ਸੜਕਾਂ ਤੋਂ ਲੰਘਣਾ ਮੈਂ ਵੇਹਨਾ ਇੱਥੇ ਵੀ ਗੁਰਦੁਆਰਾ ਇੱਥੇ ਵੀ ਗੁਰਦੁਆਰਾ ਇੱਥੇ ਵੀ ਗੁਰਦੁਆਰਾ ਤੁਰ ਕੇ ਦਰਸ਼ਨ ਕਰਨੇ ਹੋਣ ਤੇ ਭਾਵੇਂ ਵੇਖੋਗੇ ਥੋੜੀ ਥੋੜੀ ਦੂਰ ਕਿੰਨੇ ਗੁਰਦੁਆਰੇ ਬਣੇ ਨੇ। ਤੁਹਾਡਾ ਇੱਥੇ ਬਹਾਨਾ ਨਹੀਂ ਚੱਲ ਸਕਦਾ ਵੀ ਅਸੀਂ ਬੜੀ ਦੂਰ ਗੁਰਦੁਆਰਾ ਕਿਵੇਂ ਦਰਸ਼ਨ ਕਰਨ ਜਾਈਏ ਇੱਥੇ ਕੋਈ ਬਹਾਨਾ ਨਹੀਂ। ਇੱਥੇ ਤੇ ਜਾਣ ਬੁੱਝ ਕੇ ਹੀ ਨਾ ਜਾਓ ਗੱਲ ਵਾਕੇ ਗੁਰਦੁਆਰੇ ਬੜੇ ਨੇ ਆਖੋ ਸਪਨਾ ਇਹ ਚੰਗੀ ਗੱਲ ਗੁਰੂ ਘਰ ਜਿੰਨੇ ਹੋਣ ਇਹ ਮਾੜੀ ਗੱਲ ਨਹੀਂ ਪਰ ਹਾਂ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਗੁਰਦੁਆਰਾ ਸਾਹਿਬ ਵਿੱਚੋਂ ਗੁਰਮਤ ਦੀ ਮਹਿਕ ਆਉਣੀ ਚਾਹੀਦੀ ਉੱਥੇ ਇੱਦਾਂ ਦੇ ਸਮਾਗਮ ਹੋਣੇ ਚਾਹੀਦੇ ਆ ਜਿੱਥੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਸੇਧ ਮਿਲੇ। ਸਮਾ ਕਰਨਾ ਗੁਰਦੁਆਰੇ ਤੇ ਕਈ ਬਣ ਗਏ ਆ ਪਰ ਗੁਰਦੁਆਰਿਆਂ ਉੱਤੇ ਕਾਬਜ ਇਹੋ ਜਿਹੇ ਬੰਦੇ ਨੇ ਜਿਹੜੇ ਕਿ ਨਾ ਗੁਰਮਤ ਪ੍ਰਚਾਰ ਹੀ ਪਸੰਦ ਕਰਦੇ ਨੇ ਤੇ ਨਾ ਅੰਮ੍ਰਿਤ ਸੰਚਾਰ ਨੂੰ ਹੀ ਉਹ ਤਰਜੀਹ ਦਿੰਦੇ ਨੇ ਤੇ ਬਹੁਤ ਥਾਵਾਂ ਤੇ ਵੇਖਣ ਵਿੱਚ ਗੱਲ ਮਿਲਦੀ ਹੈ ਕਿ ਜਦੋਂ ਕਿਤੇ ਉਹਨਾਂ ਦੇ ਕੋਲ ਜਾਓਗੇ ਉਹਨਾਂ ਨੂੰ ਕਹੋ ਵੀ ਅੰਮ੍ਰਿਤ ਸੰਚਾਰ ਕਰਾਉਣਾ ਉਹ ਕਹਿਣਗੇ ਠੀਕ ਆ ਹਾਜ਼ਰੀ ਭਰਨੀ ਆ ਦੀਵਾਨ ਲੱਗਣੇ ਨੇ ਲੱਗ ਜਾ ਪਰ ਅੰਮ੍ਰਿਤ ਸੰਚਾਰ ਦੇ ਅਸੀਂ ਹੱਕ ਵਿੱਚ ਨਹੀਂ। ਮੈਂ ਹੈਰਾਨ ਹੁੰਦਾ ਵੀ ਹੱਕ ਵਿੱਚ ਕਿਉਂ ਨਹੀਂ ਤੇ ਅਸਲ ਜਦੋਂ ਭੋਗ ਕਰੀਏ ਤੇ ਫਿਰ ਪਤਾ ਲੱਗਦਾ ਵੀ ਇਹਨਾਂ ਨੇ ਆਪ ਹੀ ਨਹੀਂ ਛਕਿਆ ਖੁਦ ਸਪਨਾ। ਹੁਣ ਇਹ ਕਿੱਥੇ ਕਹਿਣਗੇ ਵੀ ਅੰਮ੍ਰਿਤ ਸੰਚਾਰ ਹੋਵੇ ਵੀ ਕੋਈ ਗੁਰੂ ਵਾਲਾ ਬਣੇ ਕੋਈ ਸਿੰਘ ਸਜੇ ਉਹਨਾਂ ਨੂੰ ਇਹ ਆ ਵੀ ਸਾਡੇ ਵਾਲੀ ਬਰਾਦਰੀ ਵਾਲੀ ਜ਼ਿਆਦਾ ਚਾਹੀਦੇ ਆ ਵੀ ਇੱਧਰ ਨੂੰ ਲੋਕ ਚੱਲ ਪਏ ਤੇ ਫਿਰ ਇਹ ਠੀਕ ਨਹੀਂ ਕਰ। ਸੋ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਗੁਰਦੁਆਰਾ ਇਹ ਸਤਸੰਗ ਜੀ ਇੱਕ ਸਾਧਨ ਹੈ ਗੁਰੂ ਦੁਆਰਾ ਕਿ ਜਿਹਦੇ ਤੋਂ ਅਸੀਂ ਫਿਰ ਅੱਗੇ ਹੌਲੀ ਹੌਲੀ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਰ ਇੱਥੇ ਇਹ ਜ਼ਰੀਆ ਸੱਚੇ ਪਾਤਸ਼ਾਹ ਨੇ ਬਣਾਇਆ ਹੈ।
ਸੋ ਇਹੋ ਜਿਹੇ ਗੁਰਦੁਆਰਿਆਂ ਵਿੱਚ ਇੱਦਾਂ ਦੇ ਸਮਾਗਮ ਤੇ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਵੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਾਡਾ ਬੜਾ ਵੱਡਾ ਹਾਲ ਬਣ ਗਿਆ। ਹਮੇਸ਼ਾ ਇਹ ਸੰਗਤੇ ਅਰਦਾਸ ਕਰਿਆ ਕਰੋ ਕਿ ਵੱਡੇ ਵੱਡੇ ਗੁਰਦੁਆਰੇ ਇੰਗਲੈਂਡ ਵਿੱਚ ਬਣਨ, ਪ੍ਰਬੰਧਕ ਬਣਾਇਆ ਕਰਨ ਤੇ ਛੋਟੇ ਪੈ ਗਿਆ ਕਰਨ। ਕਦੇ ਇਹ ਨਹੀਂ ਕਹਿਣਾ ਵੀ ਬਸ ਹੁਣ ਬਣ ਗਿਆ, ਬੜਾ ਵੱਡਾ ਬਣ ਗਿਆ, ਕਿਉਂਕਿ ਇੰਗਲੈਂਡ ਚ ਕਈ ਬੜੇ ਵੱਡੇ ਵੱਡੇ ਨਵੇਂ ਗੁਰਦੁਆਰੇ ਤਿਆਰ ਹੋ ਰਹੇ। ਪਰ ਸਿੱਖ ਦੀ ਅਰਦਾਸ ਹਮੇਸ਼ਾ ਇਹੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਪ੍ਰਬੰਧਕ ਗੁਰਦੁਆਰੇ ਵੱਡੇ ਕਰਦੇ ਰਹਿਣ ਤੇ ਤੁਹਾਡਾ ਪਰਿਵਾਰ ਐਡਾ ਵੱਡਾ ਹੋ ਜਾਏ, ਐਡਾ ਵੱਡਾ ਹੋ ਜਾਏ ਕਿ ਕੋਈ ਵੀ ਗੁਰਦੁਆਰਾ ਜਿਹੜਾ ਬਣਾ ਲੈਣ ਸਾਰੇ ਛੋਟੇ ਪੈਣ। ਸਤਨਾਮ। ਤੇਰੇ ਪਰਿਵਾਰ ਵਿੱਚ ਐਡਾ ਵਾਧਾ ਹੋਣਾ ਚਾਹੀਦਾ, ਤੇਰੀਆਂ ਸੰਗਤਾਂ ਵਿੱਚ ਇੰਨਾ ਪਿਆਰ ਹੋਣਾ ਚਾਹੀਦਾ ਕਿ ਸਾਨੂੰ ਬਿਠਾਉਣ ਨੂੰ ਕਿਤੇ ਥਾਂ ਹੀ ਨਾ ਮਿਲੇ, ਜਿਵੇਂ ਅੱਜ ਆ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ। ਪੰਜਾਬ ਬਣਿਆ ਹੋਇਆ, ਗਰਮੀ ਵੀ ਪੰਜਾਬ ਵੱਧ ਗਈ ਹੈ। ਹੁਣ ਵੇਖੋ ਕਿੱਦਾਂ ਸਾਰੇ ਇਹ ਬਿਲਕੁਲ ਪੰਜਾਬ ਦਾ ਹੀ ਨਕਸ਼ਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਕੁਛ ਪ੍ਰੇਮੀ ਮੈਂ ਪਿਛਲੀ ਵਾਰੀ ਸਾਊਥ ਸਾਲ ਜਦੋਂ ਹਾਜ਼ਰੀ ਭਰੀ ਸੀ ਉੱਥੇ ਮੈਂ ਬੇਨਤੀ ਕੀਤੀ ਸੀ, ਮੈਂ ਕਿਹਾ ਕਈਆਂ ਤੇ ਪਾਬੰਦੀ ਲੱਗੀ ਹੈ, ਕਈਆਂ ਤੇ ਰੋਕ ਲੱਗੀ ਹੈ ਨਾ, ਜਿਹੜੇ ਆਂਦੇ ਨੇ ਅਸੀਂ ਪੰਜਾਬ ਨਹੀਂ ਜਾ ਸਕਦੇ। ਉਦੋਂ ਜਦੋਂ ਲਾਸਟ ਦੀਵਾਨ ਸੀ ਉਸ ਨਰਜ ਕੀਤੀ ਸੀ ਅੱਜ ਵਾਲੀ ਆ ਸੰਗਤ ਦੇ ਦਰਸ਼ਨ ਕਰ ਲਓ, ਇਹ ਪੰਜਾਬ ਹੀ ਬਣਿਆ ਹੋਇਆ। ਪੰਜਾਬ ਵਿੱਚ ਵੀ ਕਈ ਥਾਵਾਂ ਤੇ ਇੰਨੀ ਇੰਨੀ ਸੰਗਤ ਨਹੀਂ ਜੁੜਦੀ ਜਿੰਨੀ ਬਾਹਰਲਿਆਂ ਦੇਸ਼ਾਂ ਵਿੱਚ। ਟੋਰਾਂਟੋ ਵਿੱਚ ਮਾਲਸਨ ਗੁਰਦੁਆਰਾ ਸਾਹਿਬ ਸਮਾਗਮ ਹੋਇਆ ਸੀ ਖੁੱਲੇ ਪੰਡਾਲਾਂ ਚ, ਦਾਸ ਨੇ ਉੱਥੇ ਵੀ ਅਰਜ਼ ਕੀਤੀ ਸੀ ਭਰਾਵੋ ਜਿਹੜੇ ਨਹੀਂ ਜਾ ਸਕਦੇ ਆ, ਵੇਖੋ ਤੁਹਾਡੇ ਵਾਸਤੇ ਸੱਚੇ ਪਾਤਸ਼ਾਹ ਨੇ ਇੱਥੇ ਪੰਜਾਬ ਦਾ ਨਕਸ਼ਾ ਰੱਖ ਦਿੱਤਾ। ਕਿੰਨੀ ਸੰਗਤ ਦਾ ਪਿਆਰ। ਤੇ ਹੁਣ ਇੱਕ ਅਰਦਾਸ ਆਪਾਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਹਮੇਸ਼ਾ ਕਰਿਆ ਕਰੀਏ। ਸਤਿਗੁਰੂ, ਜਿੱਥੇ ਗੋਡੇ ਨਾਲ ਗੋਡਾ ਜੋੜ ਕੇ ਅਸੀਂ ਤਨ ਕਰਕੇ ਇਕੱਠੇ ਹੋ ਕੇ ਬੈਠੇ ਹਾਂ, ਸਾਡੇ ਤੇ ਐਸੀ ਮਿਹਰ ਕਰੋ ਅਸੀਂ ਮਨ ਕਰਕੇ ਵੀ ਇਕੱਠੇ ਹੋ ਜਾਈਏ। ਅਸੀਂ ਅੰਮ੍ਰਿਤਧਾਰੀ ਭਾਵੇਂ ਜ਼ਰੂਰ ਹਾਂ, ਅਸੀਂ ਸ੍ਰੀ ਸਾਹਿਬਾਂ ਗਾਤਰੇ ਜ਼ਰੂਰ ਪਾਏ ਆ, ਪਰ ਸਾਧ ਸੰਗਤ ਅਸੀਂ ਅੰਦਰੋਂ ਵੰਡੇ ਹੋਏ ਹਾਂ। ਇੱਕ ਦੀ ਮਰਿਆਦਾ ਹੋਰ ਹੈ, ਦੂਜਾ ਕੁਝ ਹੋਰ ਹੀ ਕਹਿੰਦਾ, ਤੀਜੇ ਦੀ ਮਰਿਆਦਾ ਹੋਰ ਹੈ, ਚੌਥਾ ਕੁਝ ਹੋਰ ਹੀ ਕਹਿੰਦਾ। ਪਰ ਸੱਚੇ ਪਾਤਸ਼ਾਹ ਮਿਹਰ ਕਰੋ ਸਾਡੀ ਵਿਚਾਰਧਾਰਾ ਸਾਡੀ ਮਰਿਆਦਾ ਇੱਕ ਹੋ ਜਾਏ, ਕੋਈ ਐਸਾ ਭਾਗਾਂ ਵਾਲਾ ਦਿਨ ਆਵੇ ਕਿ ਸਾਡੀਆਂ ਜਿਹੜੀਆਂ ਅੰਦਰੂਨੀ ਵੰਡੀਆਂ ਇਹ ਪਾਈਆਂ ਅਸੀਂ ਲੋਕਾਂ ਨੇ, ਸਾਡੇ ਹੰਕਾਰ ਨੇ ਪਾਈਆਂ ਨੇ, ਤੁਸੀਂ ਨਹੀਂ ਪਾਈਆਂ, ਸੱਚੇ ਪਾਤਸ਼ਾਹ ਨੇ ਕੋਈ ਵੰਡੀਆਂ ਨਹੀਂ ਪਾਈਆਂ, ਸਭ ਨੂੰ ਇੱਕ ਕਰਨ ਦਾ ਯਤਨ ਕੀਤਾ। ਸੱਚੇ ਪਾਤਸ਼ਾਹ ਨੇ ਤੇ ਜਿੱਥੇ ਸਾਧ ਸੰਗਤ ਜੀ ਇੱਥੇ ਭਗਤ ਕਬੀਰ ਜੀ ਵਰਗੇ ਬੈਠੇ, ਸਾਧ ਸੰਗਤ ਜੀ ਸਦਨੇ ਵਰਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਨ੍ਹਾਂ ਦਾ ਭਗਤ ਸਦਨਾ ਜੀ ਦਾ ਸਤਿਕਾਰ ਹੋ ਰਿਹਾ, ਉੱਥੇ ਭਗਤ ਰਵਿਦਾਸ ਜੀ ਨੂੰ ਵੀ ਬਰਾਬਰ ਬਿਠਾਇਆ। ਸੱਚੇ ਪਾਤਸ਼ਾਹ ਨੇ ਤੇ ਕਦੇ ਵੀ ਕੋਈ ਵਿਤਕਰਾ ਨਹੀਂ ਰੱਖਿਆ, ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਨਾ ਸੰਗਤ ਵਿੱਚ ਤੇ ਨਾ ਪੰਗਤ ਵਿੱਚ। ਆਖੋ ਸਤਨਾਮ। ਪੰਗਤ ਵਿੱਚ, ਇੱਕ ਪੰਗਤ ਵਿੱਚ ਸਾਰੇ ਜਣੇ ਇਕੱਠੇ ਬੈਠ ਕੇ ਪ੍ਰਸ਼ਾਦਾ ਛੱਕ ਸਕਦੇ ਆ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਗੁਰਮੁਖੋ ਰੋਟੀ ਤੇ ਹਰੇਕ ਨੂੰ ਘਰ ਵਿੱਚ ਮਿਲ ਜਾਂਦੀ ਹੈ, ਪ੍ਰਸ਼ਾਦਾ ਤੇ ਹਰੇਕ ਨੂੰ ਮਿਲ ਜਾਂਦਾ, ਪਰ ਬਾਬੇ ਨਾਨਕ ਦੇ ਲੰਗਰ ਦੇ ਵਿੱਚ ਬੈਠ ਕੇ ਇੱਥੇ ਮਰਿਆਦਾ ਬਣਾ ਤੀ, ਪਹਿਲੇ ਪੰਗਤ ਪਾਤਸ਼ਾਹ ਸੰਗਤ, ਪਹਿਲਾਂ ਪੰਗਤ ਵਿੱਚ ਬੈਠੋ ਫਿਰ ਸੰਗਤ ਵਿੱਚ ਆਓ। ਪੰਗਤ ਵਿੱਚ ਜਦੋਂ ਬੈਠੋਗੇ ਇੱਕੋ ਲਾਈਨ ਇੱਕੋ ਕਤਾਰ ਵਿੱਚ ਇੱਕੋ ਪੰਗਤ ਵਿੱਚ ਜਦੋਂ ਬੈਠੋਗੇ ਤੇ ਮਨ ਨੀਵਾਂ ਹੋਏਗਾ, ਉੱਥੇ ਕਰੋੜਾਂ ਦਾ ਮਾਲਕ ਵੀ ਤੇਰੇ ਨਾਲ ਬੈਠਾ ਤੇ ਦਿਹਾੜੀਦਾਰ ਵੀ ਉੱਥੇ ਨਾਲ ਹੀ ਬੈਠਾ। ਹੁਣ ਇੰਡੀਆ ਦੇ ਵਿੱਚ ਉਹ ਵੀ ਗੁਰਮੁਖੋ ਮੰਤ ਬੰਦੇ ਆ ਜਿਹੜੇ 50 ਰੁਪਈਏ ਹੀ ਕਮਾਉਂਦੇ ਨੇ, 50 ਰੁਪਈਏ, ਤੇ ਇੱਕ ਉਹ ਆ ਜਿਹੜਾ 50,000 ਕਮਾਉਂਦਾ ਰੋਜ਼ ਦਾ, ਤੇ ਕਈ ਉਹ ਨੇ ਜਿਹੜੇ 5-5 ਲੱਖ ਵੀ ਰੋਜ਼ ਦਾ ਕਮਾਉਂਦੇ ਆ। ਪਰ ਇੱਕੋ ਪੰਗਤ ਵਿੱਚ, ਇਹ ਬਾਬੇ ਨਾਨਕ ਦੀ ਘਰ ਦੀ ਵਡਿਆਈ ਆ। ਭਗਤ ਪੂਰਨ ਸਿੰਘ ਜੀ ਦਾ ਜੀਵਨ ਤੁਹਾਡੇ ਵਿੱਚੋਂ ਕਿਸੇ ਨੇ ਪੜ੍ਹਿਆ ਹੋਣਾ, ਉਹਨਾਂ ਦਾ ਨਾਂ ਸੀ ਰਾਮ ਜੀ ਦਾਸ, ਰਾਮ ਜੀ ਦਾਸ। ਉਹਨਾਂ ਦੇ ਬਾਬਤ ਮੈਂ ਕਈ ਥਾਵਾਂ ਤੇ ਜ਼ਿਕਰ ਸਟੇਜਾਂ ਤੇ ਕੀਤਾ ਹੈ, ਸੇਵਾ ਗੀਤ ਕੌਰ ਨੇ। ਇੱਕ ਹਿੰਦੂ ਘਰਾਣੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਕਈ ਭੈਣਾਂ ਦੇ ਕੱਲੇ ਕੱਲੇ ਭਰਾ, ਵੱਡੇ ਭਰਾ ਵੀ ਸਨ, ਸੇਵਾ ਕਰਨਾ ਭਰਾ ਹੋਰ ਵੀ ਸਨ, ਪਰ ਸਾਧ ਸਿੰਘ ਜੀ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਕੇਵਲ ਭਗਤ ਪੂਰਨ ਸਿੰਘ ਜੀ ਨੇ ਜਨਮ ਲਿਆ ਸੀ। ਵੱਡੀ ਮਾਂ ਸੀ ਪਰ ਉਹ ਮਤਰਿਆਂ ਵਾਲਾ ਹੀ ਉਹਨਾਂ ਦੇ ਨਾਲ ਸਲੂਕ ਹੋਇਆ। ਸਾਰਾ ਹਿੰਦੂ ਘਰਾਣੇ ਵਿੱਚ ਜਨਮ ਹੋਇਆ, ਪਰ ਮਾਂ ਜਿਹੜੀ ਸੀ ਉਹ ਸਿੱਖ ਘਰਾਣੇ ਦੀ ਸੀ। ਭਗਤ ਪੂਰਨ ਸਿੰਘ ਨੂੰ ਲਗਨ ਲਾਉਣ ਵਾਲੀ ਭਗਤ ਪੂਰਨ ਸਿੰਘ ਦੀ ਮਾਂ ਸੀ।
ਤੇ ਮੈਂ ਅੱਜ ਆਪ ਜੀ ਦੇ ਚਰਨਾਂ ਵਿੱਚ ਕਰਾਂਗਾ ਗੁਰਮੁਖੋ। ਜਦੋਂ ਕਦੇ ਸੰਗਤ ਕਰਨੀ ਹੁੰਦੀ ਹੈ ਸੰਤ ਬਾਬਾ ਅਤਰ ਸਿੰਘ ਜੀ ਦੀ ਸੰਗਤ ਕਰਿਆ ਕਰੋ, ਜਦੋਂ ਕਦੇ ਸੰਗਤ ਕਰਨੀ ਹੁੰਦੀ ਹੈ ਸੰਤ ਬਾਬਾ ਈਸ਼ਵਰ ਸਿੰਘ ਜੀ ਦੀ ਸੰਗਤ ਕਰਿਆ ਕਰੋ, ਜਦੋਂ ਕਦੇ ਸਭਾ ਚ ਬਹਿਣਾ ਹੁੰਦਾ ਨਾ ਗੁਰਮੁਖਾਂ ਦੀ ਸਭਾ ਚ ਬਹਿ ਕੇ ਗੁਰਮੁਖ ਬਣੀਦਾ, ਕਦੇ ਭਗਤ ਪੂਰਨ ਸਿੰਘ ਜੀ ਦੀ ਸੰਗਤ ਕਰਿਆ ਕਰੋ। ਜੇ ਸੰਗਤ ਕਰਨੀ ਹੁੰਦੀ ਹੈ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਸੰਗਤ ਕਰਿਆ ਕਰੋ, ਜੇ ਕਦੇ ਸੰਗਤ ਕਰਨੀ ਹੁੰਦੀ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ, ਸੰਤ ਗਿਆਨੀ ਕਰਤਾਰ ਸਿੰਘ ਜੀ ਦੀ, ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਸੰਗਤ ਕਰਿਆ ਕਰੋ। ਉਹਨਾਂ ਦੀ ਸੰਗਤ ਕਰੋ ਜਿਨ੍ਹਾਂ ਦੀ ਸੰਗਤ ਕਰਨ ਕਰਕੇ ਅਸੀਂ ਗੁਰਮੁਖ ਬਣੀਏ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ, ਜਿਹੜੇ ਤੁਰ ਗਏ ਨੇ ਅਸੀਂ ਉਹਨਾਂ ਦੀ ਸੰਗਤ ਕਿਵੇਂ ਕਰੀਏ? ਨਾ ਸੰਤ ਬਾਬਾ ਅਤਰ ਸਿੰਘ ਲੱਭਦੇ ਨੇ, ਨਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲੱਭਦੇ ਨੇ, ਨਾ ਭਗਤ ਪੂਰਨ ਸਿੰਘ ਜੀ ਲੱਭਦੇ ਨੇ, ਨਾ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖ ਲੱਭਦੇ ਨੇ। ਅਸੀਂ ਉਹਨਾਂ ਨੂੰ ਲੱਭੀਏ ਕਿਵੇਂ? ਕਿਵੇਂ ਉਹਨਾਂ ਦੀ ਸਭਾ ਚ ਬਹੀਏ? ਕਿਵੇਂ ਉਹਨਾਂ ਦੀ ਸੰਗਤ ਕਰੀਏ? ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਗੁਰਮੁਖਾਂ ਨੇ, ਲਿਖਾਰੀਆਂ ਨੇ ਲਿਖਿਆ, ਭਾਵੇਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਿਲਾਵਟ ਵੀ ਬੜੀ ਕਰ ਦਿੰਦੇ ਆ ਮਹਾਂਪੁਰਸ਼ਾਂ ਦੀਆਂ, ਆਪਣੇ ਹੱਥ ਲਿਖਤ ਖੁਦ ਦੀਆਂ ਲਿਖਤਾਂ ਵੀ ਹੈਗੀਆਂ ਨੇ। ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜ੍ਹੋ, ਜਿਉਂ ਜਿਉਂ ਪੜ੍ਹਦੇ ਜਾਓਗੇ ਦਾਸ ਗੁਰੂ ਦੀ ਕਿਰਪਾ ਨਾਲ, ਦਾਸ ਦਾਅਵੇ ਨਾਲ ਇਹ ਗੱਲ ਕਹਿੰਦਾ, ਗੁਰਮੁਖਾਂ ਦਾ ਜੀਵਨ ਪੜ੍ਹੋਗੇ ਉਹਨਾਂ ਨੇ ਤੁਹਾਨੂੰ ਗੁਰਮੁਖ ਬਣਾ ਦੇਣਾ। 30 ਦਿਨ ਲਗਾਤਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜੀਵਨ ਪੜ੍ਹੀ ਚੱਲੋ, ਜਾਂ ਸੰਤ ਬਾਬਾ ਅਤਰ ਸਿੰਘ ਜੀ ਦਾ ਜੀਵਨ ਪੜ੍ਹੀ ਚੱਲੋ। 30 ਦਿਨਾਂ ਪਿੱਛੋਂ ਜੇ ਨਾ ਤੁਹਾਡੇ ਜੀਵਨ ਵਿੱਚ ਕੋਈ ਕ੍ਰਾਂਤੀ ਆਈ ਤੇ ਤੁਸੀਂ ਮੈਨੂੰ ਕਹਿ ਦਿਓ, ਫਰਕ ਨਾ ਪਵੇ। ਇਹ ਹੋ ਹੀ ਨਹੀਂ ਸਕਦਾ। ਮਹਾਂਪੁਰਖਾਂ ਦੀ, ਉਹਨਾਂ ਦੇ ਜੀਵਨ ਵਿੱਚ ਅਸੀਂ ਆਉਂਦੇ ਹਾਂ, ਉਹ ਸਰੀਰ ਜਦੋਂ ਆਉਂਦੇ ਨੇ ਇੱਥੇ ਰਹਿ ਕੇ ਤਾਰਦੇ ਨੇ, ਆਉਣਾ ਧਨ, ਰਹਿਣਾ ਧਨ, ਦੁਨੀਆਂ ਵਿੱਚੋਂ ਜਾਣਾ ਵੀ ਧਨ। ਸੰਤ ਬਾਬਾ ਅਤਰ ਸਿੰਘ ਜੀ ਐਸੇ ਕਮਾਈ ਵਾਲੇ ਸਾਧੂ ਸਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਐਸੇ ਕਮਾਈ ਵਾਲੇ ਸਾਧੂ ਸਨ, ਸਤਸੰਗ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਵਰਗੇ, ਭਗਤ ਪੂਰਨ ਸਿੰਘ ਜੀ ਵਰਗੇ, ਇਹਨਾਂ ਦੀਆਂ ਐਸੀਆਂ ਕਮਾਈਆਂ ਸਨ, ਇਹਨਾਂ ਦੀਆਂ ਲਿਖਤਾਂ ਪੜ੍ਹ ਲਓ। ਅੱਜ ਵੀ ਉਹਨਾਂ ਦੀ ਲਿਖਤ ਐਸੀ ਆ, ਉਹਨਾਂ ਦੀ ਕਲਮ ਵਿੱਚ ਇੰਨੀ ਤਾਕਤ ਆ ਕਿ ਉਹ ਸਾਡਾ ਜੀਵਨ ਬਦਲ ਕੇ ਰੱਖਦਾ, ਜ਼ਰੂਰ ਸਾਡਾ ਜੀਵਨ ਬਣੇਗਾ। ਇੱਕ ਲਿਖਾਰੀ ਉਹ ਆ ਜਿਹਨੇ ਕਿਤਾਬਾਂ ਤੋਂ ਗਿਆਨ ਇਕੱਠਾ ਕੀਤਾ, ਆਪਣੀ ਕੋਈ ਕਮਾਈ ਨਹੀਂ, ਆਪਣਾ ਕੋਈ ਅਨੁਭਵ ਨਹੀਂ, ਉਹਨੇ ਉਵੇਂ ਜਿਵੇਂ ਇਕੱਠਾ ਕਰਕੇ ਤੇ ਜੈਸਾ ਵੀ ਜਿੱਥੋਂ ਵੀ ਕਿਤੋਂ ਮਿਲਿਆ ਥੋੜਾ ਥੋੜਾ ਇਕੱਠਾ ਕਰਕੇ ਤੇ ਸਾਧ ਸੰਗਤ ਉਹਨੇ ਇੱਕ ਕਿਤਾਬ ਛਾਪ ਦਿੱਤੀ। ਹੁਣ ਸ਼ੰਕਾਵਾਦੀਆਂ ਦੀ ਕਿਤਾਬ ਪੜ੍ਹੀ ਚੱਲੋ ਤੇ ਮਨ ਵਿੱਚ ਪਤਾ ਨੀ ਕਿੰਨੇ ਕੁ ਸ਼ੰਕੇ ਪੈਦਾ ਹੋ ਜਾਂਦੇ, ਪਰ ਕਿਸੇ ਗੁਰਮੁਖ ਦਾ ਜੀਵਨ ਪੜ੍ਹਦੇ ਜਾਓਗੇ, ਗੁਰਮੁਖ ਰੰਗੇ ਹੋਏ ਦੀ ਸੰਗਤ ਕਰੋ ਪੜ੍ਹਨ ਕਰਕੇ, ਤੇ ਸਾਡਾ ਜੀਵਨ ਬਣ ਜਾਏਗਾ। ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜ੍ਹ ਕੇ ਵੇਖੋ, ਉਹਨਾਂ ਨੇ ਆਪ ਆਪਣੀ ਕਲਮ ਤੋਂ ਲਿਖਿਆ ਸਾਰਾ ਕੁਛ। ਤਾਂ ਸਿੰਘ ਜੀ ਸਿੱਖ ਧਰਮ ਵਿੱਚ ਭਗਤ ਪੂਰਨ ਸਿੰਘ ਜੀ ਆਏ ਕਿੱਦਾਂ ਸਨ? ਭਗਤ ਪੂਰਨ ਸਿੰਘ ਜੀ ਰਾਮ ਜੀ ਦਾਸ ਨੇ ਪਹਿਲੀ ਵਾਰੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਸੀ। ਉਹਨਾਂ ਨੂੰ ਪਤਾ ਲੱਗਾ ਇੱਥੇ ਗੁਰਦੁਆਰਾ ਸਾਹਿਬ ਬਣਿਆ, ਰੇਰੂ ਸਾਹਿਬ ਲੰਗਰ ਪ੍ਰਸ਼ਾਦਾ ਚੱਕ ਲੈਂਦੇ ਆ ਜਾ ਕੇ। ਜਦੋਂ ਸਾਧ ਸੰਗਤ ਜੀ ਉਹ ਗਏ ਰਾਮ ਜੀ ਦਾ, ਜਦੋਂ ਦਰਸ਼ਨ ਕਰਨ ਵਾਸਤੇ ਗਏ ਤੇ ਅੱਗੇ ਸੰਤ ਬਾਬਾ ਅਤਰ ਸਿੰਘ ਜੀ ਮੋਢੇ ਤੇ ਕਹੀ ਰੱਖੀ ਤੇ ਤੁਰੇ ਜਾਣ, ਸੰਤ ਬਾਬਾ ਅਤਰ ਸਿੰਘ ਜੀ ਨੂੰ ਜਦੋਂ ਰੇਰੂ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਵੇਖਿਆ, ਇੱਥੇ ਮੈਂ ਬੇਨਤੀ ਕਰਦੇ ਹਾਂ, ਰੇਰੂ ਸਾਹਿਬ ਵਾਲੇ ਮਹਾਂਪੁਰਖ ਉਹ ਸਨ ਜਿਨ੍ਹਾਂ ਦੇ ਕੋਲ ਰਹਿ ਕੇ ਰਾੜਾ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਨੇ ਸਭ ਕੁਝ ਸਿੱਖਿਆ, ਉਹਨਾਂ ਤੋਂ ਉਹਨਾਂ ਕੋਲ ਰਹਿ ਕੇ ਸੇਧ ਲੈ ਕੇ ਜੀਵਨ ਬਣਾਇਆ। ਸੰਤ ਬਾਬਾ ਈਸ਼ਰ ਸਿੰਘ ਜੀ ਦੇ ਵੱਡੇ ਮਹਾਂਪੁਰਖ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਸਨ। ਧਿਆਨ ਦੇਣਾ, ਰਾਮ ਜੀ ਦਾਸ ਨੇ ਨੇੜੇ ਹੋ ਕੇ ਤੱਕਿਆ ਸੰਤ ਬਾਬਾ ਅਤਰ ਸਿੰਘ ਜੀ ਦਾ ਜੀਵਨ ਕਿ ਇਹ ਸਿੱਖ ਇਹ ਕਿੱਦਾਂ ਦੇ ਹੁੰਦੇ ਨੇ, ਇੰਨਾ ਸਤਿਕਾਰ ਆ ਮਨ ਵਿੱਚ ਰੱਦੀ, ਜਿੰਨਾ ਵੀ ਮਾਨ ਨਹੀਂ ਆ ਕੁਛ ਸਤਨਾ ਮਨ ਬਣਾਇਆ ਮੈਂ ਸਿੱਖ ਬਣਨਾ, ਗੁਰਮੁਖ ਦੇ ਜੀਵਨ ਤੋਂ ਪ੍ਰਭਾਵਿਤ ਹੋ ਗਏ। ਇੱਕੋ ਚੱਲ ਕੇ ਫਿਰ ਇੱਕ ਵਾਰੀ ਦੱਸਿਆ ਜਾਂਦਾ ਕਿ ਫਤਿਹਗੜ੍ਹ ਸਾਹਿਬ ਉਹਨਾਂ ਨੇ ਲਿਖਿਆ ਕਿ ਮੈਂ ਫਤਿਹਗੜ੍ਹ ਸਾਹਿਬ ਗਿਆ, ਫਤਿਹਗੜ੍ਹ ਸਾਹਿਬ ਆਉਂਦਾ ਮੈਨੂੰ ਭੁੱਖ ਲੱਗੀ ਸੀ ਬੜੀ, ਮੈਂ ਕਈਆਂ ਦੁਆਰਿਆਂ ਤੇ ਗਿਆ ਮੰਗਣ ਦੀ ਮੈਨੂੰ ਜਾਚ ਨਹੀਂ ਸੀ, ਪਹਿਲਾਂ ਤੇ ਘਰ ਸੀ ਬੜਾ ਅਮੀਰ ਜਿੱਥੇ ਜਨਮ ਹੋਇਆ ਸੀ, ਪਰ ਬਾਅਦ ਵਿੱਚ ਖੇਡ ਐਸੀ ਵਰਤੀ ਕਿ ਗਰੀਬੀ ਆ ਗਈ, ਪੜ੍ਹੇ ਲਿਖੇ ਬੜੇ ਸਨ। ਜਦੋਂ ਸਾਧ ਸੰਗਤਾਂ ਦੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੈਂ ਗਿਆ, ਕਈ ਥਾਵਾਂ ਤੇ ਜਾ ਜਾਂ ਲੰਗਰ ਨਾ ਮਿਲਿਆ, ਮੰਗਣ ਦੀ ਜਾਚ ਨਹੀਂ ਸੀ, ਚੱਲਦਾ ਚੱਲਦਾ ਮੈਂ ਜਦੋਂ ਲੰਗਰ ਦੇ ਵਿੱਚ ਜਾ ਕੇ ਬਾਬੇ ਨਾਨਕ ਦੇ ਲੰਗਰ ਵਿੱਚ ਜਾ ਕੇ ਬਹਿ ਗਿਆ ਨਾ ਸੰਗਤ ਵਿੱਚ,
ਪੰਗਤ ਵਿੱਚ ਬੈਠਾ, ਮੇਰੇ ਕੋਲ ਇੱਕ ਬੜੇ ਸੋਹਣੇ ਚਿੱਟੇ ਕੱਪੜੇ ਵਾਲਾ ਆ ਕੇ ਬਹਿ ਗਿਆ। ਚਿੱਟੇ ਉਹਦੇ ਬਿਲਕੁਲ ਸਫੈਦ ਬੱਤਰ ਪਾਏ ਹੋਏ ਤੇ ਨਾਲ ਉਹਦੇ ਸਾਰੇ ਨੌਕਰ ਚਾਕਰ। ਉਹ ਮੇਰੇ ਕੋਲ ਬੈਠਾ, ਜਦੋਂ ਆਉਂਦੇ ਨੇ ਮੈਨੂੰ ਤੌਲੀ ਆਈ, ਬਾਜੀ ਵਗੈਰਾ ਜੋ ਵੀ ਉਹ ਮੇਰੇ ਅੱਗੇ ਆਈ ਤੇ ਉਹਦੇ ਅੱਗੇ ਵੀ ਉਹੀ ਆਈ। ਫਿਰ ਲਾਂਗਰੀ ਆਇਆ, ਉਹਨੇ ਦਾਲ ਜਿਹੜੀ ਮੈਨੂੰ ਪਾਈ ਉਹੀ ਉਹਨੂੰ ਪਾਈ, ਮੈਨੂੰ ਪਹਿਲਾਂ ਦਾਲ ਪਾਈ ਉਹਨੂੰ ਪਿੱਛੋਂ ਪਾਈ। ਫਿਰ ਜਿਹੜੇ ਪ੍ਰਸ਼ਾਦਾ ਵਰਤਾਉਣ ਵਾਲਾ ਆਇਆ, ਉਹਨੇ ਪਹਿਲਾਂ ਮੈਨੂੰ ਪ੍ਰਸ਼ਾਦੇ ਫੜਾਏ ਫਿਰ ਉਹਨੂੰ ਫੜਾਏ। ਮੈਂ ਹੈਰਾਨ ਹੋਇਆ ਇਹ ਚਿੱਟੇ ਕੱਪੜਿਆਂ ਵਾਲਾ ਹੈ ਕੌਣ ਏ। ਜਦੋਂ ਕਹਿੰਦੇ ਮੈਂ ਪ੍ਰਸ਼ਾਦਾ ਚੱਕਦਾ ਰਿਹਾ, ਉਹਨੇ ਵੀ ਲੰਗਰ ਚੱਕਿਆ, ਉਹ ਆਪਣੇ ਬਰਤਨ ਲੈ ਕੇ ਉੱਠ ਕੇ ਤੁਰ ਗਿਆ। ਮੈਂ ਇੱਕ ਲਾਂਗਰੀ ਨੂੰ ਪੁੱਛਿਆ ਜਿਹੜਾ ਮੇਰੇ ਕੋਲ ਬੈਠਾ ਸੀ ਇਹ ਕੌਣ ਸੀ, ਤੇ ਅੱਗੋਂ ਕਹਿੰਦੇ ਉਹਨੇ ਜਵਾਬ ਦਿੱਤਾ ਇਹ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲਾ ਰਾਜਾ ਸੀ। ਉਹਨਾਂ ਦੇ ਜੀਵਨ ਵਿੱਚ ਪੜ੍ਹੋ, ਉਸ ਦਿਨ ਤੋਂ ਕਾਇਲ ਹੋ ਗਏ ਇਹ ਗੱਲ ਵੇਖ ਕੇ, ਧੰਨ ਬਾਬਾ ਨਾਨਕ ਜੀ ਦਾ ਐਸਾ ਘਰ ਹੈ ਕਿ ਇੱਕ ਰਾਜਾ ਇੱਕ ਭਿਖਾਰੀ ਸਮਾਨ ਬੰਦੇ ਦੇ ਕੋਲ ਬੈਠਾ। ਮੇਰੇ ਪੱਲੇ ਤੇ ਕੁਛ ਵੀ ਨੀ, ਮੈਂ ਸਾਰੀ ਰਾਤ ਮੰਗਦਾ ਫਿਰਦਾ ਰਿਹਾ ਤੇ ਇਹ ਰਾਜਾ ਹੋ ਕੇ ਇੱਕੋ ਪੰਗਤ ਵਿੱਚ ਬੈਠਾ ਹੈ। ਇਸ ਘਰ ਵਿੱਚ ਐਡਾ ਸਤਿਕਾਰ ਆ ਕਿ ਰਾਜੇ ਦੇ ਬਰਾਬਰ ਮੈਨੂੰ ਲਿਆ ਕੇ ਬਿਠਾ ਦਿੱਤਾ। ਉਸੇ ਦਿਨ ਤੋਂ ਮਨ ਵਿੱਚ ਪ੍ਰਣ ਕੀਤਾ ਸੀ ਕਿ ਮਨਾ ਜੇ ਬਣਨਾ ਤੇ ਇਸੇ ਦਰ ਦਾ ਕੂਕਰ ਬਣ ਜਾ, ਸਤਨਾ ਇਸੇ ਦਰ ਦਾ ਕੂਕਰ ਬਣ ਜਾ। ਫਿਰ ਭਗਤ ਜੀ ਨੇ, ਭਗਤ ਰਾਮ ਜੀ ਦਾਸ ਨੇ ਅੰਮ੍ਰਿਤ ਛਕਿਆ ਤੇ ਹਿੰਦੂ ਸਨ, ਅੰਮ੍ਰਿਤ ਛਕ ਕੇ ਭਗਤ ਪੂਰਨ ਸਿੰਘ ਬਣੇ। ਇੱਕ ਗੱਲ ਇੱਥੇ ਹੋਰ ਧਿਆਨ ਚ ਰੱਖਣਾ, ਮਾਤਾਵਾਂ ਦੇ ਚਰਨਾਂ ਦੀ ਬੇਨਤੀ ਕਰਾਂਗਾ, ਭਗਤ ਜੀ ਦਾ ਜੀਵਨ ਪੜ੍ਹੋ। ਮੈਂ ਕੱਲ ਵੀ ਇੱਕ ਛੋਟੀ ਜਿਹੀ ਬੇਨਤੀ ਕਰਕੇ ਅੱਗੇ ਲੰਘਿਆ ਸਾਂ ਕਿ ਉਹ ਮਾਵਾਂ ਧੰਨ ਲੈ ਜਿਨ੍ਹਾਂ ਦੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਉਹ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੀਆਂ, ਜਿਨ੍ਹਾਂ ਨੇ ਬਾਣੀ ਪੜ੍ਹਨੀ ਆ, ਨਿਤਨੇਮ ਕਰਨਾ, ਸਿਮਰਨ ਕਰਨਾ। ਦੁੱਖ ਨਾਲ ਇਹ ਗੱਲ ਵੀ ਕਹਿਣੀ ਪੈਂਦੀ ਆ ਕਿ ਉਹ ਵੀ ਮਾਵਾਂ ਹੈਗੀਆਂ ਨੇ ਜਿਹੜੀਆਂ ਮਾਵਾਂ ਇਹ ਕਹਿੰਦੀਆਂ ਨੇ ਕਿ ਬੱਚਾ ਤੇ ਕੇਸ ਨਹੀਂ ਸੀ ਕਟਾਉਣਾ ਚਾਹੁੰਦਾ, ਮੈਂ ਧੱਕੇ ਨਾਲ ਕੇਸ ਕੱਟ ਦਿੱਤੇ ਜਾਂ ਮੈਂ ਕਟਵਾ ਦਿੱਤੇ ਨੇ। ਇਹ ਮੇਰੇ ਨਾਲ ਇੱਥੇ ਵਾਪਰੀ ਆ ਤੁਹਾਡੇ ਇੰਗਲੈਂਡ, ਤੇ ਮੈਨੂੰ ਬੀਬੀ ਨੇ ਗੱਲ ਆਖੀ ਸੀ ਕਿ ਮੈਂ ਮੇਰੇ ਮੁੰਡੇ ਦੇ ਕੇਸ ਬੜੇ ਭਾਰੇ ਸਨ ਤੇ ਰੋਜ਼ ਬਾਹਣੇ ਤੇ ਔਖਾ ਲੱਗਦਾ ਸੀ ਤੇ ਮੈਂ ਕੱਟ ਦਿੱਤੇ। ਭਾਵੇਂ ਮੁੰਡੇ ਨੇ 2 ਦਿਨ ਪ੍ਰਸ਼ਾਦਾ ਨਹੀਂ ਚੱਕਿਆ, ਪਰ ਮੈਂ ਆਖਿਆ ਕਿ ਕੱਟਣੇ ਹੀ ਕੱਟਣੇ ਨੇ। ਪਰ ਹੁਣ ਮੈਂ ਦੁੱਖ ਬਹੁਤ ਲੱਗਾ ਇਸ ਗੱਲ ਦਾ। ਉਹ ਬੀਬੀ ਦੇ ਵਿਚਾਰ ਇਹ ਸੀ ਕਿ 2-3 ਸਾਲਾਂ ਨੂੰ ਆਪੇ ਰੱਖ ਲੈਗਾ, ਤੇ ਮੈਂ ਭੈਣ ਨੂੰ ਅਰਜ਼ ਕੀਤੀ ਸੀ, ਮੈਂ ਕਿਹਾ ਬੀਬੀ ਜੀ 2 ਸਾਲਾਂ ਨੂੰ ਇਹ ਤੁਹਾਡੀ ਮੰਨਣ ਵਾਲਾ ਨੀ, ਜਿਹੋ ਜਿਹਾ ਸਰੂਪ ਤੁਸੀਂ ਬਣਾ ਦਿੱਤਾ ਫਿਰ ਇਹਨੂੰ ਇਹੀ ਸੋਹਣਾ ਲੱਗਣ ਲੱਗ ਪੈਣਾ, ਇਹਨੂੰ ਹੋਏਗਾ ਵੀ ਹੁਣ ਮੈਂ ਜਿੱਦਾਂ ਦਾ ਹਾਂ। ਇਹੋ ਜਿਹੀਆਂ ਮਾਵਾਂ ਵੀ ਹੈਗੀਆਂ ਨੇ, ਪਰ ਉਹਨਾਂ ਮਾਵਾਂ ਨੂੰ ਧੰਨ ਨੀ ਆਖਿਆ, ਉਹਨਾਂ ਮਾਵਾਂ ਨੂੰ ਤੇ ਇਹ ਆਖਿਆ ਕਿ ਬੀਬਾ ਤੈਨੂੰ ਤੇ ਤੂੰ ਬਾਹ ਹੀ ਚੰਗੀ ਸਤਨਾ। ਜਿਹੜੇ ਧਰਤੀ ਤੇ ਬੱਚਿਆਂ ਨੇ ਬੋਝ ਬਣ ਜਾਣਾ, ਉਹ ਤੈਨੂੰ ਤੇ ਤੂੰ ਬਾਹ ਹੀ ਚੰਗੀ ਧਿਆਨ ਦੇਣਾ। ਉਹ ਮਾਵਾਂ ਧੰਨ ਨੇ ਜਿਹੜੀਆਂ ਮਾਵਾਂ ਬਾਣੀ ਦਾ ਜਾਪ ਆਪਣੇ ਪੁੱਤਰਾਂ ਕੋਲ ਕਰਦੀਆਂ ਨੇ। ਮਹਿਤਾਬ ਕੌਰ ਮਾਤਾ ਭਗਤ ਪੂਰਨ ਸਿੰਘ ਜੀ ਨੂੰ ਸਿੱਖਿਆ ਦੇਣ ਵਾਲੀ ਉਹਨਾਂ ਦੀ ਮਾਂ ਸੀ, ਤੇ ਜਦੋਂ ਮਹਿਤਾਬ ਕੌਰ ਬੀਬੀ ਦੇ ਮਾਤਾ ਦੇ ਉਹਦੀ ਜਾਨ ਨਿਕਲੀ ਸੀ ਨਾ, ਉਹ ਅੰਮ੍ਰਿਤਸਰ ਸਾਹਿਬ ਘੰਟਾ ਘਰ ਚੌਂਕ ਉੱਥੇ ਘੰਟਾ ਘਰ ਚੌਂਕ ਪਹਿਲਾਂ ਇੱਕ ਘੰਟਾ ਹੁੰਦਾ ਸੀ ਉੱਥੇ ਦਰਬਾਰ ਸਾਹਿਬ ਦੇ ਕੋਲ ਅੰਗਰੇਜ਼ਾਂ ਵੇਲੇ ਦਾ, ਹੁਣ ਉਹ ਹੈ ਨਹੀਂ, ਪਰਕਰਮਾ ਦੇ ਬਾਹਰਲੇ ਪਾਸੇ ਦਿਉੜੀ ਸਾਹਿਬ ਦੇ ਨਾਲ ਹੀ ਉਹ ਹੁੰਦਾ ਸੀ, ਬਹੁਤ ਪੁਰਾਣਾ ਦੱਸਿਆ ਇਤਿਹਾਸਕਾਰਾਂ ਨੇ। ਉਹ ਘੰਟਾ ਘਰ ਸੀ ਤੇ ਉਹਦੀਆਂ ਜਿਹੜੀਆਂ ਪ੍ਰਕਰਮਾ ਸਨ ਉਹਦੇ ਵਿੱਚ ਮਾਤਾ ਮਹਿਤਾਬ ਕੌਰ ਦੀ ਜਾਨ ਨਿਕਲ ਰਹੀ ਸੀ। ਮਾਤਾ ਮਹਿਤਾਬ ਕੌਰ ਨੂੰ ਗੋਦੀ ਵਿੱਚ ਭਗਤ ਪੂਰਨ ਸਿੰਘ ਹੋਣਾ ਨੇ ਪਾਇਆ ਹੋਇਆ ਸੀ। ਭਗਤ ਜੀ ਆਂਦੇ ਨੇ ਮਾਂ ਤੂੰ ਦੁਨੀਆਂ ਵਿੱਚੋਂ ਚੱਲੀ ਏ, ਵਾਹਿਗੁਰੂ ਵਾਹਿਗੁਰੂ ਕਰ, ਤੂੰ ਰੋ ਕਿਉਂ ਰਹੀ ਏ? ਤੇ ਮਾਂ ਨੇ ਆਖਿਆ ਕਿ ਪੁੱਤਰਾ ਮੇਰੇ ਸਿਰ ਤੇ ਬੜਾ ਵੱਡਾ ਇੱਕ ਬੋਝ ਏ, ਮੈਂ ਤਾਂ ਰੋ ਰਹੀ। ਕਹਿੰਦੇ ਬੋਝ ਕਿਉਂ ਏ? ਉਸ ਸਮੇਂ ਬੀਬੀ ਮਹਿਤਾਬ ਕੌਰ ਨੇ ਆਖਿਆ ਸੀ ਮੈਨੂੰ ਇਸ ਗੱਲ ਦਾ ਬੜਾ ਦੁੱਖ ਏ, ਇਸ ਗੱਲ ਦਾ ਮੈਨੂੰ ਬੜਾ ਦੁੱਖ ਏ ਬੜਾ ਵੱਡਾ, ਕਿ ਮੈਂ ਤੇਰੇ ਜਨਮ ਲੈਣ ਤੋਂ ਪਹਿਲਾਂ 2 ਬੱਚਿਆਂ ਨੂੰ ਪੇਟ ਵਿੱਚ ਕਤਲ ਕੀਤਾ, ਪੇਟ ਵਿੱਚ ਮੈਂ ਮਾਰਿਆ। ਤੇਰਾ ਪਿਓ ਨਹੀਂ ਸੀ ਮੰਨਦਾ, ਉਹ ਆਂਦਾ ਸੀ ਬੱਚੇ ਨੂੰ ਜਨਮ ਨਹੀਂ ਦੇਣਾ, ਪਹਿਲਾ ਬੱਚਾ ਮੈਂ ਉਹਦੇ ਆਖੇ ਲੱਗ ਪੇਟ ਵਿੱਚ, ਦੂਜਾ ਬੱਚਾ ਹੋਣ ਵਾਲਾ ਸੀ ਮੈਂ ਉਹਨੂੰ ਮਾਰ ਦਿੱਤਾ। ਅੱਜ ਕੱਲ ਦੇ ਹੋਰ ਡਾਕਟਰਾਂ ਨੇ ਬੜੇ ਸਾਧਨ ਬਣਾ ਲਏ ਨੇ, ਪਹਿਲੇ ਸਮਿਆਂ ਵਿੱਚ ਆਉਂਦੇ ਨੇ ਜਦੋਂ ਬੱਚੇ ਨੇ ਜਨਮ ਲੈ ਲੈਣਾ ਨਾ, ਜੇ ਪੇਟ ਵਿੱਚ ਕਾੜੇ ਬਣਾ ਬਣਾ ਕੇ ਬੀਬੀਆਂ ਨੂੰ ਪਿਆਉਣੇ, ਬੀਬੀਆਂ ਨੇ ਆਖਣਾ ਕਿਤੇ ਧੀ ਨਾ ਹੋ ਪਵੇ।
ਜਨਮ ਲੈਣ ਤੋਂ ਪਹਿਲਾਂ ਹੀ ਉਹਨੂੰ ਬੱਚੇ ਨੂੰ ਅੰਦਰ ਹੀ ਸਾੜ ਦੇਣਾ, ਖਤਮ ਕਰ ਦੇਣਾ। ਤੇ ਜੇ ਕਿਤੇ ਬੱਚਾ ਜਨਮ ਲੈ ਲੈਂਦਾ ਸੀ ਤੇ ਪਤਾ ਲੱਗਦਾ ਸੀ ਧੀ ਹੋਈ ਆ, ਤੇ ਬੀਬੀਆਂ ਨੇ ਸੱਸਾਂ ਨੇ ਪਾਣੀ ਦੇ ਵਿੱਚ ਅਸੀਮ ਜਿਹੜੀ ਨਸ਼ਾ ਹੁੰਦਾ ਉਹਨੂੰ ਘੋਲ ਕੇ ਤੇ ਧੱਕੇ ਨਾਲ ਉਹਨੂੰ ਪਿਆ ਦੇਣਾ, ਤੇ ਨਾਲੇ ਕਹਿਣਾ ਜਾਈ ਜਾਈ ਮੁੜ ਕੇ ਨਾ ਆਈ, ਜੇ ਆਏਗੀ ਤੇ ਵੀਰ ਨੂੰ ਲਿਆਈ ਤੂੰ ਨਾ ਆਈ। ਇਸ ਕਿਸੇ ਸਮੇਂ ਵਿੱਚ ਰੀਤ ਚੱਲਦੀ ਸੀ, ਬੜਾ ਪੁਰਾਣਾ ਸਮਾਂ। ਹੁਣ ਤੇ ਸਿੱਖ ਧਰਮ ਤੇ ਸਾਨੂੰ ਮਾਣ ਹੋਣਾ ਚਾਹੀਦਾ। ਇੱਥੋਂ ਦਾ ਮੈਨੂੰ ਪਤਾ ਨਹੀਂ ਇੱਥੋਂ ਦਾ ਕੀ ਹਿਸਾਬ ਕਿਤਾਬ ਆ। ਪੰਜਾਬ ਵਿੱਚ ਹਿੰਦੁਸਤਾਨ ਵਿੱਚ ਹੁਣ ਇੱਕ ਲਹਿਰ ਚੱਲੀ ਹੋਈ ਹੈ ਕਿ ਧੀਆਂ ਨੂੰ ਨਾ ਮਾਰੋ, ਜੇ ਧੀਆਂ ਨੂੰ ਮਾਰੋਗੇ ਤੇ ਨੂੰਹਾਂ ਕਿੱਥੋਂ ਲਿਆਓਗੇ। ਲੜਕੀਆਂ ਜਿਹੜੀਆਂ ਨੇ ਉਹ ਬਹੁਤ ਘੱਟ ਗਈਆਂ ਨੇ ਮੁੰਡਿਆਂ ਦੇ ਹਿਸਾਬ ਨਾਲ, ਮੁੰਡੇ ਬਹੁਤੇ ਆ, ਲੜਕੀਆਂ ਉਸ ਹਿਸਾਬ ਨਾਲ ਬਹੁਤ ਘੱਟ ਨੇ। ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਲੜਕੀ ਆ, ਉਹਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ। ਜਦੋਂ ਭਗਤ ਪੂਰਨ ਸਿੰਘ ਦੀ ਮਾਤਾ ਮਹਿਤਾਬ ਕੌਰ ਦੀ ਜਿੰਦ ਨਿਕਲ ਰਹੀ ਸੀ, ਧਿਆਨ ਪੂਰਾ ਰੱਖਣਾ, ਉਹ ਆਖਣ ਲੱਗੀ ਕਿ ਪੁੱਤਰਾ ਮੇਰੇ ਸਿਰ ਤੇ ਬੋਝ ਆ, ਲੋਕ ਮੈਨੂੰ ਆਖਿਆ ਕਰਨਗੇ ਪਾਪਣ, ਲੋਕ ਮੈਨੂੰ ਆਖਿਆ ਕਰਨਗੇ ਇਹਦੇ ਕਾਤਲ ਸੀ ਬੀਬੀ, ਇਹਨੇ ਦੋ ਬੱਚਿਆਂ ਨੂੰ ਪੇਟ ਵਿੱਚ ਮਾਰਿਆ, ਮੈਂ ਬੜਾ ਵੱਡਾ ਮੇਰੇ ਸਿਰ ਤੇ ਭਾਰ ਆ, ਭਾਵੇਂ ਮੈਂ ਅੰਮ੍ਰਿਤ ਧਾਰ ਰਹੀ ਹਾਂ ਪਰ ਮੈਂ ਇਹ ਬੋਝ ਲੈ ਕੇ ਚੱਲੀ ਹਾਂ, ਮੈਨੂੰ ਲੋਕਾਂ ਨੇ ਆਖਣਾ ਹੈ ਪਾਪਣ। ਭਗਤ ਪੂਰਨ ਸਿੰਘ ਜੀ ਨਾ ਆਪਣੀ ਮਾਂ ਦਾ ਹੱਥ ਆਪਣੇ ਹੱਥਾਂ ਚ ਰੱਖ ਕੇ ਆਖਣ ਲੱਗੇ, ਮਾਂ ਉਹਨਾਂ ਦੀ ਆਪਣੀ ਕਲਮ ਬੰਦ ਕੀਤਾ ਆਪਣਾ ਜੀਵਨ, ਉਹਨਾਂ ਨੇ ਆਪਣੀ ਮਾਂ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਆਖਣ ਲੱਗੇ, ਮਾਂ ਤੈਨੂੰ ਕੋਈ ਪਾਪਣ ਨਹੀਂ ਕਹੇਗਾ। ਕਹਿਣ ਲੱਗੀ ਪੁੱਤਰਾ ਕਿਵੇਂ, ਮਾਂ ਤੂੰ ਦੁਨੀਆਂ ਵਿੱਚੋਂ ਚੱਲੀ ਆ, ਆਪਣੇ ਸਿਰ ਤੋਂ ਇਹ ਬੋਝ ਲਾਹ ਦੇ, ਮੈਂ ਤੇਰੇ ਨਾਲ ਵਾਅਦਾ ਕਰਨਾ ਮੈਂ ਵਿਆਹ ਨਹੀਂ ਕਰਾਵਾਂਗਾ, ਤੇ ਸਾਰੀ ਜ਼ਿੰਦਗੀ ਇੱਦਾਂ ਦੇ ਕੰਮ ਕਰਕੇ ਜਾਵਾਂਗਾ, ਲੋਕ ਤੈਨੂੰ ਪਾਪਣ ਨਹੀਂ ਬਾਅਦ ਚ ਲੋਕ ਤੈਨੂੰ ਯਾਦ ਕਰਕੇ ਧੰਨ ਧੰਨ ਕਿਹਾ ਕਰਨ, ਧੰਨ ਧੰਨ ਕਹਿਣਗੇ। ਮੈਂ ਇੱਦਾਂ ਦੇ ਕਰਮ ਕਰਾਂਗਾ, ਲੋਕ ਆਖਣਗੇ ਉਹ ਕੌਣ ਸੀ ਭਗਤ, ਉਹਨੂੰ ਜੰਮਣ ਵਾਲੀ ਮਾਂ ਕੌਣ ਸੀ, ਉਹਦਾ ਨਾਂ ਕੀ ਸੀ, ਲੋਕ ਨਾਂ ਪੁੱਛਿਆ ਕਰਨਗੇ ਤੇਰਾ। ਤੇ ਭਗਤ ਪੂਰਨ ਸਿੰਘ ਜੀ ਨੇ ਜਿਹੜਾ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਉਹ ਤੋੜ ਨਿਭਾ ਤਾ, ਆਖਿਆ ਕਿ ਮਾਂ ਲੋਕ ਤੈਨੂੰ ਧੰਨ ਧੰਨ ਕਿਹਾ ਕਰਨਗੇ, ਤੇ ਇਹਦੇ ਵਿੱਚ ਅੱਤ ਕਥਨੀ ਨਹੀਂ, ਕੋਈ ਦੋ ਰਾਵਾਂ ਨਹੀਂ। ਅੱਜ ਭਗਤ ਪੂਰਨ ਸਿੰਘ ਜੀ ਦੀ ਮਾਂ ਨੂੰ ਸੱਚਮੁੱਚ ਲੋਕ ਧੰਨ ਧੰਨ ਕਹਿੰਦੇ। ਉਹ ਕੌਣ ਸੀ ਜਨਨੀ ਜਿਹਨੇ ਐਸੇ ਪੁੱਤਰ ਨੂੰ ਜਨਮ ਦਿੱਤਾ? ਗੁਰਮੁਖੋ ਮੈਂ ਗੱਲ ਥੋੜੀ ਅੱਗੇ ਲੈ ਗਿਆ, ਅਸਲ ਗੱਲ ਜਿਹੜੀ ਮੈਂ ਬੇਨਤੀ ਆਪਦੇ ਚਰਨਾਂ ਵਿੱਚ ਕਰ ਰਿਹਾ ਸਾਂ ਕਿ ਭਗਤ ਪੂਰਨ ਸਿੰਘ ਜੀ ਨੇ ਆਪਣਾ ਜੀਵਨ ਆਪ ਲਿਖਿਆ, ਤੇ ਉਹ ਆਉਂਦੇ ਨੇ ਕਿ ਮੈਂ ਗੁਰੂ ਨਾਨਕ ਦੇ ਘਰ ਵਿੱਚ ਇੱਕ ਥਾਂ ਤੇ ਇੱਕੋ ਪੰਗਤ ਵਿੱਚ ਲੰਗਰ ਛਕਣ ਤੋਂ ਪ੍ਰਭਾਵਿਤ ਹੋ ਕੇ ਮੈਂ ਅੰਮ੍ਰਿਤ ਛਕ ਲਿਆ। ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਮੇਰਾ ਮਨ ਮੰਨ ਗਿਆ ਤੇ ਮੈਂ ਆਖਿਆ ਮਨਾ ਇਸ ਦਰ ਦੇ ਉੱਤੇ ਰਹਿ ਕੇ ਸੇਵਾ ਕਰ, ਜੇ ਬੰਨਾ ਤੇ ਇਸੇ ਦਰ ਦਾ ਬਣ। ਤੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਨੇ ਐਸੀ ਮਰਿਆਦਾ ਬਣਾਈ, ਨਾ ਤੇ ਸੰਗਤ ਵਿੱਚ ਫਰਕ ਰੱਖਿਆ, ਨਾ ਬਾਣੀ ਵਿੱਚ ਫਰਕ ਰੱਖਿਆ, ਨਾ ਪੰਗਤ ਵਿੱਚ ਫਰਕ ਰੱਖਿਆ, ਨਾ ਅੰਮ੍ਰਿਤ ਛਕਾਉਣ ਵੇਲੇ ਫਰਕ ਰੱਖਿਆ। ਆ ਪੰਜ ਪਿਆਰੇ ਅੰਮ੍ਰਿਤ ਸੰਚਾਰ ਹੁਣ ਉੱਪਰਲੇ ਪਾਸੇ ਕਰਾ ਰਹੇ ਨੇ, ਉੱਥੇ ਕਿਸੇ ਨੂੰ ਇਹ ਨੀ ਪੁੱਛਣਾ ਕਿ ਤੂੰ ਇਹ ਦੱਸ ਰਮਦਾਸੀ ਆ ਤੇ ਨਹੀਂ, ਤੂੰ ਬਾਹਰ ਜਾ, ਤੂੰ ਇਹ ਦੱਸ ਤੂੰ ਮਜ਼ਬੀ ਸਿੱਖ ਤੇ ਨਹੀਂ, ਤੂੰ ਇਹ ਦੱਸ ਤੂੰ ਜੁਲਾਇਆਂ ਦੇ ਘਰ ਤੇ ਨੀ ਜਨਮ ਲਿਆ। ਨਹੀਂ, ਉਹਨਾਂ ਨੂੰ ਪਤਾ ਹੈ ਕਿ ਸੱਚੇ ਪਾਤਸ਼ਾਹ ਨੇ ਭਗਤ ਰਵਿਦਾਸ ਜੀ ਨੂੰ ਵੀ ਬਰਾਬਰ ਬਿਠਾਇਆ, ਜਾਤਾਂ ਕਪਾਤਾਂ ਸਭ ਖਤਮ ਕਰ ਦਿੱਤੀਆਂ ਨੇ, ਇੱਥੇ ਸਾਰਿਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ। ਜਿੱਥੇ ਗੁਰੂ ਨਾਨਕ ਸਾਹਿਬ ਬੋਲ ਰਹੇ ਨੇ ਛੇ ਪਾਤਸ਼ਾਹੀਆਂ ਦੀ ਬਾਣੀ ਦਰਜ ਹੈ, ਉੱਥੇ ਭਗਤ ਰਵਿਦਾਸ ਜੀ ਦੀ ਵੀ ਬਾਣੀ ਦਰਜ ਹੈ। ਸੋ ਇਸ ਕਰਕੇ ਕਹਿਣ ਦਾ ਭਾਵ ਕਿ ਕਿਸੇ ਗੱਲ ਵਿੱਚ ਸੱਚੇ ਪਾਤਸ਼ਾਹ ਨੇ ਫਰਕ ਨਹੀਂ ਸੀ ਰੱਖਿਆ, ਨਾ ਸੰਗਤ ਵਿੱਚ, ਨਾ ਪੰਗਤ ਵਿੱਚ, ਨਾ ਸਾਡੇ ਛਕਣ ਵਿੱਚ, ਨਾ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵਿੱਚ। ਅੰਮ੍ਰਿਤ ਛਕਾਉਣ ਵੇਲੇ ਰਾਜਿਆਂ, ਹਿੰਦੂ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਖਿਆ ਸੀ, ਕਹਿੰਦੇ ਨੇ ਮਹਾਰਾਜ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ ਪਰ ਸਾਡੇ ਵਾਸਤੇ ਵੱਖਰਾ ਪਾਤਾ ਤਿਆਰ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਵੱਖਰਾ ਪਾਤਾ? ਕਹਿੰਦੇ ਹਾਂ ਮਹਾਰਾਜ, ਸਾਡੇ ਵਾਸਤੇ ਵੱਖਰਾ ਪਾਤਾ ਤਿਆਰ ਕਰੋ, ਤੁਸੀਂ ਸਾਰੇ ਇਕੱਠੇ ਕਰਕੇ ਖਿਲਾਰ ਲੈਣੇ, ਅਸੀਂ ਇਹਨਾਂ ਨਾਲ ਅੰਮ੍ਰਿਤ ਨਹੀਂ ਛਕਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਜਾਓ ਬਾਹਰ ਨਿਕਲੋ, ਇਹ ਬਾਹਰ ਨਹੀਂ ਨਿਕਲਣਗੇ, ਤੁਸੀਂ ਬਾਹਰ ਜਾਓ, ਮੈਂ ਇਹਨਾਂ ਨੂੰ ਹੀ ਅੰਮ੍ਰਿਤ ਛਕਾਵਾਂਗੀ, ਤੁਸੀਂ ਬਾਹਰ ਨਿਕਲੋ। ਮਹਾਰਾਜ ਨੇ ਆਖਿਆ ਸੀ ਜਿਵ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਨਹੀ ਕੋ ਸਰਦਾਰ ਬਣਾਉ ਸਦਾ ਗੋਬਿੰਦ ਸਿੰਘ ਨਾਮ ਕਹਾਉ।
ਜਿਨ੍ਹਾਂ ਦੇ ਕਰਮਾਂ ਵਿੱਚ ਸਰਦਾਰੀਆਂ ਨਹੀਂ ਸਨ, ਮੈਂ ਇਹਨਾਂ ਨੂੰ ਸਰਦਾਰ ਬਣਾਵਾਂਗਾ। ਮੈਂ ਇਹਨਾਂ ਨੂੰ ਦੱਬੇ ਕੁਚਲਿਆਂ ਨੂੰ, ਜਿਨ੍ਹਾਂ ਨੂੰ ਲੋਕ ਸਰਕਾਰਦੇ ਨੇ, ਮੈਂ ਇੱਕ ਦਿਨ ਇਹਨਾਂ ਨੂੰ ਤਖ਼ਤ ਬਖਸ਼ਣੇ ਨੇ। ਤਖ਼ਤਾਂ ਤੋਂ ਸਤਨਾਮ, ਮੈਂ ਇਹਨਾਂ ਨੂੰ ਤਖ਼ਤ ਬਖਸ਼ਣੇ ਨੇ। ਧਿਆਨ ਦਿਓ ਗੁਰਮੁਖੋ, ਸਾਈ ਮੀਆਂ ਮੀਰ ਕੋਲ ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਿਲਣ ਵਾਸਤੇ ਗਏ। ਜਦੋਂ ਸਤਿਗੁਰੂ ਮਿਲਣ ਵਾਸਤੇ ਗਏ ਤੇ ਉਹਦੇ ਕੋਲ ਇੱਕ ਤੱਪੜ ਲਿਖਿਆ ਹੋਇਆ ਸੀ ਥੱਲੇ ਪਾਟਿਆ ਹੋਇਆ। ਉਹ ਤੱਪੜ ਜਿਹੜਾ ਲਿਖਿਆ ਸੀ, ਉਹ ਤੱਪੜ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਬਹਿ ਕੇ ਜਾ ਬੈਠ ਕੇ ਚੌਂਕੜਾ ਮਾਰ ਕੇ ਹੁਣ ਆਪਸ ਵਿੱਚ ਗੱਲ ਹੋ ਰਹੀ ਹੈ ਮੇਰੀ ਯਾਰੀ ਨਾਲ ਫਕੀਰਾਂ ਦੇ ਸਾਧੂ ਮਿਲਦੇ ਨਾਲ ਤਕਦੀਰਾਂ ਦੇ ਉਹਨਾਂ ਨੂੰ ਸਾਧੂਆਂ ਦੀਆਂ ਸਾਧੂ ਜਨ ਆਪਸ ਵਿੱਚ ਵਿਚਾਰ ਵਟਾਂਦਰਾ ਹੋ ਰਿਹਾ। ਸਾਈ ਮੀਆਂ ਮੀਰ ਬਹੁਤ ਪਿਆਰ ਕਰਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਨਾਲ। ਜਦੋਂ ਸਾਈ ਮੀਆਂ ਮੀਰ ਨੇ ਆਉਂਦੇ ਨੇ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਸੀ ਨਾ, ਚਾਰ ਇੱਟਾਂ ਰੱਖੀਆਂ ਚਾਰੇ ਪਾਸੇ, ਇੱਕ ਇੱਟ ਵਿਚਾਲੇ ਰੱਖ ਦਿੱਤੀ। ਸਤਿਗੁਰੂ ਆਉਂਦੇ ਨੇ ਸਾਈ ਮੀਆਂ ਮੀਰ ਜੀ ਆਹ ਇੱਟ ਕਾਹਦੇ ਵਾਸਤੇ ਰੱਖੀ ਆ? ਤੇ ਸਾਈ ਮੀਆਂ ਮੀਰ ਨੇ ਅੱਗੋਂ ਜਵਾਬ ਦਿੱਤਾ ਕਿ ਸੱਚੇ ਪਾਤਸ਼ਾਹ ਆਲੇ ਦੁਆਲੇ ਚਾਰ ਪਾਸੇ ਚਾਰ ਇੱਟਾਂ ਰੱਖੀਆਂ ਨੇ, ਇਹ ਵਿਚਾਲੇ ਇਹ ਮੇਰਾ ਮੱਕਾ ਹੈ। ਖੁਸ਼ ਸਤਨਾਮ। ਸਾਈ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਇੱਟ ਵੀ ਇਹ ਮੇਰਾ ਮੱਕਾ ਹੈ ਜਿਹਦੇ ਮੁਸਲਮਾਨ ਕਦੇ ਇਹ ਗੱਲ ਨਹੀਂ ਕਹਿੰਦੇ, ਮੱਕੇ ਦੇ ਬਾਰੇ ਉਹ ਇੱਕ ਲਫ਼ਜ਼ ਨਹੀਂ ਸੁਣ ਸਕਦੇ। ਤੇ ਉਹਨੇ ਆਖਿਆ ਸੀ ਇਹ ਲਫ਼ਜ਼ ਸਨ ਸਾਈ ਮੀਆਂ ਮੀਰ ਦੇ ਕਿ ਆਹ ਜਿਹੜੀ ਵਿਚਾਲੇ ਇੱਟ ਮੈਂ ਰੱਖੀ ਹੈ ਇਹ ਮੇਰਾ ਮੱਕਾ ਹੈ। ਇੰਨਾ ਪਿਆਰ ਕਰਦਾ ਸੀ ਸਤਿਗੁਰਾਂ ਨਾਲ। ਜੇ ਇੱਥੇ ਇੱਕ ਮਿੰਟ ਬਾਹਰ ਨਿਕਲ ਜਾਈਏ, ਇੱਕ ਮਿੰਟ ਧਿਆਨ ਦਿਓ, ਜਦੋਂ ਸਾਈ ਮੀਆਂ ਮੀਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੇਲੇ ਉਹਨੇ ਨੀਂਹ ਰੱਖੀ ਤੇ ਜਿਹੜੇ ਇਹ ਸਮਾਗਮ ਜਿਹੜੇ ਨੇ ਨਾ ਸਾਰੇ ਇੰਗਲੈਂਡ ਦੇ, ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਨੇ। ਤੇ ਸਤਿਗੁਰਾਂ ਦਾ 400 ਸਾਲਾ ਸ਼ਹੀਦੀ ਪੁਰਬ, ਸ਼ਹੀਦੀ ਦਿਹਾੜਾ ਜਿਹੜਾ ਲੰਘ ਗਿਆ ਪਹਿਲਾਂ, ਉਹਦੇ ਸੰਬੰਧਿਤ ਨੇ। ਜਦੋਂ ਆਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੱਦੀ ਕਵੀ ਤੇ ਬੈਠੇ ਸਨ ਨਾ, ਤੇ ਸਾਈ ਮੀਆਂ ਮੀਰ ਆ ਕੇ ਰੋਣ ਲੱਗ ਪਿਆ। ਜਦੋਂ ਉਹਨੇ ਆ ਕੇ ਵੇਖਿਆ ਸਾਈ ਮੀਆਂ ਮੀਰ ਜਿੱਥਾ ਹਾਲ ਆ ਜਦ ਯਾਰ ਦਾ, ਉਹ ਹੋ ਗਿਆ ਕੁਲ ਰੋ ਪਿਆ ਚੀਖੇ ਤੇ ਢਾਣੀ ਮਾਰਦਾ, ਉਹ ਧਾਹਾਂ ਮਾਰ ਮਾਰ ਕੇ ਰੋਣ ਲੱਗ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡਾ ਆ ਹਾਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ, ਜੇ ਇੱਕ ਵਾਰੀ ਹੁਕਮ ਕਰੋ ਤੇ ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਮੇਰੇ ਤੇ ਇੰਨੀ ਪਾਵਰ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਕਹਿੰਦੇ ਸਾਈ ਜੀ, ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਸੀਂ ਆਉਂਦੇ ਹਾਂ ਸ਼ਹੀਦਾਂ ਦੇ ਸਰਤਾਜ, ਤੁਹਾਡੇ ਗੁਰਦੁਆਰਿਆਂ ਵਿੱਚ ਇੰਗਲੈਂਡ ਲਗਭਗ ਸਾਰਿਆਂ ਗੁਰਦੁਆਰਿਆਂ ਵਿੱਚ ਤੁਸੀਂ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਨੇ, ਪੰਜਾਬ ਵਿੱਚ ਬਹੁਤ ਘੱਟ ਨੇ, ਬਹੁਤ ਘੱਟ ਨੇ। ਇਹ ਕਹਿ ਲਓ ਵੀ ਲੋਕ ਡਰਦੇ ਮਾਰੇ ਨੇ ਜਾਂ ਕੋਈ ਗੱਲ ਉੱਥੇ ਕੀ ਕਾਰਨ ਹੈ, ਅੰਦਰ ਪਿਆਰ ਇਜ਼ਹਾਰ ਨਹੀਂ ਕਰ ਸਕਦੇ, ਕਰਨ ਵਾਲੇ ਕਰ ਵੀ ਰਹੇ ਨੇ ਉਹ ਪਰਵਾਹ ਨਹੀਂ ਕਰਦੇ। ਇੱਥੇ ਲਗਭਗ ਕਨੇਡਾ ਚ ਵੀ ਵੇਖਿਆ, ਇੱਥੇ ਵੀ ਵੇਖਿਆ, ਆਸਟ੍ਰੇਲੀਆ ਚ ਵੀ ਵੇਖਿਆ, ਨਿਊਜ਼ੀਲੈਂਡ, ਸਭ ਥਾਵਾਂ ਤੇ ਸਿੰਘਾਂ ਸ਼ਹੀਦਾਂ ਦੀਆਂ ਫੋਟੋਆਂ, ਜਿਨ੍ਹਾਂ ਨੂੰ ਉੱਥੇ ਰਹਿ ਕੇ ਵੀ ਸਾਨੂੰ ਨਹੀਂ ਪਤਾ ਕਿ ਇੱਥੇ ਆਹ ਸ਼ਹੀਦ ਆ ਤੇ ਉਹਦੀ ਫੋਟੋ ਅਸੀਂ ਬਾਹਰ ਦੇਖ ਰਹੇ ਹਾਂ ਕਿ ਉੱਥੇ ਆਹ ਸ਼ਹੀਦ ਹੋਇਆ। ਬੜੀ ਖੁਸ਼ੀ ਹੁੰਦੀ ਆ ਵੀ ਉਹਨਾਂ ਦਾ ਸਤਿਕਾਰ ਕਰ ਰਹੇ ਹੋ, ਇਹ ਵੀ ਇੱਕ ਅੰਗ ਹੈ ਖਾਲਸੇ ਦਾ ਕਿ ਉੱਥੇ ਨਹੀਂ ਤੇ ਇੱਥੇ ਉਹਨਾਂ ਦਾ ਸ਼ਹੀਦਾਂ ਦਾ ਸਤਿਕਾਰ ਹੋ ਰਿਹਾ। ਚਲੋ ਹੁਣ ਇੱਧਰ ਨਾ ਜਾਵਾ। ਜਦੋਂ ਅਸੀਂ ਆਉਂਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਨ, ਜਦੋਂ ਨੀਂਹ ਲੱਗੇ ਨਾ ਰੱਖਣ, ਸਾਈ ਮੀਆਂ ਮੀਰ ਨੇ ਨੀਂਹ ਰੱਖੀ ਸੀ, ਗੁਰੂ ਅਰਜਨ ਦੇਵ ਮਹਾਰਾਜ ਚੁੱਪ ਕਰਕੇ ਕੋਲ ਖਲੋਤੇ ਰਹੇ। ਜਦੋਂ ਆਖਿਆ ਨਾ ਮਹਾਰਾਜ ਤੱਤੀ ਤਵੀ ਤੇ ਬੈਠਾ ਮੈਂ ਵੇਖ ਨਹੀਂ ਸਕਦਾ, ਹੁਕਮ ਕਰੋ ਮੈਂ ਲਾਹੌਰ ਦੀ ਖੇਡ ਨਾਲ ਇੱਟ ਖੜਕਾ ਦੇਣਾ, ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਈ ਜੀ, ਜਦੋਂ ਹਰਿਮੰਦਰ ਸਾਹਿਬ ਦੀ ਤੁਸੀਂ ਨੀਂਹ ਰੱਖੀ ਸੀ

ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਉੱਥੇ ਲੈ ਆਓ ਤੁਰਤੀ, ਸਾਈ ਮੀਆਂ ਮੀਰ ਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਆਪਸ ਵਿੱਚ ਬੜਾ ਪਿਆਰ ਸੀ। ਤੇ ਇੱਕ ਵਾਰੀ ਸਾਈ ਮੀਆਂ ਮੀਰ ਨੂੰ ਸਤਿਗੁਰੂ ਮਿਲਣ ਗਏ, ਉਹ ਵੀ ਰੋਂਦਾ ਸੀ, ਮਰਦ ਵੀ ਜਾਂਦੇ ਸਨ। ਜਦੋਂ ਸਾਈ ਮੀਆਂ ਮੀਰ ਨੂੰ ਮਿਲਣ ਗਏ, ਉਹਨੇ ਥੱਲੇ ਇੱਕ ਥੱਪੜ ਵਿਛਾ, ਆਪ ਵੀ ਉਹਦੇ ਤੇ ਬਹਿ ਗਿਆ, ਸਤਿਗੁਰੂ ਵੀ ਉਹਦੇ ਤੇ ਬਹਿ ਗਏ, ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ। ਸਤਿਗੁਰਾਂ ਦੇ ਬੈਠਿਆਂ ਬੈਠਿਆਂ ਅਕਬਰ ਆ ਗਿਆ। ਜਦੋਂ ਆਉਂਦੇ ਨੇ ਅਕਬਰ ਬਾਦਸ਼ਾਹ ਆਇਆ, ਉਹਨੇ ਸਾਈ ਮੀਆਂ ਮੀਰ ਵੱਲ ਵੇਖਿਆ ਕਿ ਇੱਥੇ ਥੱਲੇ ਹੀ ਬੈਠੇ ਨੇ ਦੋਵੇਂ ਜਣੇ। ਬਾਦਸ਼ਾਹ ਆ ਗਿਆ ਹਿੰਦੁਸਤਾਨ ਦਾ, ਇੱਕ ਪਾਸੇ ਗੁਰੂ ਤੇ ਇੱਕ ਪਾਸੇ ਪੀਰ। ਸਾਈ ਮੀਆਂ ਮੀਰ ਵੀ ਬੜਾ ਤਕੜਾ ਫਕੀਰ ਸੀ ਮੁਸਲਮਾਨਾਂ ਦਾ, ਉਹ ਸਾਰੀ ਉਮਤ ਉਹਨਾਂ ਦਾ ਸਤਿਕਾਰ ਕਰਦੀ ਸੀ, ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਸਤਿਕਾਰ ਤੇ ਹੈ ਹੀ ਸੀ ਸਾਰਿਆਂ। ਦੋਵੇਂ ਫਕੀਰ ਥੱਲੇ ਬੈਠੇ ਆ। ਜਦੋਂ ਬਾਦਸ਼ਾਹ ਅਕਬਰ ਆਇਆ ਤੇ ਉਹਨੇ ਮਹਾਰਾਜ ਜੀ ਨੇ ਆਖਿਆ, ਸਾਈ ਮੀਆਂ ਮੀਰ ਆਖਣ ਲੱਗਾ, ਅਕਬਰ ਆਜਾ ਬਹਿ ਜਾ ਇੱਥੇ ਸਾਡੇ ਕੋਲ। ਅਕਬਰ ਨੇ ਤੁਹੀਨ ਮੰਨੀ ਕਿ ਮੈਂ ਥੱਲੇ ਕਿਵੇਂ ਬੈਠਾ ਹਾਂ, ਤੇ ਦੋਵੇਂ ਬਹਿ ਗਏ। ਉਹ ਖਲੋਤਾ ਰਿਹਾ ਖਲੋਤਾ ਰਿਹਾ, ਦੋ ਕੁ ਮਿੰਟ ਵੇਖ ਕੇ ਵੀ ਨਹੀਂ ਮੇਰਾ ਸਤਿਕਾਰ ਹੁੰਦਾ ਤੇ ਚਲਿਆ ਗਿਆ। ਅਕਬਰ ਜਦੋਂ ਗਿਆ ਤੇ ਸਾਈ ਮੀਆਂ ਮੀਰ ਕਹਿਣ ਲੱਗਾ, ਇਹ ਹਿੰਦੁਸਤਾਨ ਦਾ ਬਾਦਸ਼ਾਹ ਹੰਕਾਰੀ ਆ, ਤੇ ਹੰਕਾਰੀ ਜਿਹੜਾ ਹੈ ਉਹਦੇ ਪੱਲੇ ਕੁਛ ਵੀ ਨਹੀਂ ਰਹਿੰਦਾ, ਤੇ ਜਿਨ੍ਹਾਂ ਦੇ ਗੁਰੂ ਇੰਨੀ ਨਿਮਰਤਾ ਵਾਲੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ, ਮੈਂ ਤੁਹਾਨੂੰ ਇੱਕ ਬਚਨ ਕਰਨਾ, ਭਾਵੇਂ ਕਿ ਸੱਚੇ ਪਾਤਸ਼ਾਹ ਤੁਸੀਂ ਬੜੀਆਂ ਦਾਤਾਂ ਦੇ ਮਾਲਕ ਹੋ, ਪਰ ਇਹ ਗੱਲ ਮੈਂ ਅੱਜ ਵੇਖ ਲਈ ਆ ਸੱਚੇ ਪਾਤਸ਼ਾਹ, ਇਹ ਅੱਜ ਮੈਂ ਵੇਖ ਲਿਆ ਸਾਰਾ ਕੁਝ, ਤੇ ਮੈਨੂੰ ਆਉਣ ਵਾਲਾ ਸਮਾਂ ਨਜ਼ਰ ਆ ਰਿਹਾ, ਜਿਨ੍ਹਾਂ ਦੇ ਗੁਰੂਆਂ ਵਿੱਚ ਇੰਨੀ ਨਿਮਰਤਾ, ਤੁਹਾਡੀ ਉਮਤ ਆਉਣ ਵਾਲੇ, ਤੁਹਾਡੇ ਜਿਹੜੇ ਬੱਚੇ ਆਉਣ ਵਾਲੀ, ਤੁਹਾਡੀ ਜਿਹੜੀ ਕੌਮ ਹੋਏਗੀ, ਆਉਣ ਵਾਲੇ ਜਿਹੜੇ ਤੁਹਾਡੇ ਪੈਰੋਕਾਰ ਹੋਣਗੇ, ਉਹ ਸਾਰੀ ਦੁਨੀਆਂ ਤੇ ਰਾਜ ਕਰਨਗੇ। ਸਾਈ ਮੀਆਂ ਮੀਰ ਨੇ ਗੱਲ ਆਖੀ। ਦੇਖੋ ਗੁਰਮੁਖੋ, ਸਾਨੂੰ ਇਸ ਗੱਲ ਦਾ ਮਹਾਨ ਇੱਕ ਹੁਣ ਵੇਖੋ, ਕੋਈ ਇਸ ਗੱਲ ਨੂੰ ਅਰਥ ਗਲਤ ਨਾ ਕੱਢ ਲਏ। ਲੋਕਾਂ ਦਾ ਸੁਭਾਅ ਇੱਦਾਂ ਦਾ ਗੁਣ ਨਹੀਂ ਲੈਂਦੇ ਹੁੰਦੇ, ਔਗਣ ਜ਼ਿਆਦਾ ਵੇਖਦੇ। ਕੋਈ ਆਹ ਗੱਲ ਮੇਰੀ ਸੁਣ ਕੇ ਮੈਨੂੰ ਕੋਈ ਕਾਂਗਰਸੀ ਨਾ ਕਹਿ ਦਿਓ, ਕਿਉਂਕਿ ਹਿੰਦੁਸਤਾਨ ਵਿੱਚ, ਪੰਜਾਬ ਵਿੱਚ ਮੈਨੂੰ ਕਈ ਪੁੱਛਣਗੇ ਕਿ ਤੁਸੀਂ ਕਿਹੜੀ ਪਾਲਸੀ ਨਾਲ ਥੋੜ੍ਹਾ ਜਿਹਾ ਸਹਿਯੋਗ ਦਿੰਦੇ ਹੋ, ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਹੁਣ, ਅਸੀਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲੀ ਪਾਲਸੀ ਨਾਲ ਹੀ ਹੈ, ਹੋਰ ਨਹੀਂ ਕਿਸੇ ਨਾਲ। ਜਿਹੜਾ ਗੁਰੂ ਦਾ ਉਹ ਸਾਡਾ, ਜਿਹੜਾ ਗੁਰੂ ਦਾ ਕੁਛ ਨਹੀਂ ਲੱਗਦਾ ਸੀ ਕਿ ਲੈਣਾ, ਭਾਵੇਂ ਉਹ ਕੋਈ ਹੋਵੇ, ਵੀ ਕਿਸੇ ਇੱਕ ਪਾਲਸੀ ਵੱਲ ਕਦੇ ਡੱਕਾ ਨਹੀਂ ਸੁੱਟਿਆ ਕਿ ਅਸੀਂ ਇਹਦੇ ਵੱਲ ਨਾ ਜਾਂ ਇਹਦੇ ਵੱਲ, ਸਾਨੂੰ ਵੋਟਾਂ ਪਾਉਣੀਆਂ ਆਪਣੇ ਲੋਕਾਂ ਦੀ ਮਰਜ਼ੀ ਆ, ਅਸੀਂ ਅੰਮ੍ਰਿਤ ਸੰਚਾਰ ਕਰਾਉਣਾ, ਅਸੀਂ ਇਸ ਰਾਹ ਤੇ ਨਹੀਂ ਤੁਰਨਾ। ਜਦੋਂ ਵੀ ਕੰਮ ਵਿਗੜਦਾ ਰਾਜਨੀਤਿਕ ਬੰਦੇ ਵਿਗਾੜਦੇ ਨੇ, ਜਦੋਂ ਵੀ ਧਰਮ ਵਿੱਚ ਰਾਜਨੀਤੀ ਆ ਵੜਦੀ ਆ, ਫਿਰ ਉੱਥੇ ਝਗੜੇ ਪੈਦਾ ਹੁੰਦੇ ਨੇ। ਧਰਮ ਦਾ ਤਾਂ ਝਗੜਾ ਹੀ ਕੋਈ ਨਹੀਂ, ਧਰਮ ਦੇ ਪੈਰੋਕਾਰ ਜਾਂ ਜਿਹੜੇ ਧਰਮੀ ਲੋਕ ਨੇ ਉਹਨਾਂ ਦਾ ਆਪਸ ਵਿੱਚ ਕਦੇ ਝਗੜਾ ਨਹੀਂ ਹੁੰਦਾ, ਜਦੋਂ ਝਗੜਾ ਹੁੰਦਾ ਰਾਜਨੀਤਿਕ ਬੰਦਿਆਂ ਦਾ ਹੁੰਦਾ, ਝਗੜਾ ਹੀ ਉਹਨਾਂ ਲੋਕਾਂ ਦਾ। ਚਲੋ ਮੈਂ ਜਿਹੜੀ ਅਰਜ਼ੀ ਕਰਨੀ ਚਾਹੁੰਦਾ, ਉਹਨੇ ਆਖਿਆ ਕਿ ਇੱਕ ਦਿਨ ਐਸਾ ਆਏਗਾ ਤੁਹਾਡੇ ਸਿੱਖ ਆ ਜਿਹੜੇ ਥਾਂ ਤੇ ਬੈਠਾ ਨਾ, ਇੱਕ ਦਿਨ ਤੁਹਾਡੇ ਸਿੱਖ ਰਾਜ ਕਰਨਗੇ। ਗੁਰਮੁਖੋ ਇਹ ਗੱਲ ਸਮਝ ਕੇ ਕਿਸੇ ਕਾਂਗਰਸੀ ਨਾ ਕਹਿ ਦੇਣਾ, ਪਰ ਸੱਚੇ ਪਾਤਸ਼ਾਹ ਦਾ ਬਚਨ ਸੱਤ ਹੋਇਆ। ਉਹ ਦੱਬੀ ਕੁਚਲੀ ਕੌਮ, ਜਿਹੜੇ ਸਿੱਖ ਦੀ ਕੀਮਤ ਇਹ ਸੀ ਕਿ ਦਾੜੀਆਂ ਕੇਸਾਂ ਵਾਲਾ ਮਿਲਦਾ ਤੇ ਉਹਦਾ ਸਿਰ ਲਾ ਕੇ ਲੈ ਆਓ, ਦਾੜੀਆਂ ਕੇਸਾਂ ਵਾਲਾ ਮਿਲਦਾ ਉਹਨੂੰ ਫੜ ਕੇ ਲੈ ਆਓ, ਜਿਉਂਦੇ ਨੂੰ ਬੰਨ ਕੇ ਲੈ ਆਓਗੇ, ਉਹਦੀ ਕੀਮਤ ਰੱਖੀ ਹੋਈ ਸੀ। ਇਹ ਸਾਧ ਸੁਣ ਟਕੇ ਟਕੇ ਦੇ ਬਦਲੇ ਸਿੱਖਾਂ ਦੇ ਸਿਰ ਵੇਚੇ ਜਾਂਦੇ ਸੀ। ਉਹ ਇੰਨੀ ਦੱਬੀ ਕੁਚਲੀ ਕੌਮ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਆਖਿਆ ਸੀ ਰਾਜਿਓ ਮੈਂ ਆਪਣੇ ਖਾਲਸੇ ਨੂੰ ਰਾਜ ਦਿਆਂਗਾ। ਅੱਜ ਇੱਥੇ ਬਾਹਰਲਿਆਂ ਦੇਸ਼ਾਂ ਵਿੱਚ, ਕਨੇਡਾ ਵਿੱਚ, ਅਮਰੀਕਾ ਵਿੱਚ ਜਦੋਂ ਵੀ ਗੱਲ ਆਉਂਦੀ ਆ, ਅੱਜ ਹਿੰਦੁਸਤਾਨ ਦਾ ਰਾਜਾ ਕੌਣ ਹੈ, ਭਾਵੇਂ ਉਹ ਸਾਧ ਸੰਗਤ ਦੀ ਅੰਮ੍ਰਿਤਧਾਰੀ ਨਹੀਂ, ਪਰ ਇਹ ਤੇ ਗੱਲ ਕਹਿੰਦੇ ਆ ਨਾ ਵੀ ਉਹ ਤੇ ਜੀ ਡਾਕਟਰ ਮਨਮੋਹਨ ਸਿੰਘ ਆ, ਸੁਪਨਾ ਸਿੱਖ ਤੇ ਹੈ ਨਾ ਸਾਡਾ। ਸੱਚੇ ਪਾਤਸ਼ਾਹ ਨੇ ਇੰਨੀ ਵੱਡੀ ਕਿਰਪਾ ਕੀਤੀ ਆ ਕਿ ਇੱਕ ਵਾਰੀ ਰਾਜ ਤਖ਼ਤ ਤੇ ਬਿਠਾ ਤਾ ਕਿ ਕੋਈ ਸਿੱਖ ਕੌਮ ਕਦਰ ਕਰੇ ਤੇ ਭਾਵੇਂ ਨਾ ਕਰੇ। ਹਿੰਦੁਸਤਾਨ ਵਿੱਚ ਹਿੰਦੂਆਂ ਦੀ ਬਹੁ ਗਿਣਤੀ ਹੈ, ਉੱਥੇ ਮੁਸਲਮਾਨਾਂ ਦੀ ਬਹੁਤਾਤ ਹੈ। ਵੇਖੋ ਕਿੰਨੇ ਮੁਸਲਮਾਨ ਹਿੰਦੁਸਤਾਨ 'ਚ ਬੈਠੇ ਆ, ਹਿੰਦੂ ਜਿਹੜੇ ਆ ਉਹ ਕਿੰਨੇ ਬੈਠੇ ਆ, ਤੇ ਸਿੱਖਾਂ ਦੀ ਗਿਣਤੀ ਤੇ ਬਹੁਤ ਥੋੜੀ ਹੈ। ਪਰ ਉੱਪਰ ਕੇ ਕਿਤੇ ਅੱਗੇ ਤੋਂ ਅੱਗੇ ਆਫਿਸਰ, ਅੱਗੇ ਤੋਂ ਅੱਗੇ ਸਾਰੇ ਜਾ ਕੇ ਜੇ ਅੱਜ ਝੁਕਦੇ ਨੇ, ਤੇ ਗੁਰੂ ਗੋਬਿੰਦ ਸਿੰਘ ਦੀ ਪੱਛੀ ਹੋਈ ਦਸਤਾਰ ਦੇ ਅੱਗੇ ਝੁਕ ਚੱਲਿਆ ਸਤਨਾਮ।

ਉਹਨਾਂ ਵਾਕੇ ਅਸੀਂ ਕਦਰ ਕਰੀਏ ਭਾਵੇਂ ਨਾ ਕਰੀਏ, ਪਰ ਸੱਚੇ ਪਾਤਸ਼ਾਹ ਨੇ ਆਖਿਆ ਕਿ ਸਾਡੀ ਉਮਤ ਰਾਜ ਕਰੇਗੀ। ਉਹ ਰਾਜਿਓ ਤੁਸੀਂ ਕਾਹਦਾ ਮਾਣ ਕਰਦੇ ਹੋ, ਮੈਂ ਆਪਣੀ ਕੌਮ ਨੂੰ, ਮੈਂ ਆਪਣੇ ਸਿੱਖਾਂ ਨੂੰ ਇੱਕ ਦਿਨ ਤਖਤਾਂ ਤੇ ਪਾਉਣਾ। ਜਿਹੜੇ ਸਿੱਖਾਂ ਨੂੰ ਤੁਸੀਂ ਪੈਰਾਂ 'ਚ ਲਤਾੜਦੇ ਹੋ, ਇਹਨਾਂ ਸਿੱਖਾਂ ਸਾਹਮਣੇ ਤੁਹਾਨੂੰ ਇੱਕ ਦਿਨ ਸਿਰ ਝੁਕਾਉਣੇ ਪੈਣਗੇ। ਤੁਸੀਂ ਇਹਨਾਂ ਦੇ ਆਪਣੇ ਸੀਸ ਝੁਕਾਓਗੇ। ਸੱਚੇ ਪਾਤਸ਼ਾਹ ਦਾ ਇੱਕ ਇੱਕ ਬਚਨ ਸੱਤ ਹੋਇਆ। ਹੁਣ ਕਹਿਣ ਦਾ ਭਾਵ, ਮੈਂ ਜੋ ਅਰਜ ਕੀਤੀ ਸੀ ਨਾ ਸੰਗਤ ਵਿੱਚ ਫਰਕ ਰੱਖਿਆ, ਨਾ ਸੰਗਤ ਵਿੱਚ ਫਰਕ ਰੱਖਿਆ, ਨਾ ਅੰਮ੍ਰਿਤ ਵਿੱਚ ਫਰਕ ਰੱਖਿਆ, ਨਾ ਬਾਣੀ ਵਿੱਚ ਫਰਕ ਰੱਖਿਆ, ਕਿਸੇ ਪਾਸਿਓ ਸੱਚੇ ਪਾਤਸ਼ਾਹ ਨੇ ਸਾਡੇ 'ਚ ਫਰਕ ਨਹੀਂ ਰੱਖਿਆ। ਪਰ ਸਾਡੇ ਅੱਜ ਮਨਾਂ ਵਿੱਚ ਫਿਰ ਉਹੀ ਫਰਕ ਪਏ ਹੋਏ। ਜਦ ਤਾਂ ਗੁਰਦੁਆਰੇ ਵਿੱਚੋਂ ਨਿਕਲਦੀਆਂ ਸਨ, ਮੈਨੂੰ ਦੁੱਖ ਲੱਗਦਾ ਇਸ ਗੱਲ ਦਾ ਕਈ ਵਾਰੀ, ਮੈਂ ਸਾਡੀਆਂ ਨੂੰ ਸਾਡੀਆਂ ਕਵੀਸ਼ਰਾਂ ਨੂੰ ਜਦੋਂ ਆਪਣੇ ਨਾਵਾਂ ਨਾਲ ਜਾਤਾਂ ਬੋਲਦੇ ਸੁਣਦੇ ਨੇ ਤੇ ਬੜਾ ਦੁੱਖ ਲੱਗਦਾ ਵੀ ਸਾਡੀ ਅੱਗੇ ਜਿਹੜੇ ਸੰਗਤ ਬੈਠੀ ਆ, ਇਹਨਾਂ ਨੇ ਇਹਨਾਂ ਤੋਂ ਸਿੱਖਿਆ ਲੈਣੀ ਆ, ਸੇਧ ਲੈਣੀ ਆ। ਭਾਈ ਸਾਹਿਬ ਜੀ ਬੋਲਣਗੇ, ਮੈਂ ਫਲਾਣਾ ਸਿੰਘ ਗਿੱਲ, ਮੇਰੇ ਨਾਲ ਦਾ ਫਲਾਣਾ ਸਿੰਘ ਸੰਧੂ, ਹੁਣ ਇਹ ਕਿਉਂ ਸੁਣਾ ਰਹੇ, ਉਹ ਮੈਂ ਹੈਰਾਨ ਹੁੰਦਾ। ਇਹ ਜਾਤਾਂ ਜਿਹੜੀਆਂ ਤੁਸੀਂ ਆਪ ਹੀ ਜਾਤਾਂ ਦੇ ਵਿੱਚ ਫਸੇ ਹੋ, ਤੁਸੀਂ ਜਾਤਾਂ ਚੋਂ ਕੱਢੋਗੇ ਕਿਸੇ ਨੂੰ ਕਿਵੇਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰ ਬਾਰ ਇੱਕੋ ਗੱਲ ਦੁਹਰਾ ਰਹੇ ਨੇ, ਇੱਥੇ ਜਾਤਾਂ ਨਹੀਂ, ਗੁਰੂ ਘਰ ਵਿੱਚ ਜਾਤਾਂ ਨਹੀਂ, ਗੁਰੂ ਘਰ ਵਿੱਚ ਜਾਤਾਂ ਨਹੀਂ, ਇੱਥੇ ਸਾਰੇ ਇੱਕੋ ਨੇ। ਸਾਡਾ ਸਾਰਿਆਂ ਦਾ ਅੰਮ੍ਰਿਤ ਧਾਰੀਆਂ ਦਾ ਤੁਖਲਤ ਖਾਲਸਾ, ਨਾਵਾਂ ਨਾਲ ਸਿੰਘ ਲੱਗਦੇ ਆ। ਤੇ ਜੇ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਖੁਦ ਪ੍ਰਚਾਰਕ ਹੋ ਕੇ ਅਸੀਂ ਆਪਣੀਆਂ ਜਾਤਾਂ ਲੋਕਾਂ ਨੂੰ ਦੱਸਾਂਗੇ ਤੇ ਲੋਕਾਂ ਨੇ ਤੇ ਜਾਤਾਂ 'ਚ ਪੈਣਾ ਹੀ ਪੈਣਾ। ਆਖੋ ਸਤਨਾ, ਮਹਾਰਾਜ ਨੇ ਇਹਨਾਂ ਜਾਤਾਂ 'ਚੋਂ ਕੱਢਿਆ ਸਾਨੂੰ। ਤੇ ਅੱਜ ਦੁੱਖ ਦੀ ਗੱਲ ਇਹ ਆ ਵੀ ਗੁਰਦੁਆਰਾ ਉਹ ਆ ਜਿਹਨੇ ਜਾਤਾਂ ਖਤਮ ਕਰਨੀਆਂ ਨੇ, ਪਰ ਸਾਡਿਆਂ ਸਿੱਖਾਂ ਨੇ ਨਾ ਗੁਰਮਤ ਦੀ ਖੁਸ਼ੀ ਹੋਣ ਕਰਕੇ ਜਾਤਾਂ ਦੇ ਨਾਮ 'ਤੇ ਗੁਰਦੁਆਰੇ ਬਣਾ ਲਏ, ਜਾਂ ਆਹ ਫਲਾਣਿਆਂ ਦਾ ਗੁਰਦੁਆਰਾ, ਆਹ ਫਲਾਣਿਆਂ ਦਾ ਗੁਰਦੁਆਰਾ। ਭਾਵੇਂ ਇਸ ਗੱਲ ਦਾ ਦੁੱਖ ਲੱਗੇ, ਕਿਉਂਕਿ ਮੈਨੂੰ ਪਤਾ ਕਿ ਆਂਦੇ ਨੇ ਕਿ ਮੈਂ ਕਦੇ ਵੀ ਅਰਜ ਕੀਤੀ ਸੀ, ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਵੀ ਜੇ ਸੱਚ ਦਾ ਪ੍ਰਚਾਰ ਕਰਨਾ ਤੇ ਸਿਰ ਤੇ ਕੱਫਣ ਬੰਨਣਾ ਪੈਣਾ। ਖੁਦ ਕਬਰਸਤਾਨ 'ਚ ਗਏ, ਕਬਰਸਤਾਨ 'ਚ ਜਾ ਕੇ ਤੇ ਫਿਰ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਪਤਾ ਹੈ ਇਸ ਗੱਲ ਦੀ ਵਿਰੋਧ ਤਾਂ ਕਰਦੇ ਨੇ, ਜਿਹੜੇ ਹੁਣ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣੇ ਨੇ ਉਹ ਕਮੇਟੀਆਂ, ਉਹ ਦੁਖੀ ਹੁੰਦੇ ਨੇ ਵੀ ਇਹ ਸਾਡੇ ਦੇ ਖਰੇ ਆਉਂਦੇ ਆ। ਪਰ ਨਹੀਂ, ਅਸਲ ਗੱਲ ਇਹ ਆ ਸਾਡੇ ਕੋਲ ਗੁਰਮਤ ਦੀ ਘਾਟ ਆ। ਜਿਹੜੇ ਪ੍ਰਚਾਰਕ ਆਉਂਦੇ ਨੇ ਉਹ ਕਦੇ ਵੀ ਇਹ ਗੱਲ ਨਹੀਂ ਦੱਸਦੇ ਕਿ ਸੱਚ ਕੀ ਆ, ਅਸੀਂ ਕਿਹੜੇ ਰਾਹ ਤੇ ਤੁਰਨਾ। ਉਹ ਵੇਖਦੇ ਨੇ ਜਿੱਦਾਂ ਦਾ ਬੰਦਾ ਅੱਗੇ ਬੈਠਾ ਉਦਾਂ ਦੀ ਗੱਲ ਕਰ ਜਾਂਦੇ ਆ। ਅੰਮ੍ਰਿਤ ਸੰਚਾਰ ਬਾਰੇ ਬਹੁਤ ਬਹੁਤ ਘੱਟ ਮੈਂ ਵੇਖਿਆ ਕਿ ਅੰਮ੍ਰਿਤ ਦੀ ਗੱਲ, ਉਹ ਕਹਿੰਦੇ ਆ ਸਾਡੇ ਕੋਈ ਜ਼ਰੂਰੀ ਨਹੀਂ, ਬਸ ਜਿੰਨਾ ਵੀ ਹੈ ਨਾਮ ਜਪੋ, ਸਿਮਰਨ ਕਰੋ। ਜਾਂ ਸਾਡੇ ਬਹੁਤੇ ਸੰਤ ਆਉਂਦੇ ਆ, ਨਾ ਮੁਖ ਤੇ ਦਾੜਾ ਨਾ ਸਿਰ ਤੇ ਕੇਸ, ਉਹਨੂੰ ਆਖਣਗੇ ਨਾ ਗੱਲ ਸੁਣ, ਉਹ ਨੇੜੇ ਆਏਗਾ। ਆਹ ਲੱਭਣ ਚਬਾ ਦਾ ਜਾਪ ਕਰੀ ਜਾ, ਤੇਰੀ ਮੁਕਤੀ ਹੋ ਜਾਏਗੀ, ਗੁਰੂ ਤੇਰਾ ਮੈਂ ਬਣ ਗਿਆ, ਰੱਖੋ ਸਤਨਾ। ਏਦਾਂ ਦਾ ਕੰਮ ਚੱਲਦਾ, ਪਰ ਜਿੰਨਾ ਚਿਰ ਸੱਚ ਦੱਸਿਆ ਨਾ ਜਾਏ। ਮੈਂ ਪਹਿਲਾਂ ਬੇਨਤੀ ਕਰ ਗਿਆ ਕਿ ਇਹ ਲੋਕਾਂ ਦਾ ਵੀ ਕਸੂਰ ਨਹੀਂ ਜਿਨ੍ਹਾਂ ਨੇ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾ ਲਏ ਨੇ। ਦੱਸਣ ਵਾਲਿਆਂ ਨੇ ਸੱਚ ਦੱਸਣ ਦੀ ਜੁਰਤ ਹੀ ਨਹੀਂ ਕੀਤੀ। ਪਰ ਇਹ ਜ਼ਰੂਰੀ ਆ, ਭਾਵੇਂ ਕੋਈ ਇਸ ਗੱਲ ਦੀ ਵਿਰੋਧ ਤਾਂ ਕਰਦਾ ਕਰੀ ਜਾਵੇ। ਕਨੇਡਾ ਵਿੱਚ ਦੀਵਾਨ ਲੱਗਾ, ਉਹਨਾਂ ਨੇ ਲਵਾਇਆ, ਉੱਥੇ ਵੀ ਮੈਂ ਬੇਨਤੀ ਕੀਤੀ, ਉਹ ਬਾਅਦ 'ਚ ਭਾਵੇਂ ਮੇਰੇ ਵਿਰੁੱਧ ਵੀ ਹੋ ਗਿਆ ਵੀ ਇਹਨਾਂ ਨੇ ਇੱਦਾਂ ਕਿਉਂ ਕਹਿ ਦਿੱਤਾ। ਇੰਡੀਆ ਵਿੱਚ ਵੀ ਜਿੱਥੇ ਕਿਤੇ ਹਾਜ਼ਰੀ ਭਰੀ ਦੀ ਹੈ, ਜ਼ਰੂਰ ਬੇਨਤੀ ਕਰੀ ਦੀ ਆ ਕਿ ਗੁਰਮੁਖੋ, ਸੱਚੇ ਪਾਤਸ਼ਾਹ ਨੇ ਸਾਨੂੰ ਜਾਤਾਂ ਦੇ ਵਹਿਮਾਂ ਭਰਮਾਂ 'ਚੋਂ ਕੱਢਿਆ, ਮਜ਼ਹਬਾਂ ਦੇ ਵਹਿਮਾਂ ਭਰਮਾਂ ਵਿੱਚੋਂ ਕੱਢਿਆ। ਵੋ ਰਾਮ ਕਹੇ ਤੁਮ ਰਾਮ ਕਹੋ, ਵੋ ਰਹੀਮ ਕਹੇ, ਮਤਲਬ ਤੋਂ ਉਸ ਅੱਲਾਹ ਸੇ ਹੈ। ਤੁਮ ਦੀਨ ਕਹੋ, ਵੋ ਧਰਮ ਕਹੇ, ਮਤਲਬ ਤੋਂ ਉਸ ਕੀ ਰਾਹ ਸੇ ਹੈ। ਤੁਮ ਸਾਲਕ ਹੋ, ਸਾਲਕ ਹੋ, ਵੋ ਜੋਗੀ ਹੈ, ਮਤਲਬ ਤੋਂ ਉਸ ਅੱਲਾਹ ਸੇ ਹੈ। ਕਿਉਂ ਲੜਤੇ ਹੋ ਨਾ ਤਾਂ ਬੰਦੇ, ਤੇਰੀ ਸਭ ਖਾਮ ਖਿਆਲੀ ਹੈ, ਹੈ ਪੇੜ ਕੀ ਗੜ ਤੋਂ ਏਕ ਵਜੀ, ਹਰ ਮਝ ਹਫ ਡਾਲੀ ਡਾਲੀ ਹੈ। ਹਵਾ ਦੀ ਕੋਈ ਜਾਤ ਨਹੀਂ, ਪਾਣੀ ਦੀ ਕੋਈ ਜਾਤ ਨਹੀਂ, ਸਤਸੰਗ ਦੀ ਇਸੇ ਤਰ੍ਹਾਂ, ਆਕਾਸ਼ ਦੀ ਕੋਈ ਜਾਤ ਨਹੀਂ, ਅੱਗ ਦੀ ਕੋਈ ਜਾਤ ਨਹੀਂ, ਸਤਸੰਗ ਪੰਜਾਂ ਤੱਤਾਂ ਤੋਂ ਸਾਡਾ ਸਰੀਰ ਬਣਿਆ, ਮਿੱਟੀ ਦੀ ਕੋਈ ਜਾਤ ਨਹੀਂ। ਜੇ ਇਹਨਾਂ ਪੰਜਾਂ ਤੱਤਾਂ ਦੀ ਕੋਈ ਜਾਤ ਨਹੀਂ ਤੇ ਪੰਜਾਂ ਤੱਤਾਂ ਤੋਂ ਬਣੇ ਹੋਏ ਪੁਤਲੇ ਦੀ ਜਾਤ ਕਿਵੇਂ ਬਣ ਗਈ? ਸੱਚੇ ਪਾਤਸ਼ਾਹ ਨੇ ਇਹਨਾਂ ਜਾਤਾਂ ਚੋਂ ਕੱਢਿਆ। ਇੱਕ ਗੱਲ ਹਮੇਸ਼ਾ ਯਾਦ ਰੱਖਿਓ,
ਜਿੰਨਾ ਚਿਰ ਅਸੀਂ ਜਾਤਾਂ ਦੇ ਵਹਿਮਾਂ ਭਰਮਾਂ ਵਿੱਚ ਪਏ ਰਹਾਂਗੇ ਅਸੀਂ ਕਦੇ ਵੀ ਸਤਿਗੁਰ ਦੇ ਨੇੜੇ ਨਹੀਂ ਹੋ ਸਕਦੇ। ਤੇ ਜਿੱਦਾਂ ਅਸੀਂ ਇਹ ਕਹਾਂਗੇ ਕਿ ਭਾਵੇਂ ਇਹ ਜੁਲਾਹਾ ਬਰਾਦਰੀ ਨਾਲ ਸੰਬੰਧ ਰੱਖਦਾ, ਭਾਵੇਂ ਇਹ ਰਮਦਾਸੀਆ ਸਿੱਖ ਆ, ਭਾਵੇਂ ਇਹ ਮਜ਼ਹਬੀ ਸਿੱਖ ਆ, ਭਾਵੇਂ ਮੈਂ ਜ਼ਿਮੀਂਦਾਰ ਹਾਂ, ਭਾਵੇਂ ਮੈਂ ਖੱਤਰੀ ਹਾਂ, ਭਾਵੇਂ ਮੈਂ ਬ੍ਰਾਹਮਣਾਂ ਦੇ ਘਰ ਵਿੱਚ ਜਨਮ ਲੈ ਲਿਆ, ਅਸੀਂ ਸਾਰੇ ਇੱਕੋ ਹਾਂ, ਸਾਡੇ 'ਚ ਕੋਈ ਫਰਕ ਨਹੀਂ। ਜਿੱਦਣ ਸਾਡੀ ਇਹ ਅਵਸਥਾ ਬਣ ਗਈ ਤੇ ਸਮਝ ਲਓ ਉਸੇ ਦਿਨ ਤੋਂ ਸਾਡੀ ਸਤਿਗੁਰੂ ਨਾਨਕ ਦੇ ਘਰ ਵਿੱਚ ਹਾਜ਼ਰੀ ਲੱਗ ਜਾਏ, ਉਸੇ ਦਿਨ ਹੀ ਗੱਲ ਬਣ ਜਾਏਗੀ। ਜਿੱਦਣ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਾਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਸੱਚੇ ਪਾਤਸ਼ਾਹ ਨੇ, ਭਗਤ ਪੂਰਨ ਸਿੰਘ ਜੀ ਨੇ ਸਤਿਗੁਰ ਨਾਨਕ ਦੇ ਘਰ ਦੀ ਇਹ ਗੱਲ ਵੇਖ ਕੇ ਆਖਿਆ ਸੀ, ਮਨਾ ਚੱਲ ਕੇਸ ਦਰ ਦਾ ਕੂਕਰ ਬਣ। ਲੋ ਸਾਰੇ ਬੋਲਿਓ ਗੱਜ ਕੇ ਧਾਰਨਾ, ਅਸੀਂ ਵੀ ਬਣੀਏ ਕੇਸ ਦਰ ਦੇ ਉੱਤੇ। ਸਤਸੰਗ ਜੀ, ਸੋ ਦਰ ਕੈਸੇ ਛੋਟੀ ਹੈ, ਜੋ ਦਰ ਐਸਾ ਹੋਏ ਉਹਨੂੰ ਕਿਵੇਂ ਛੱਡੀਏ ਉਸ ਦਰ ਨੂੰ, ਜਿਹੜਾ ਐਸਾ ਦਰ ਹੋਵੇ ਜਿੱਥੇ ਸਾਰਿਆਂ ਨੂੰ ਆਵਾਜ਼ ਆ ਰਹੀ ਹੈ ਸਾਡੇ ਹਰਿਮੰਦਰ ਸਾਹਿਬ ਦੀ ਧਰਤੀ, ਪਾਵਨ ਧਰਤੀ ਤੇ ਜਾਓ, ਦੇਖੋ ਗੁਰਮੁਖੋ ਕਮਾਲ ਦੀ ਗੱਲ ਹੈ। ਇਹ ਤੁਹਾਨੂੰ ਕਿਤੇ ਵੀ ਦੁਨੀਆਂ ਵਿੱਚ ਨਹੀਂ ਮਿਲੇਗਾ ਕਿ ਦਰਬਾਰ ਸਾਹਿਬ ਮੱਥਾ ਟੇਕਣ ਜਾਓਗੇ, ਮੁਸਲਮਾਨ ਕੋਈ ਤੁਹਾਡੇ ਨਾਲ ਮੱਥਾ ਟੇਕਣ ਚਲਿਆ ਜਾਏ ਤੇ ਅੱਗੋਂ ਆਵਾਜ਼ ਕੀ ਆਉਂਦੀ ਹੈ, ਫਰੀਦਾ ਤੇਲ ਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਦੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਗਿਆ ਗੁਰਦੁਆਰੇ ਆ, ਮੁਸਲਮਾਨ ਨੂੰ ਗੁਰਦੁਆਰਾ ਕਹਿੰਦਾ ਵੇ ਤੂੰ ਮੂਰਖ ਆ, ਕੁੱਤਾ ਸ਼ਬਦ ਵੀ ਵਰਤ ਦਿੱਤਾ ਕਿ ਤੂੰ ਮਸੀਤ ਵਿੱਚ ਕਿਉਂ ਨਹੀਂ ਜਾਂਦਾ, ਤੂੰ ਸਪਨਾ ਐਸਾ ਧਰਮ ਲੱਭੇਗਾ ਕਿਤੇ।

ਦਿੱਤਾ ਜਾ ਰਿਹਾ ਜਿੱਥੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਜਿੱਥੇ ਸਾਰਿਆਂ ਨੂੰ ਉੱਤੋਂ ਪੰਗਤ ਵਿੱਚ ਲੰਗਰ ਛਕਾਇਆ ਜਾ ਰਿਹਾ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੀ ਕਵੀ ਦੇ ਬੈਠੇ ਨੇ ਜਿੱਥੇ ਸਤਿਗੁਰੂ ਤੇਗ ਬਹਾਦਰ ਤਿਲਕ ਤੇ ਜੰਦੂ ਦੀ ਰਾਖੀ ਵਾਸਤੇ ਆਪਣਾ ਆਪ ਚਾਂਦਨੀ ਚੌਂਕ ਵਿੱਚ ਢੀਲ ਕਰਵਾ ਰਹੇ ਨੇ ਆਪਣੇ ਆਪ ਨੂੰ ਜਿੱਥੇ ਭਾਈ ਪਿਆਦਾ ਦੀ ਉੱਪਰ ਦੀ ਦੇਗ ਵਿੱਚ ਵਾਲੇ ਖਾ ਰਹੇ ਨੇ ਜਿੱਥੇ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਜਾ ਰਿਹਾ ਜਿੱਥੇ ਭਾਈ ਸੁਖੇਰ ਸਿੰਘ ਭਾਈ ਸਹਿਬਾਜ ਸਿੰਘ ਨੂੰ ਦਰਕੜੀ ਤੇ ਚਾੜਿਆ ਜਾ ਰਿਹਾ ਜਿੱਥੇ ਭਾਈ ਤਾਰੂ ਸਿੰਘ ਦੀ ਗੋਪਰੀ ਲਾਈ ਜਾ ਰਹੀ ਹੈ ਇਸ ਧਰਮ ਨੂੰ ਇਸ ਰਾਹ ਨੂੰ ਕਿਵੇਂ ਛੱਡ ਦਈਏ ਕਿਉਂਕਿ ਐਸਾ ਧਰਮ ਹੋਰ ਵੀ ਹੈ ਜਿੱਥੇ ਸਾਰਿਆਂ ਨੂੰ ਇੱਕੋ ਪੰਗਤ ਵਿੱਚ ਬਹਾਇਆ ਜਾਂਦਾ ਹੈ ਕਿਉਂ ਨੀ ਅਸੀਂ ਆਪਣੇ ਹਿਰਦੇ ਚ ਇਹ ਗੱਲ ਕਹਿੰਦੇ ਕਿਵੇਂ ਅਸੀਂ ਕਿਸੇ ਹੋਰ ਦੇ ਪਿੱਛੇ ਲੱਗ

ਸੁਣ ਕੇ ਬੱਲੇ ਮੰਨ ਲਓ ਇਹ ਸਭ ਤੋਂ ਵੱਡੀ ਭੇਟਾ। ਤੇ ਜੇ ਕੀਰਤਨ ਭੇਟਾ ਦੇਣੀ ਆ ਤੇ ਅਨੰਦ ਸਾਹਿਬ ਵਿੱਚ ਆਓ, ਹੁਣ ਕਿਰਪਾ ਕਰਕੇ ਬੈਠੋ, ਇਕਾਗਰਤਾ ਬਣੀ ਰਹਿ। ਨੌ ਵੱਜ ਗਏ ਤੇ ਬਸ ਦਸ ਪੰਦਰਾਂ ਮਿੰਟ ਦਾ ਸਮਾਂ ਬਾਕੀ ਰਹਿ ਗਿਆ। ਪੰਜ ਪਿਆਰਿਆਂ ਨੇ ਆ ਜਾਣਾ ਸਟੇਜ ਤੇ, ਇਸ ਕਰਕੇ ਸੰਗਤੇ ਖੜੇ ਨਹੀਂ ਹੋਣਾ ਕਿਸੇ ਨੇ, ਆਪੋ ਆਪਣੀ ਜਗ੍ਹਾ ਤੇ ਇਕਾਗਰਤਾ ਬਣਾ ਕੇ ਬਹਿ ਜਾਓ। ਜਿਸ ਘਰ ਦੇ ਉੱਤੇ, ਜਿਸ ਘਰ ਵਿੱਚ, ਜਿਸ ਘਰ ਦੇ 7 ਤੇ 9 ਸਾਲਾਂ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਨੀਹਾਂ ਚ ਖਲੋਤੇ ਨੇ, ਜਿਸ ਘਰ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਲਾਲਾਂ ਨੂੰ ਸ਼ਹੀਦ ਕਰਾ ਕੇ ਤੇ ਬਾਹਾਂ ਖਿਲਾਰ ਕੇ ਆਉਂਦੇ ਨੇ, ਸਿੱਖਾਂ ਆ ਮੇਰੇ ਗਾਲਾਂ ਲੱਗਦੇ ਉਹ ਡਰ ਕਿਵੇਂ ਛੱਡ ਦਈਏ। ਉਹ ਤਾਂ ਹੈ ਹੀ ਨੀ ਕੋਈ।

ਸਤਿਗੁਰ ਦੇ ਦਰ ਤੇ ਬੋਲੇ ਆ। ਜਿਵੇਂ ਅਸੀਂ ਰੋਜ਼ ਪੜ੍ਹਦੇ ਹਾਂ ਤੁਮ ਹੀ ਸਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰੱਬ ਹੋ ਰੱਖ ਨਿਹਾਰ ਦਿਆਲਾ, ਨਾਨਕ ਘਰ ਕੇ ਬੋਲੇ।

ਸਭਾ ਜਾਣਾ ਹੈ ਦਰਬਾਰ ਸਾਹਿਬ, ਇੰਨਾ ਟਾਈਮ ਹੋਰ ਦਸ ਦਸ ਪੰਦਰਾਂ ਮਿੰਟ ਦਾ ਸਮਾਂ ਰੱਖਿਆ। ਦਰਬਾਰ ਸਾਹਿਬ ਦਾ ਸਮਾਂ 15 ਮਿੰਟ ਦਾ ਸੀ ਕਿ 15 ਮਿੰਟ ਰਵਿੰਦਰ ਨਾਥ ਟੈਗੋਰ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਚ ਬਹਿ ਕੇ ਕੀਰਤਨ ਸੁਣਨਾ। ਜਦੋਂ ਆਉਂਦੇ ਨੇ ਰਵਿੰਦਰ ਨਾਥ ਟੈਗੋਰ ਕੀਰਤਨ ਸੁਣ ਰਿਹਾ ਸੀ ਨਾ, ਆਪਣੇ ਫੈਕਟਰੀ ਨੂੰ ਬੁਲਾ ਕੇ ਆਖਣ ਲੱਗਾ ਗੱਲ ਸੁਣ ਮੇਰੀ। ਉਹ ਆਇਆ ਨੇੜੇ, ਮੈਨੂੰ ਇਹ ਦੱਸ ਇੱਥੋਂ ਦਾ ਕਿੰਨਾ ਟਾਈਮ ਰੱਖਿਆ ਜੀ। ਆਖਣ ਲੱਗਾ ਜੀ 15 ਮਿੰਟ ਗਹਿਰੀ ਖੜਾ ਗਹਿਰੀ ਫਰਾਈ ਫੜਾਈ ਤਿੰਨ ਦਿਨਾਂ ਦੇ ਪ੍ਰੋਗਰਾਮਾਂ ਤੇ ਕਾਟੀਆਂ ਮਾਰ ਦਿੱਤੀਆਂ, ਮੈਂ ਹੁਣ 3 ਦਿਨ ਕਿਤੇ ਨਹੀਂ ਗਿਆ। ਆਹ ਸਾਰ ਸੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਦਾ ਰਿਹਾ, 3 ਦਿਨ ਦਰਬਾਰ ਸਾਹਿਬ ਕੀਰਤਨ ਸੁਣਿਆ। ਤੇ ਜਦੋਂ ਲੱਗਾ ਨਾ ਜਾਣ, ਉੱਥੇ ਇੱਕ ਗਹਿ ਨਹੀਂ ਲਾਈ ਹੈ, ਜਿਹੜੇ ਵੱਡੇ ਬੰਦੇ ਜਿਹਨਾਂ ਦੀ ਲੋਕਾਂ ਵਿੱਚ ਬੜੀ ਮਾਨਤਾ ਕਹਿ ਲਓ, ਉਹ ਜਦੋਂ ਜਾਂਦੇ ਤੇ ਉਹਨਾਂ ਨੂੰ ਆਉਂਦੇ ਨੇ ਜਾਂਦੇ ਜਾਂਦੇ ਲਿਖ ਕੇ ਜਾਓ ਵੀ ਤੁਹਾਡੇ ਇਸੋ ਬਾਰੇ ਵਿਚਾਰ ਕੀ ਨੇ, ਤੁਹਾਡੇ ਇਸੋ ਬਾਰੇ ਕੀ ਵਿਚਾਰ ਨੇ। ਰਵਿੰਦਰ ਨਾਥ ਟੈਗੋਰ ਨੇ ਫਿਰ ਜਾਂਦਿਆਂ ਹੋਇਆ ਲਿਖਿਆ ਸੀ ਕਿ ਮੈਂ ਸਾਰੀ ਦੁਨੀਆਂ ਦੇ ਧਰਮ ਸਥਾਨਾਂ ਦੇ ਦਰਸ਼ਨ ਕੀਤੇ ਨੇ, ਇਹੋ ਜਿਹੀ ਸ਼ਾਂਤੀ ਮੈਨੂੰ ਕਿਤੇ ਨਹੀਂ ਆਈ ਜਿੱਥੇ ਸਾਰਿਆਂ ਨੂੰ ਇੱਕੋ ਪੰਗਤ ਚ ਭਾਇਆ ਜਾਂਦਾ। ਤੇ ਦੂਜੀ ਗੱਲ, ਮੈਂ ਇੱਥੇ ਕੀਰਤਨ ਸੁਣ ਕੇ ਅਰਦਾਸ ਕਰਕੇ ਚੱਲਿਆ ਕਿ ਜੇ ਅਗਲਾ ਮੇਰਾ ਜਨਮ ਹੋਵੇ ਤੇ ਸਿੱਖਾਂ ਦੇ ਘਰ ਚ ਹੋਵੇ। ਜੇ ਮੈਂ ਕਦੇ ਫਿਰ ਦੁਨੀਆਂ ਵਿੱਚ ਆਵਾਂ ਤੇ ਮੈਂ

ਆਲੇ ਦੁਆਲੇ ਦੇਖੋ ਇੱਕ ਸਿੱਖ ਦੂਰ ਹੀ ਬੈਠਾ ਨੀਵੀਂ ਉਹਦੇ ਪਾਈ ਹੋਈ ਹੱਥ ਜੋੜੇ ਹੋਏ ਨੇਤਰਾਂ ਚ ਮੈਂ ਰਾਗ ਦਾ ਜਲ ਬਹਿ ਰਿਹਾ ਮਰਗ ਕਹਿੰਦੇ ਤੇ ਉਹਨੂੰ ਬੁਲਾ ਕੇ ਲਿਆਓ ਜਦੋਂ ਸੱਤ ਤੇ ਨੇੜੇ ਲਿਆਂਦਾ ਨਾ ਤੇ ਸੱਜੇ ਪਾਤਸ਼ਾਹ ਕਹਿੰਦੇ ਦੂਰ ਕਿਉਂ ਬੈਠਾ ਹੈ ਕਹਿੰਦਾ ਸੱਜੇ ਪਾਤਸ਼ਾਹ ਮੈਨੂੰ ਲੋਕ ਨੀਵੀਂ ਜਾਣਦਾ ਆਂਦੇ ਨੇ ਮੈਂ ਬੁਲਾ ਲਾ ਅਤੇ ਹੱਥ ਤੇ ਬਦਲ ਪੜਿਆ ਜੇ ਕਦੇ ਆਂਦਾ ਮੈਂ ਬੁਲਾ ਲਾ ਤੇ ਗੁਰੂ ਗੋਬਿੰਦ ਸਿੰਘ ਨਾ ਆਪਣੇ ਆਸਣ ਤੋਂ ਉੱਠਿਆ ਕਹਿੰਦੇ ਤੂੰ ਪਰਾਂ ਕਿਉਂ ਬਹਿ ਗਿਆ ਸੈਂ ਸਾਥੀ ਨਾਲ ਲਾ ਕੇ ਆਖਿਆ ਸੀ ਤੂੰ ਕਲਾਲ ਨਹੀਂ ਤੂੰ ਗੁਰੂ ਕਾ ਲਾਲ ਗੁਰੂ ਗੋਬਿੰਦ ਸਿੰਘ ਨੇ ਬਦਲ ਕੀਤਾ ਸੀ ਤੂੰ ਕਲਾਲ ਨਹੀਂ ਤੂੰ ਗੁਰੂ ਕਾ ਲਾਲ ਹੈ ਸੱਚੇ ਪਾਤਸ਼ਾਹ ਨੇ ਜਾਤਾਂ ਕੁਪਾਤਾਂ ਖਤਮ ਕਰਨ ਵਾਸਤੇ ਲਗਭਗ 249 ਸਾਲ 40 ਸਾਲ ਦੇ ਲਗਭਗ ਸਮਾਂ ਲੱਗਾ ਸਰੀਰ ਵਿੱਚ ਸੱਚੇ ਪਾਤਸ਼ਾਹ ਰਹੇ ਨੇ ਬਾਅਦ ਵਿੱਚ ਇੱਕ ਵਿਧਾਨ ਬਣ ਗਿਆ ਜਿਵੇਂ ਸਰਕਾਰਾਂ ਦੇ ਵਿਧਾਨ ਬਣਦੇ ਨੇ ਸਰਕਾਰਾਂ ਕਿਵੇਂ ਚੱਲਦੀਆਂ ਨੇ ਇਹ ਵਿਧਾਨ ਹੁੰਦਾ ਪਹਿਲਾਂ ਬਾਦਸ਼ਾਹ ਹੁੰਦਾ ਰਾਜਾ ਹੁੰਦਾ ਤੇ ਜਦੋਂ ਕੌਮਾਂ ਸਾਧਨ ਯੋਗੀਆਂ ਹੋ ਜਾਣ ਫਿਰ ਉਹਨਾਂ ਦਾ ਇੱਕ ਵਿਧਾਨ ਬਣ ਜਾਂਦਾ 239 ਸਾਲ ਦਾ ਲਗਭਗ ਦਾ ਸਮਾਂ ਤਰੀਕ ਕਰਕੇ ਸਤਿਗੁਰੂ ਰਹੇ ਨੇ ਉਦੋਂ ਬੈਠ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇੱਕ ਵਿਧਾਨ ਬਣਾ ਕੇ ਦੇ ਦਿੱਤਾ ਵਿਧਾਨ ਦੇ ਦਿੱਤਾ ਸਾਨੂੰ ਤੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਬਾਰ ਬਾਰ ਇੱਕੋ ਗੱਲ ਦੀ ਤਾਕੀਦ ਕਰਦੇ ਆ ਕਿ ਜਿੰਨਾ ਚਿਰ ਤੁਹਾਡੇ ਅੰਦਰੋਂ ਇਹ ਫਰਕ ਨਹੀਂ ਨਿਕਲ ਸਕਦਾ ਜਾਤਾਂ ਕੁਪਾਤਾਂ ਦਾ ਉਹਨਾਂ ਚਿਰ ਤੂੰ ਮੇਰਾ ਸਿੱਖ ਨਹੀਂ ਹੋ ਸਕਦਾ ਇਸ ਤੋਂ ਤੱਕ ਵੀ ਸਤਿਗੁਰਾਂ

ਟਾਈਮ ਥੋੜਾ ਲੱਗਦਾ ਹੈ, 5 ਘੰਟੇ ਵੀ ਲੱਗਦੇ ਨੇ ਕਈਆਂ ਨੂੰ।

ਤੇ ਜਦੋਂ ਇਸ਼ਨਾਨ ਕਰਕੇ ਆ ਜਾਣ ਫਿਰ ਚੌੜੇ ਹੋ ਕੇ ਕਹਿਣਗੇ ਮੇਰੀ ਤੇ ਸੁਰਾਤੀ ਕੱਟੀ ਗਈ ਜੀ ਆਪੋ ਪ੍ਰਾਪਤ। ਹਾਂ ਸੁਰਾਤੀ ਕੱਟੀ ਕਿਵੇਂ ਜਾਂਦੀ ਆ ਮੈਂ ਇਹਦੇ ਬਾਰੇ ਬੇਨਤੀ ਕਰਾਂਗਾ। ਮੇਰੀ ਜਾਤ ਪਾਤ ਨਾਲ ਰਿਲੇਟਡ ਤਾਂ ਕਰਕੇ ਸੁਰਾਤੀ ਗੋਇੰਦਵਾਲ ਸਾਹਿਬ

ਮੈਟ੍ਰਿਕ ਤੇ ਸਾਰਿਆਂ ਨੇ ਬੈਠਣਾ ਭਾਈ, ਬਹੁਤਾ ਟਾਈਮ ਨਾ ਲੱਗੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਮਹਾਰਾਜ ਤੁਸੀਂ ਚਲੇ ਜਾਓਗੇ ਦਰਸ਼ਨ ਕਿਵੇਂ ਕਰਾਂਗੇ, ਦਰਸ਼ਨ ਕਿਹਦੇ

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha and Williams Lake. Any comments and suggestions please call 250-392-3874.

0: केवो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3875.

ਦਾ ਮਹਾਂਦੇਵ ਤੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ।

ਰਾਗ ਗੁਣ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਅਵਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕਉ ਸਦਾ ਆਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨ ਜਪ ਮੁਕੰਦ ਮਸਤਕ ਨਿਸ਼ਾਨ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੈ ਉਪਕਾਰ

ਦੂਰ ਆਪੇ ਸਰਬ ਰਹਿਆ ਭਰਪੂਰ ਸਤਿਗੁਰ ਮਿਲੈ ਅੰਧੇਰਾ ਜਾਏ ਜਹ ਦੇਖਾ ਤਹ ਰਹਿਆ ਸਮਾਏ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗਸ ਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪਰਤਾਪਿਹਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸੈ ਕਵਨ ਦਰ ਕਹੀਐ ਦਰਾ ਭੀਤਰ ਦਰ ਕਵਨ ਲਹਿ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹਿ ਕਿਨ ਬਿਦ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ ਰਹਾਉ ਦੁਖ ਦਰਵਾਜਾ ਰੋਹ ਰਖਵਾਲਾ ਆਸ ਅੰਦੇਸਾ ਦੋਏ ਪੱਟ ਜੜੀ ਮਾਇਆ ਜਲ ਖਾਈ ਪਾਣੀ ਘਰ ਬਾਂਧਿਆ ਸਤ ਕੈ ਆਸਨ ਪੁਰਖ ਰਹਿ ਕਿੰਤੇ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੇ ਜਬ ਆਸਾ ਅੰਦੇਸਾ ਤਬ ਹੀ ਕਿਉ ਕਰ ਏਕ ਕਹਿ ਆਸਾ ਭੀਤਰ ਰਹਿ ਨਿਰਾਸਾ ਤਉ ਨਾਨਕ ਏਕ ਮਿਲੈ ਇਨ ਬਿਦ ਸਾਗਰ ਤਰੀਐ ਜੀਵਤਿਆਂ ਇਉ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋੜੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੀ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕਉ ਧਰਤੀ ਦੀਨੀ ਏਤੇ ਗੁਣ ਵਿਸਤਰੇ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾਂ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹਿ ਘ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮ ਕਿਆ ਕਰੈ ਰਾਮ ਕਲੀ ਮਹੱਲਾ ਪਹਿਲਾ ਸੁਣ ਮਾਸ਼ਿੰਦਰਾ ਨਾਨਕ ਬੋਲੈ ਵਸਗਤ ਪੰਚ ਕਰੇ ਨਹਿ ਡੋਲੈ ਐਸੀ ਜੁਗਤ ਜੋਗ ਕਉ ਪਾਲੇ ਆਪ ਤਰੈ ਸਗਲੇ ਕੁਲ ਤਾਰੇ ਸੋ ਅਵਧੂਤ ਐਸੀ ਮਤ ਪਾਵੈ ਅਹਿਨਸ ਸੁਨ ਸਮਾਧ ਸਮਾਵੈ ਰਹਾਉ ਭਿਖਿਆ ਭਾਏ ਭਗਤ ਭੈ ਚੱਲੈ ਹੋਐ ਸੋ ਤ੍ਰਿਪਤ ਸੰਤੋਖ ਅਮੁੱਲੈ।

0: ਕਲੀ ਮਹੱਲਾ ਤੀਜਾ ਘਰ ਪਹਿਲਾ ਸਤਿਯੁਗ ਸੱਚ ਕਹਿ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵਿਚਾਰ ਯੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤੈ ਇੱਕ ਕਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੈ ਸੋਝੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਏ ਭਰਮ ਭਲਾਨੇ ਜਾਣੈ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦਿਰੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੈ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਭੇਟੈ ਨਾਮ ਉਧਾਰ ਸਭ ਯੁਗ ਮਹਿ ਸਾਚਾ ਇੱਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ ਸਭ ਯੁਗ ਮਹਿ ਨਾਮ ਉੱਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: ਪਟਾਂ ਦੀ ਭਾਸ਼ਾ ਤੇ ਪਟ ਭਾਸ਼ਾ ਵਿੱਚ ਸਿਮਰ ਨੂੰ ਸਿਵਰ ਕਿਹਾ ਜਾਂਦਾ। ਸੋਈ ਪੁਰਖ ਸਿਵਰ ਸਾਚਾ, ਜਾਂ ਕਾ ਇੱਕ ਨਾਮ ਅਛਲ ਸੰਸਾਰੋ। ਹੁਣ ਅੱਜ ਪਟ ਆਪਣੇ ਸਾਥੀਆਂ ਨੂੰ, ਸੰਸਾਰ ਦੇ ਲੋਕਾਂ ਨੂੰ, ਗੁਰਸਿੱਖਾਂ ਨੂੰ ਬਚਨ ਕਰਦੇ ਨੇ, ਇੱਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਸੋਈ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਿਮਰਿਆ, ਜਿਹੜਾ ਗੁਰੂ ਅੰਗਦ ਦੇਵ ਜੀ ਨੇ ਸਿਮਰਿਆ ਸੋਈ। ਆਪਾਂ ਕਹਿੰਦੇ ਨੀ, ਉਹ ਜਿਹੜਾ ਗੁਆਂਢੀਆਂ ਦਾ ਮੁੰਡਾ ਜਿਵੇਂ ਕੰਮ ਕਰਦਾ ਉਹੀ ਕੰਮ ਤੂੰ ਕਰ, ਪੜ੍ਹਾਈ ਵਿੱਚ ਫਸਟ ਆਈ। ਸੋਈ ਕੰਮ ਕਰਾਏ ਜਿਤ ਮੁਖ ਉਜਲਾ, ਉਹੀ ਕੰਮ, ਉਹ ਨਾਮ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਿਮਰਿਆ। ਤੇ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ, ਐ ਭੱਟੋ ਐ ਸਿੱਖੋ, ਤੁਸੀਂ ਵੀ ਉਹੀ ਇੱਕ ਵਾਹਿਗੁਰੂ ਦਾ ਨਾਮ ਸਿਮਰੋ। ਤੇ ਕਿਹੋ ਜਿਹਾ ਨਾਮ? ਅਚਲ, ਸਾਰੇ ਸੰਸਾਰ ਦੀਆਂ ਚੀਜ਼ਾਂ, ਸ਼ਕਤੀਆਂ, ਮਾਣ ਵਡਿਆਈਆਂ ਇਹ ਛਲ ਵਿੱਚ ਆਉਣ ਵਾਲੀਆਂ ਨੇ, ਇਹ ਚਲੀਆਂ ਜਾਂਦੀਆਂ ਨੇ, ਇਹਨਾਂ ਨੂੰ ਠੱਗੀ ਹੋ ਜਾਂਦੀ ਹੈ। ਦੱਸੋ ਕਿਹੜੀ ਚੀਜ਼ ਨਹੀਂ ਠੱਗੀ ਜਾਂਦੀ? ਧਨ ਦੌਲਤ, ਜ਼ਮੀਨ, ਪਦਵੀਆਂ, ਕੁਰਸੀਆਂ ਦੇਖ ਲਓ ਕਿਵੇਂ ਬਦਲਦੀਆਂ। ਉਹ ਪੰਜਾਬ ਦੇ ਜਿਨ੍ਹਾਂ ਦੇ ਝੰਡੀਆਂ ਝੁੰਡੀਆਂ ਲੱਗੀ ਵਜ਼ੀਰ ਫਿਰਦੇ ਆ ਨਾ, ਅਜੇ ਭਰੋਸਾ ਹੀ ਨਹੀਂ ਵੀ ਕਿ ਰਾਤ ਦੇ 12 ਵਜੇ ਕਿਤੇ ਹੋਰ ਨੂੰ ਇਹ ਨਾ ਲੱਗ ਜਾਵੇ ਅੱਜ ਖੇ ਖੁਸ਼ ਸਤਨਾਮ। ਇਹ ਸਭ ਪਦਵੀਆਂ ਛਲ ਹੋਣੀਆਂ, ਇੱਕ ਹੋਰ ਛਲ ਹੋ ਰਿਹਾ ਹੈ, ਉਹਨੂੰ ਜਿਹੜਾ ਦਿਮਾਗ ਨੂੰ ਜਿਹੜਾ ਸਾਫ ਕਰਕੇ ਸੁਣਿਓ, ਆਪਣੇ ਨਾਲ ਛਲ ਹੋ ਰਿਹਾ। ਤੇਰੀ ਜਵਾਨੀ ਨੂੰ ਬੁਢੇਪਾ ਛਲ ਰਿਹਾ, ਦੇਖੋ ਹੋ ਰਿਹਾ ਛਲ, ਠੱਗਿਆ ਜਾ ਰਿਹਾ 24 ਘੰਟੇ, ਤੈਨੂੰ ਪਤਾ ਹੀ ਨਹੀਂ। ਮੇਰੇ ਮੌਲਾ, ਇਹ ਦੁਨੀਆ ਫਾਨੀ ਦੇਖੀ, ਜੋ ਆ ਕੇ ਨਾ ਜਾਏ ਵੋ ਬੁਢਾਪਾ ਦੇਖਾ, ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ। ਛਲ ਹੋ ਰਿਹਾ, ਇੱਕ ਬੁਢੇਪਾ ਆਉਣਾ ਜਿਹਨੇ ਆ ਕੇ ਜਾਣਾ ਹੀ ਨਹੀਂ, ਸਾਨੂੰ ਲੈ ਕੇ ਜਾਊ। ਇੱਕ ਜਵਾਨੀ ਆਈ ਜਿਹਨੇ ਮੁੜ ਕੇ ਆਉਣਾ ਹੀ ਨਹੀਂ, ਅੱਜ ਕੇ ਖੁਸ਼ ਸਤਨਾਮ। ਛਲ ਹੋ ਰਿਹਾ, ਆਪਾਂ ਨੂੰ ਪਤਾ ਹੀ ਨਹੀਂ। ਚੜਿਆ ਜਾ ਰਹੇ ਹੋ ਦਿਲ ਪਰ ਦੇ ਨੇ ਸਭ ਚੀਜ਼ਾਂ ਖੈਰ ਦੇ ਵਿੱਚ ਬੜੇ ਬੜੇ ਰਿਸ਼ੀ ਅਵਤਾਰ ਕਹਾਉਣ ਵਾਲੇ ਬੜੇ ਬੜੇ ਵਿਦਵਾਨ ਦੇਖੋ ਕਿਵੇਂ ਛਲ ਹੋ ਰਹੇ ਨੇ ਪੜ੍ਹੇ ਲਿਖੇ ਛਲ ਹੋ ਰਹੇ ਨੇ ਪੰਜਾਬ ਵਿੱਚ ਇੱਕ ਤੁਰੇ ਫਿਰਦੇ ਆ ਇੰਡੀਆ ਵਿੱਚ ਕਹਿੰਦੇ ਤੁਹਾਡੀ ਮਾਇਆ ਚੌਗਣੀ ਬਣਾਉਂਦੇ ਹਾਂ ਅਸੀਂ ਬੀਬੀਆਂ ਨੇ ਕਾਂਟੇ ਵੀ ਵੇਚਦੇ ਮੁੰਡੀਆਂ ਵੀ ਦੇ ਆਈਆਂ ਫਲਾਵਰ ਚੌਗਣੇ ਬਣ ਗਏ ਸਭ ਕੁਝ ਘਟਦਾ ਧੰਨ ਦੌਲਤ ਠੇਕਾ ਲੈ ਕੇ ਦਿੱਤਾ ਨਾ ਦੇ ਤਾ ਉੱਥੇ ਫਲਾਵਰ ਜਾ ਕੇ ਨਵੇਂ ਸ਼ਹਿਰ ਕਹਿੰਦੇ ਚੌਗਣੇ ਬਣ ਗਏ ਦੇਖੋ ਕਿਵੇਂ ਛਾਲ ਹੋਏ ਆਪ ਦੇ ਕੇ ਆਏ ਠੱਗੇ ਨਹੀਂ ਆਪ ਦੇ ਕੇ ਆਏ ਤੇ ਮੁੜ ਕੇ ਕੰਪਨੀਆਂ ਲੱਭੀਆਂ ਹੀ ਨਹੀਂ ਫਿਰ ਸਰਕਾਰ ਕੋਲ ਕਰਨ ਦਾਵੇ ਕਹਿੰਦੇ ਚੌਗਣੇ ਬਣਾਉਣ ਵਾਲੇ ਲੱਭਦੇ ਨਹੀਂ ਹੈ ਹੁਣ ਉਹ ਸੱਚ ਬੋਲਦੇ ਤੇ ਤੁਹਾਡੇ ਥੋੜੋ ਬਣਾਉਣੇ ਤੇ ਆਪਣੇ ਬਣਾ ਕੇ ਚਲੇ ਗਏ ਸੱਚ ਨਾ ਵਾ ਬਿਲਕੁਲ ਕਰੈਕਟ ਤੇ ਬਿਲਕੁਲ ਠੀਕ ਤੇ ਉਹ ਦੁੱਗਣੇ ਬਣਾਉਣੇ ਸੀ ਉਹਨੇ ਬਣਾ ਲੇ ਗਏ ਇਹ ਨਹੀਂ ਸੀ ਕਿਹਾ ਤੁਹਾਡੇ ਬਣਾਵਾਂਗੇ ਨਹੀਂ ਨਹੀਂ ਬਣਾਉਣ ਗਿਆ ਸੀ ਬਣਾ ਲੇ ਇਹ ਸਭ ਚੀਜ਼ਾਂ ਛੜੀਆਂ ਜਾ ਰਹੀਆਂ ਨੇ ਦੁਨੀਆਂ ਵਿੱਚ ਇੱਕ ਵਾਹਿਗੁਰੂ ਦਾ ਨਾਮ ਹੈ ਅਛਲ ਜਿਹੜਾ ਕਦੇ ਛੜਿਆ ਨਹੀਂ ਗਿਆ ਨਾ ਹੁਣ ਛੜਿਆ ਜਾ ਰਿਹਾ ਨਾ ਰਹਿੰਦੀ ਦੁਨੀਆਂ ਤੱਕ ਛੜਿਆ ਜਾਵੇਗਾ ਕੋਈ ਠੱਗੀ ਨਹੀਂ ਹੋ ਸਕਦੀ ਤੇ ਪੜ੍ਹਦੇ ਹੋ ਜਪਜੀ ਸਾਹਿਬ ਵਿੱਚ ਯਾਦ ਰੱਖਿਆ ਕਰੋ ਨਾ ਓਏ ਮਰੇ ਨਾ ਠੱਗੇ ਜਾਹੇ ਜਿਨ ਕੈ ਰਾਮ ਵਸੇ ਮਨ ਮਾਹੇ ਬਾਕੀ ਸਭ ਨਾਲ ਠੱਗੀਆਂ ਕਈ ਭਰਾ ਭਰਾ ਨਾਲੇ ਲਾ ਜਾਂਦੇ ਹੈ ਪਤਾ ਕਈ ਬਾਪੂ ਦਾ ਹੀ ਬਟੂਆ ਖਿਚਕਾ ਲੈਂਦੇ ਹੈ ਕਈ ਗੁਰੂ ਕੇ ਗੋਲਕ ਦਾ ਹੀ ਜਿੰਦਾ ਤੋੜ ਲੈਂਦੇ ਹੈ ਤੇ ਇੱਕ ਠੱਗੀ ਚੱਲਦੀ ਹੈ ਕਾਰਾਂ ਹੀ ਉਡਾ ਲੈ ਗਏ ਟਰੱਕੇ ਚੱਕ ਲੈ ਗਏ ਪਰ ਇੱਕ ਵਾਹਿਗੁਰੂ ਦਾ ਨਾਮ ਹੈ ਉਹ ਨਹੀਂ ਠੱਗਿਆ ਜਾਣਾ ਬਾਕੀ ਕਰਮ ਧਰਮ ਤੁਹਾਡੇ ਸਾਰੇ ਜਿਹੜੇ ਨਾਮ ਤੋਂ ਬਿਨਾਂ ਨੇ ਬਹੁਤ ਪਿਆਰ ਨਾਲ ਯਾਦ ਰੱਖਿਓ ਬੇਨਤੀ ਇਹ ਸਾਰੇ ਛਲਨ ਵਿੱਚ ਨੇ ਇਹ ਸਾਰੇ ਠੱਗੇ ਜਾ ਰਹੇ ਨੇ ਤੁਹਾਡੇ ਕਰਮ ਧਰਮ ਨੂੰ ਕੌਣ ਠੱਗਦਾ ਨੰਬਰ ਇੱਕ ਤੁਹਾਡਾ ਹੋਵੇ ਤੀਰਥ ਬਰ ਤਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਫੁੱਲ ਜਾਤ ਹੈ ਜਿਉ ਕੁੰਚੇ ਰਿਸ਼ ਨਾਲ ਨਾਲ ਦੀ ਨਾਲ ਠੱਗ ਰਹੇ ਹੋਵੇ ਜੋ ਵੀ ਕਰਦੇ ਹੋ ਨਾਲ ਦੀ ਨਾਲ ਠੱਗ ਲਿਆ ਛੱਡ ਲਿਆ ਤੁਹਾਨੂੰ ਫਿਰ ਜਿਹੜੇ ਕਰਮ ਧਰਮ ਥੋੜਦੇ ਹੋਵੇ ਤੇ ਬਚਦੇ ਵਾਹਿਗੁਰੂ ਦੇ ਨਾਮ ਤੋਂ ਬਿਨਾ ਤੇ ਪੜੋ ਤਾਂ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ ਉਹ ਪੰਜਾਬ ਚੋਂ ਆਏ ਉੱਥੇ ਤੋਂ ਮੈਨੂੰ ਪਤਾ ਨੀ ਕੀ ਕਹਿੰਦੇ ਉੱਥੇ ਜਿਹਨਾਂ ਆੜਤੀਆਂ ਦੇ ਕੋਲ ਆਪਾਂ ਗੇਰਦੇ ਹੁੰਦੇ ਸੀ ਜਿਣਸ ਉਹਨਾਂ ਨੂੰ ਜਗਾਤ ਦੇਣੀ ਪਈ ਸੀ ਜਾਕਾਤ ਸ਼ਬਦ ਹੈ ਅਸਲ ਮਰਾਠੀ ਸ਼ਬਦ ਹੈ ਨੋਟ ਕਰੇ ਹੋਏ ਜਾਕਾਤ ਮਰਾਠੀ ਭਾਸ਼ਾ ਦਾ ਸ਼ਬਦ ਹੈ ਕਮਿਸ਼ਨ ਏਜੰਟ ਆੜਤੀ ਦਿੰਦੇ ਸੀ ਨਾ ਆਪਾਂ ਆੜਤੀਆਂ ਨੂੰ ਉਹ ਕੀ ਕਰਦੇ ਨੇ ਆੜਤੀ ਦੇਖੋ ਵੇਚਣ ਵਾਲਾ ਜੱਟ ਖਰੀਦਣ ਵਾਲੀ ਗੌਰਮੈਂਟ ਇੱਥੇ ਸੁਣਿਓ ਜਿਹੜਾ ਤੁਹਾਡੇ ਆਪਣੇ ਨਾਲ ਜੋ ਕੁਛ ਬੀਤ ਰਿਹਾ ਕਣਕ ਤਾਂ ਜੱਟ ਨੇ ਬਣਾਈ ਹੈ ਤੇ ਖਰੀਦੀ ਹੈ ਐਫ ਸੀ ਆਈ ਆਏ ਨੇ ਉਹ ਜਿਹੜਾ ਖਰੀਦਣ ਵਾਲਾ ਉਹ ਸਰਕਾਰ ਵੀ ਕਰਜਈ ਜਿਹੜਾ ਵੇਚਣ ਵਾਲਾ ਉਹ ਜੱਟ ਵੀ ਕਰਜਈ ਤੇ ਜਿਹੜਾ ਗੱਬੇ ਗੱਬੇ ਸਾਂਭਣ ਵਾਲਾ ਉਹ ਸੇਠ ਹੈ ਅਜਿਹੇ ਆਖੋ ਸੱਤ ਨਾ ਵੇਖੋ ਕਹਿੰਦਾ ਟੋਪ ਕੇ ਚੱਲਦੇ ਇਹਨਾਂ ਦਾ ਉਹ ਗੱਲ ਸੋਚੀ ਗੱਲ ਤੁਸੀਂ ਜਿਹਨੇ ਕਣਕ ਮੱਕੀ ਜੀਰੀ ਬਣਾਈ ਉਹ ਪਿੱਟਦਾ ਫਿਰਦਾ ਲੋਨ ਕਿਸ ਨੀ ਗਈ ਆਤਮਘਾਤ ਹੋ ਰਹੇ ਨੇ ਤੇ ਜਿਹੜੀ ਗੌਰਮੈਂਟ ਖਰੀਦਦੀ ਏਜੰਸੀਆਂ ਉਹ ਵੀ ਕਰਜਈ ਕਿੰਨੀ ਗੌਰਮੈਂਟ ਕਰਜਈ ਆਪਣੇ ਪਰ ਜਿਹੜਾ ਗੱਬੇ ਗੱਬੇ ਕਮਿਸ਼ਨ ਏਜੰਟ ਹੈ ਜੱਟ ਨੂੰ ਸਾਈਕਲ ਨੀ ਮਿਲਦਾ ਉਹ ਮਰੂਤੀ ਲਈ ਫਿਰਦਾ ਅਜਿਹੇ ਆਖੋ ਸੱਤ ਨਾ ਵੇਖੋ ਜਿਹੜਾ ਗੱਬੇ ਗੱਬੇ ਕਿੱਥੇ ਪੁੱਜ ਗਿਆ ਨਾ ਬੀਜੀ ਨਾ ਵੱਢੀ ਨਾ ਵੇਚੀ ਨਾ ਖਰੀਦੀ ਸੰਭਾਲ ਕੇਵਲ ਉਹ ਗਈ ਹੋਈ ਜਿਨਸ ਦੀ ਆੜਤੀ ਸੰਭਾਲ ਕਰਦਾ ਉਹਨੂੰ ਸਾਫ ਕਰਾਉਂਦਾ ਉਹਨੂੰ ਤੋਲਦਾ ਉਹਨੂੰ ਬੋਰੀਆਂ ਵਿੱਚ ਪਾਉਂਦਾ ਪੈਕੇਜ ਕਰਦਾ ਇੰਨੀ ਉਹ ਸੰਭਾਲ ਉਹਦੀ ਤੇ ਪਾ ਕੇ ਫਿਰ ਉਹਨੂੰ ਗੋਦਾਮਾਂ ਤੱਕ ਪਹੁੰਚਾਉਂਦਾ ਐਸੇ ਪਿੱਛੇ ਸਭ ਕੁਝ ਲੈ ਲਿਆ ਇਹ ਗੱਲ ਇੱਕ ਦਿਨ ਆਪਣੇ ਨਾਲ ਹੋਣੀ ਹੈ ਹੁਣ ਕਰਮ ਧਰਮ ਪਾਖੰਡ ਜੋ ਦੀਸੈ ਪਾਖੰਡ ਦਾ ਅਰਥ ਸੁਣਿਓ ਵਿਆਕਰਨ ਵਿੱਚ ਕੀ ਹੈ ਪਾ ਜਮਾ ਖੰਡ ਬਹੁਤ ਧਿਆਨ ਯੋਗ ਸੱਜਣ ਬੈਠੇ ਹੋ ਬਾਹਰ ਵੀ ਸੁਣਦੇ ਨੇ ਪਖੰਡ ਪਾਂਡ ਕਹੀ ਜਾਂਦੇ ਆਪਾਂ ਕਦੇ ਵਿਆਕਰਨ ਚੋਂ ਪਖੰਡ ਸ਼ਬਦ ਪੜਿਆ ਕੀ ਹੁੰਦਾ ਪਾ ਜਮਾ ਖੰਡ ਪਾ ਕਹੀਏ ਪਾਉਣਾ ਖੰਡ ਕਹੀਏ ਹਿੱਸੇ ਭਾਗ ਤੁਸੀਂ ਜਾਣਦੇ ਹੋ ਖੰਡ ਨਾਮ ਹਿੱਸੇ ਦਾ ਨੌ ਖੰਡ ਪ੍ਰਿਥਵੀ ਧਰਤੀ ਦੇ ਨੌ ਖੰਡ ਨੇ ਭਾਗ ਕਰ ਦੇਣਾ ਹਿੱਸਾ ਬਣਾ ਦੇਣਾ, ਜੁਦਾ ਹਿੱਸਾ ਉਦੋਂ ਬਣੋ ਜਦੋਂ ਜੁਦਾ ਹੋਊਗਾ। ਉਹ ਕਰਮ ਜਿਹੜੇ ਵਾਹਿਗੁਰੂ ਤੋਂ ਤੈਨੂੰ ਜੁਦਾ ਕਰਦੇ ਨੇ ਉਹ ਪਖੰਡ ਨੇ, ਅਖੋਸਾ ਪਾਖੰਡ, ਜਿਹਨੇ ਤੈਨੂੰ ਤੋੜਤਾ ਰੱਬ ਤੋਂ। ਜੁੜੇ ਹੋਏ ਨੂੰ ਜੁਦਾ ਕਰੋਗੇ ਤਾਂ ਹੀ ਹਿੱਸਾ ਹੋਊਗਾ ਨਾ। ਜਿਹੜਾ ਖੰਡ ਖੰਡ ਕਰ ਦੇਵੇ, ਤੈਨੂੰ ਤੋੜ ਦੇਵੇ, ਉਹਨੂੰ ਕਹੀਏ ਪਾਖੰਡ। ਸਾਡੇ ਵਿੱਚ ਵੀ ਕਰਮ ਧਰਮ ਹੈਗੇ, ਖੰਡ ਪਾਠ ਕਰਾਇਆ, ਉਹ ਮੈਂ ਖੰਡ ਪਾਠ ਕਰਾਇਆ, ਉੱਥੇ ਮਾਲ ਮੰਤਰੀ ਆਇਆ ਤਾਂ ਅੱਜ ਕੇ ਆਖੋ ਸੱਤ, ਮੇਰੇ ਬਾਪੂ ਦੇ ਭੋਗ ਤੇ ਚੀਫ ਮਿਨਿਸਟਰ ਆਇਆ ਸੀ। ਜਿਹੜਾ ਅਸਲ ਬਾਪੂ ਆਇਆ, ਘਰ ਤਿੰਨ ਦਿਨ ਬੈਠਾ ਰਿਹਾ, ਉਹਨੂੰ ਯਾਦ ਨਹੀਂ ਕਰਿਆ। ਅੱਜ ਕੇ ਆਖੋ ਸਤਨਾਮ, MLA ਆਇਆ ਸੀ, ਮੇਅਰ ਆਇਆ ਸੀ ਜਲੰਧਰ ਦਾ, ਚੇਅਰਮੈਨ ਆਇਆ ਸੀ, ਉਹ ਕਿੰਨੇ ਭਗਤ ਤੇਰੇ ਘਰ ਆਏ, ਦਸ ਗੁਰੂ ਤੇਰੇ ਘਰ ਆਏ, ਸਤਿਗੁਰ ਆਪ ਆਏ ਹਾਜ਼ਰ ਨਾਜ਼ਰ। ਤੂੰ ਬੰਦਿਆਂ ਨੂੰ ਉਡੀਕਣ ਦੇ, ਇਹੋ ਜਿਹੜੇ ਕਰਮ ਧਰਮ ਨੇ ਇਹਨਾਂ ਨੂੰ ਕੀ ਬਣਦਾ? ਜਮ ਜਾਗਾਤ, ਜਿੱਥੋਂ ਸ਼ਬਦ ਚੱਲੇ ਅਸੀਂ, ਸਾਨੂੰ ਸਾਂਭਣਾ ਹੈ ਨਾ ਜਮਾਂ ਨੇ ਰਸਤੇ ਚ, ਸਾਰਿਆਂ ਨੇ ਮੜੀਆਂ ਚ ਛੱਡ ਕੇ ਆ ਜਾਣਾ, ਕਬਰਾਂ ਚ ਗਰੀਬ ਜੈਂਟਸ ਪਾ ਕੇ ਆ ਜਾਣਾ ਆਪਾਂ ਨੂੰ, ਇਹਨਾਂ ਨੇ ਤੇ ਸਾਂਭਣਗੇ ਗਾਂ ਉਹ ਧਰਮ ਰਾਏ ਦੇ ਜਮ, ਭੁੱਲ ਜਾਣਗੇ ਬੜਾ ਲੰਮਾ ਰਸਤਾ, ਜੈ ਮਾਰਗ ਕੇ ਗਣੇ ਜਾਹੇ ਨਾ ਕੋਸਾ। ਤੇ ਉਹਨਾਂ ਨੇ ਸੰਭਾਲ ਦੀ ਜਗਾਤ ਲੈਣੀ ਨੀ ਕਮਿਸ਼ਨ ਏਜੰਟ, ਪੰਜਾਬ ਵਿਚ ਜਾਓ ਇੱਥੇ ਤਾਂ ਸੁਖ ਸ਼ਾਂਤੀ ਹੈ, ਜਰਾ ਪੰਜਾਬ ਵਿਚ ਜੇ ਰੁੜਕੇ ਤੇ ਫਲੌਰ ਦੀ ਜਾਂ ਗਰਾਇਆਂ ਦੀ ਪੁਲਿਸ ਫੜਨ ਚਲੇ ਜਾਵੇ ਨਾ ਕਿਸੇ ਨੂੰ ਰੁੜਕੇ ਤੋਂ, ਇਧਰਲੇ ਪਾਸੇ ਛੋਟਾ ਰੁੜਕਾ ਹੈ, ਉਧਰ ਫਗੌੜੇ ਤੋਂ ਬੜਾ ਰੁੜਕਾ, 3 ਕਿਲੋਮੀਟਰ ਤੇ ਪੁਲਿਸ ਨੇ ਕਿਸੇ ਨੂੰ ਫੜ ਕੇ ਲਿਆਉਣਾ ਹੋਵੇ ਨਾ, ਤੇ ਵਾਪਸੀ ਚ ਆਉਂਦੇ ਨੂੰ ਐਨ ਫੁੱਲ ਵਰਗਾ ਖਾਲੀ ਕਰ ਦੇਣਗੇ, ਉਹਦੀ ਘੜੀ ਨੀ ਛੱਡਣੀ। ਜੇ ਉਹਦੀ ਮੁੰਦੀ ਪਾਈ ਹੋਈ ਉਹ ਵੀ ਖਤਮ, ਜੇ ਚੰਗੀ ਬੁਰਸ਼ਟ ਹੋਵੇ ਉਹ ਵੀ ਤਾਰ ਲੈਣਗੇ, ਜੇ ਕਿਤੇ ਨਵੇਂ ਬੂਟ ਹੋਏ ਛੱਡਣਗੇ ਪੁਲਿਸ ਵਾਲੇ, ਤੇ ਹੱਥੜੀ ਲੱਗੀ ਉਹ ਜੀਭ ਚ ਬਿਠਾ ਲਿਆ ਉਹ, ਤੇ ਢਾਬੇ ਮੂਹਰੇ ਖੜ ਕੇ ਚਾਹ ਪੀਣਗੇ, ਕਹਿੰਦੇ ਚਾਹ ਅਸੀਂ ਪੀਤੀ ਹੈ, ਪੈਸੇ ਤੂੰ ਦੇ। ਅੱਜ ਕੇ ਆਖੋ ਸਨਮ, ਤੈਨੂੰ ਸਾਂਭ ਰਹੇ ਹੈ, ਤੈਨੂੰ ਲਿਆਂਦਾ ਹੈ ਉੱਥੋਂ, ਤੈਨੂੰ ਧਰਮਰਾਜ ਦੀ ਕਚਹਿਰੀ ਤੱਕ ਨੀ ਪਹੁੰਚਾਉਣਾ ਸੀ, ਇਹ ਗੱਲ ਆਪਣੇ ਨਾਲ ਹੋਣੀ ਹੈ। ਇਥੋਂ ਜਾਣ ਲੱਗਿਆ ਨੂੰ ਜਿਨ੍ਹਾਂ ਜਮਾਂ ਨੇ ਸਾਹਮਣੇ ਨਾ ਰਸਤੇ ਚ, ਜਿਹੜੇ ਪੋਗਟ ਕਰਮ ਜੇ ਕਰਦੇ ਫਿਰਦੇ ਹੋ ਨਾ ਥੋੜੇ ਬਹੁਤੇ, ਇਹ ਰਸਤੇ ਵਿਚ ਜਮਾਂ ਦੀ ਜਗਾ ਤੇ ਲੱਗਣੀ ਹੈ, ਰਸਤੇ ਵਿਚ ਉਹਨਾਂ ਨੇ ਖੋ ਲੈਣੇ ਹੈ। ਤਿਸ ਜਮ ਜਾ ਗਾਤੀ ਲੁੱਟ, ਫਿਰ ਇਹੀ ਸ਼ਬਦ ਅਛਲ ਸੰਸਾਰੇ ਵਾਹਿਗੁਰੂ ਦਾ ਨਾਮ, ਇਹਨੂੰ ਨੀ ਲੁੱਟ ਸਕਦੇ। ਕਿਉਂ? ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੇ। ਇੱਥੇ ਹੋਰ ਵੀ ਹੁਣ ਸਮਾਂ ਤਾਂ ਵੱਧ ਜਾਂਦਾ ਬਹੁਤ ਬੋਲਦਿਆਂ ਦਾ, ਨਾਮ ਨੂੰ ਕਿਉਂ ਨੀ ਲੁੱਟ ਸਕਦੇ? ਥੋੜੀ ਘੜੀ ਕਿਉਂ ਲੁੱਟ ਸਕਦੇ ਨੇ? ਕੜਾ ਕਿਉਂ ਤਾਰ ਸਕਦੇ ਨੇ? ਝੱਗਾ ਕਿਉਂ ਤਾਰ ਸਕਦੇ ਨੇ? ਮੁੰਦੀ ਕਾਂਟੇ ਕਿਉਂ ਤਾਰ ਸਕਦੇ ਨੇ ਜਮ? ਤੇ ਨਾਮ ਨੂੰ ਕਿਉਂ ਨੀ ਤਾਰ ਸਕਦੇ? ਸਿਆਣੇ ਬੈਠੇ ਹੋ, ਇਹ ਜਿਹੜਾ ਪਦਾਰਥ ਹੈ ਇਹਦਾ ਸਰੀਰ ਨਾਲ ਸੰਬੰਧ ਹੈ, ਕਿਉਂਕਿ ਸਰੀਰ ਪਦਾਰਥ ਹੈ। ਜਿੰਨਾ ਵੀ ਗਹਿਣੇ ਪਾਓਗੇ ਸਰੀਰ ਤੇ ਹੀ ਪਾਉਣੇ ਹੈ, ਉਹ ਤਾਂ ਦਿਖ ਰਹੇ ਨੇ ਸਾਹਮਣੇ, ਬਟੂਆ ਉਹ ਵੀ ਸਰੀਰ ਦੇ ਵਿੱਚ, ਉਹ ਵੀ ਪਦਾਰਥ ਹੈ, ਜੁੱਤੀ ਵੀ ਉਹ ਸਰੀਰ ਦੇ ਉੱਤੇ ਦਿਖਣ ਵਾਲੀਆਂ ਚੀਜ਼ਾਂ ਪਦਾਰਥ, ਉਹਨੂੰ ਲੁੱਟਿਆ ਜਾ ਸਕਦਾ, ਪਰ ਜਿਹੜਾ ਨਾਮ ਜਪਿਆ ਜਾਊਗਾ ਉਹ ਦੇਖਣਾ ਨੀ, ਉਹ ਤਾਂ ਤੇਰੇ ਹਿਰਦੇ ਵਿੱਚ ਹੋਣਾ, ਉਹਨੂੰ ਕਿੱਥੇ ਲੁੱਟਣਗੇ? ਅੱਜ ਕੇ ਆਖੋ ਸੋਈ ਨਾਮ ਸਿਮਰ ਸਾਚਾ, ਜਾਂ ਕਾ ਇੱਕ ਨਾਮ ਸੋਈ ਸਿਮਰ, ਉਹ ਸਿੱਖ ਵਾਹਿਗੁਰੂ ਨੂੰ ਸਿਮਰੋ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਸਿਮਰਿਆ। ਗੁਰੂ ਨਾਨਕ ਦੇਵ ਦੇ ਸਿਮਰਨ ਵਿੱਚੋਂ ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਬਣ ਗਏ, ਤੇ ਫਿਰ ਉਹੀ ਹੁਣ ਸਿਮਰੋ ਸਾਰੇ ਸਿੱਖ ਤੇ ਸਾਰੇ ਭੱਟ, ਜਿਹੜਾ ਸੰਸਾਰ ਵਿੱਚ ਅਛਾਲ ਹੈ ਛੜਿਆ ਨਹੀਂ ਜਾਣਾ, ਜਿਹੜਾ ਨਾਮ ਹੈ ਗੁਰਸਿੱਖ ਪਿਆਰਿਓ ਤੁਹਾਡਾ ਕੀਤਾ ਹੋਇਆ, ਇਹਨੂੰ ਕੋਈ ਡਾਕੂ, ਇਹ ਤਾਂ ਕਹਿ ਦਿੱਤਾ ਮੇਰੇ ਗੁਰੂ ਅਰਜਨ ਨੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਹਾ ਨਾ ਸਾਕੈ ਜਲ। ਇਹ ਜਲ ਜਿਹਨੂੰ ਡੋਬ ਨਹੀਂ ਸਕਦਾ, ਤਸਕਰ ਕਹੀਏ ਵੱਡੇ ਤੋਂ ਵੱਡਾ ਚੋਰ, ਉਹ ਤੁਹਾਡੇ ਨਾਮ ਜਪੇ ਨੂੰ ਚੁਰਾ ਨਹੀਂ ਸਕਦਾ, ਤੇ ਭਾਂਬੜ ਅੱਗ ਮੱਚਦੀ ਹੋਵੇ ਨਾਮ ਜੀ ਦੇ ਕੋਲ ਹੈ ਉਹਨੂੰ ਅੱਗ ਸਾੜ ਨਹੀਂ ਸਕਦੀ, ਕਿਤੇ ਪ੍ਰਹਿਲਾਦ ਨੂੰ ਸਾੜਿਆ, 5-6 ਵਰਸ ਦਾ ਬੱਚਾ ਕੋਲਿਆਂ ਦੇ ਉੱਤੇ ਤੁਰ ਪਿਆ, ਤੱਤੇ ਥੰਮ ਨੂੰ ਅੱਗ ਵਰਗੇ ਨੂੰ ਗਲ ਵੱਟੀ ਪਾ ਲਈ, ਕਿਤੇ ਸੜਿਆ? ਤੇ ਗੁਰਸਿੱਖ ਪਿਆਰਿਓ ਜਲ ਨਹੀਂ ਡੁੱਬੇ ਜਲ ਅਗਨੀ ਵਿਚ ਘਟਿਆ ਪ੍ਰਹਲਾਦ ਨੂੰ ਸਿਟਿਆ ਪਾਣੀ ਵਿਚ ਬੰਨ ਕੇ ਕਬੀਰ ਨੂੰ ਸਿਟਿਆ ਬਨਾਰਸ ਵਿਚ ਬੰਨ ਕੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਛਾਲਾ ਪਰ ਬੈਠੇ ਕਬੀਰ ਬੰਨ ਕੇ ਬੇੜੀਆਂ ਵਿਚ ਮਾਰਿਆ ਗੰਗਾ ਦੇ ਵਿਚ ਚੱਕ ਕੇ ਸਿਕੰਦਰ ਲੋਧੀ ਨੇ ਸਿਧੋ ਕਹਿੰਦੇ ਇਹਨੂੰ ਗੰਗਾ ਦੇ ਵਿਚ ਬੇੜੀਆਂ ਪਾ ਲਈਆਂ ਪੈਰਾਂ ਵਿਚ ਵੀ ਹੱਥਾਂ ਵਿਚ ਵੀ ਬੋਟ ਵਿਚ ਰੱਖ ਲਿਆ ਸਿਪਾਹੀਆਂ ਨੇ ਗੰਗਾ ਦੇ ਵਿਚ ਮਾਰਿਆ ਗੱਬੇ ਬੜੀ ਗੰਗਾ ਡੂੰਘੀ ਚੱਲਦੀ ਹੈ ਬਨਾਰਸ ਗੰਗਾ ਜਮਨਾ ਕੱਠੀਆਂ ਨੇ ਉੱਥੇ ਉਹ ਬੇੜੀ ਵਾਲੇ ਜਦੋਂ ਛਿੱਟ ਕੇ ਆਏ ਨੇ ਕਬੀਰ ਨੂੰ ਕੀ ਵੇਖਣ ਉਹ ਪਹਿਲਾਂ ਹੀ ਕੰਢੇ ਤੇ ਬੈਠਾ ਉਹ ਪਹਿਲਾਂ ਹੀ ਬੈਠਾ ਉਹ ਜਿਹੜੇ ਸਿਪਾਹੀ ਛਿੱਟ ਕੇ ਆਏ ਸੀ ਆਪਸ ਚ ਲੜਨ ਲੱਗ ਗਏ ਅੱਧੇ ਕਹਿਣ ਉਹੀ ਕਬੀਰ ਹੈ ਅੱਧੇ ਕਹਿੰਦੇ ਤੁਸੀਂ ਮੂਰਖ ਹੋ ਗਏ ਉਹ ਨਹੀਂ ਹੈ ਉਹਨੂੰ ਬੇੜੀਆਂ ਪਾਈਆਂ ਵੀ ਐਡਾ ਡੂੰਘਾ ਛਿੱਟਿਆ ਉਹ ਕਹਿੰਦੇ ਅਸੀਂ ਜਾਣਦੇ ਹਾਂ ਉਹੀ ਹੈ ਦੂਜੇ ਕਹਿੰਦੇ ਤੁਸੀਂ ਮੂਰਖ ਹੋ ਜੇ ਉਹ ਹੁੰਦਾ ਅਸੀਂ ਵੀ ਮੰਨ ਲੈਂਦੇ ਤੇ ਕੱਪੜੇ ਤਾਂ ਭਿੱਜੇ ਹੁੰਦੇ ਤਾਂ ਸੁੱਖਾ ਹੀ ਬੈਠਾ ਚਲੋ ਡੁੱਬਦਾ ਨਾ ਇਹਦੇ ਕੱਪੜੇ ਤਾਂ ਭਿੱਜੇ ਹੁੰਦੇ ਇਹ ਤਾਂ ਸੁੱਕਾ ਬੈਠਾ ਉਹ ਕਿਵੇਂ ਹੋਊਗਾ ਉਹ ਸਿਪਾਹੀ ਕਹਿੰਦੇ ਆਪਾਂ ਨੇ ਕੀ ਲੈਣਾ ਇਹਨੂੰ ਫੇਰ ਫੜੋ ਜੇ ਬਾਦਸ਼ਾਹ ਨੂੰ ਪਤਾ ਲੱਗਿਆ ਆਪਾਂ ਨੂੰ ਸੂਰੀ ਠੰਗ ਦੂ ਵੀ ਰਿਸ਼ਵਤ ਲੈ ਕੇ ਛੱਡ ਥਾ ਤੇ ਕਬੀਰ ਸਾਹਿਬ ਨੂੰ ਦੁਬਾਰਾ ਲੈ ਗਏ ਸਿਕੰਦਰ ਲੋਧੀ ਦੇ ਅਡੋਲ ਖੜੇ ਸਿਕੰਦਰ ਲੋਧੀ ਨੂੰ ਕਹਿੰਦੇ ਜੀ ਇਹ ਅਸੀਂ ਛਿੱਟ ਕੇ ਆਏ ਇਹ ਤਾਂ ਸਾਤੋਂ ਵੀ ਪਹਿਲਾਂ ਨਿਕਲੇ ਆਇਆ ਸਿਕੰਦਰ ਲੋਧੀ ਕਹਿੰਦਾ ਕਬੀਰ ਕਿਵੇਂ ਨਿਕਲੇ ਆ ਕਿਹਨੇ ਬਚਾਇਆ ਤੈਨੂੰ ਦੇਖੋ ਸਮਝਿਓ ਪਿਆਰ ਅਛਲ ਸੰਸਾਰੇ ਕਿਸ ਨਾਮ ਦੇ ਲੜ ਲਾਇਆ ਸਾਨੂੰ ਸਿਕੰਦਰ ਲੋਧੀ ਕਹਿੰਦਾ ਕਿਵੇਂ ਬਚੇ ਆ ਤੂੰ ਐਡੀ ਗੰਗਾ ਕਬੀਰ ਸਾਹਿਬ ਕਹਿੰਦੇ ਮੈਨੂੰ ਐ ਦੱਸ ਵੀ ਤੇਰੇ ਸਿਪਾਹੀਆਂ ਨੇ ਮੈਨੂੰ ਛਿੱਟਿਆ ਕਿਉਂ ਦੇਖੋ ਜੋਹਾਬ ਪਹਿਲਾਂ ਇਹ ਦੱਸ ਇਹਨਾਂ ਨੇ ਛਿੱਟਿਆ ਕਿਉਂ ਸਿਕੰਦਰ ਲੋਧੀ ਕਹਿੰਦਾ ਸਿਕੰਦਰ ਲੋਧੀ ਐਡਾ ਕੱਟੜ ਬਾਦਸ਼ਾਹ ਹੋਇਆ 352,000 ਹਿੰਦੂ ਉਹਨੇ ਮੁਸਲਮਾਨ ਬਣਾਇਆ 432,000 ਹਿੰਦੂ ਸਿਕੰਦਰ ਲੋਧੀ ਨੇ ਵੱਢਿਆ ਇੰਨਾ ਕੱਟੜ ਜ਼ਾਲਮ ਬਾਦਸ਼ਾਹ ਸੀ ਸਿਕੰਦਰ ਲੋਧੀ ਇਹਨਾਂ ਨੇ ਮੈਨੂੰ ਕਿਉਂ ਛਿੱਟਿਆ ਤੇਰੇ ਸਿਪਾਹੀਆਂ ਨੇ ਸਿਕੰਦਰ ਲੋਧੀ ਕਹਿੰਦੇ ਇਹਨਾਂ ਨੇ ਨਹੀਂ ਛਿੱਟਿਆ ਇਹਨਾਂ ਪਰ ਮੇਰਾ ਹੁਕਮ ਸੀ ਇਹ ਕੌਣ ਸੀ ਤੈਨੂੰ ਛਿੱਟਣ ਵਾਲੇ ਮੈਂ ਹੁਕਮ ਕੀਤਾ ਇਹ ਮੇਰੇ ਹੁਕਮ ਵਿੱਚ ਚੱਲੇ ਨੇ ਇਹ ਨਹੀਂ ਛਿੱਟ ਕੇ ਆਏ ਮੇਰੇ ਹੁਕਮ ਮੰਨ ਕੇ ਇਹਨਾਂ ਨੇ ਤੈਨੂੰ ਛਿੱਟਿਆ ਆ ਕਬੀਰ ਸਾਹਿਬ ਕਹਿੰਦੇ ਮੂਰਖ ਜਿਵੇਂ ਤੇਰੇ ਸਿਪਾਹੀ ਤੇਰੇ ਹੁਕਮ ਵਿੱਚ ਚੱਲਦੇ ਨੇ ਗੰਗਾ ਵੀ ਮੇਰੇ ਰਾਮ ਦੇ ਹੁਕਮ ਵਿੱਚ ਚੱਲਦੀ ਹੈ ਅਕੋ ਸਤਨਾਮ ਤੇਰੇ ਸਿਪਾਹੀਆਂ ਨੇ ਤੇਰਾ ਹੁਕਮ ਮੰਨਿਆ ਤੇ ਗੰਗਾ ਨੇ ਭੈ ਵਿੱਚ ਪਵਣ ਵਹਿ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆ ਉਹਨੇ ਵਾਹਿਗੁਰੂ ਦਾ ਹੁਕਮ ਮੰਨਿਆ ਉਹਦੇ ਹੁਕਮ ਵਿੱਚ ਚੱਲੇ ਤੇਰੀ ਚਲਾਈ ਵੀ ਗੰਗਾ ਥੋੜੋ ਚੱਲੇਗੀ ਜਿਵੇਂ ਤੇਰੇ ਸਿਪਾਹੀ ਤੇਰਾ ਹੁਕਮ ਫਿਰ ਵਚਨ ਕੀਤਾ ਤੇਰੇ ਖਾਤਰ ਐਸੀ ਕਰਾਮਾਤ ਇਹ ਕਿਉਂ ਹੋ ਗਈ ਕਬੀਰ ਸਾਹਿਬ ਕਹਿੰਦੇ ਦੇਖ ਤੇਰੇ ਸਿਪਾਹੀਆਂ ਦੇ ਕਿਰਦੇ ਵਿੱਚ ਤੇਰਾ ਕੀਤਾ ਬਚਨ ਵਸ ਰਿਹਾ ਤੇਰਾ ਹੁਕਮ ਵਸ ਰਿਹਾ ਇਸ ਤਰ੍ਹਾਂ ਹੀ ਮੇਰੇ ਕਿਰਦੇ ਵਿੱਚ ਮੇਰੇ ਮਾਲਕ ਦਾ ਬਚਨ ਵਸ ਰਿਹਾ ਮੇਰੇ ਪ੍ਰਮਾਤਮਾ ਦਾ ਬਚਨ ਵਸ ਰਿਹਾ ਤੇ ਮੈਨੂੰ ਬਚਨ ਹੈ ਪ੍ਰਮਾਤਮਾ ਦਾ ਗੁਰ ਕਾ ਬਚਨ ਵਸ ਜੀ

0: ਮਾਇਆ ਤੋਂ ਅਸੀਂ ਡਰੀ ਫਿਰਦੇ ਕਦੇ ਪੌਂਡ ਮੁੱਕ ਨਾ ਜਾਣ, ਕੰਮ ਖਤਮ ਹੋ ਜੂਗਾ। ਕਿਹੜੀ ਚੀਜ਼ ਭੈ ਤੋਂ ਰਹਿਤ ਹੈ ਗੁਰਸਿੱਖ ਪਿਓ, ਡਰ ਪੈ ਇੰਦਰ ਵਿਚਾਰਾ, ਇੰਦਰ ਵੀ ਡਰ ਪਿਆ, ਧਰਮਰਾਜ ਵੀ ਡਰਦਾ। ਏਕਾ ਨਿਰਭਉ ਬਾਤ ਸੁਣੀ, ਇੱਕੋ ਨਿਰਭਉ ਹੈ ਬਸ, ਜੋ ਗੁਰਮਿਲ ਗਾਏ ਗੁਣੀ, ਜੋ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹ ਨਿਰਭਉ ਨਾਲ ਜੁੜ ਗਿਆ। ਉਹ ਭਾਵ ਜੇ ਸਾਡੇ ਸਾਹਮਣੇ ਉਹ ਸੰਸਾਰ ਤੋਂ ਕਿੰਨੇ ਤਾਰੇ, ਕਿੰਨਿਆਂ ਦਾ ਪਾਰ ਉਤਾਰਾ ਕੀਤਾ, ਤੇ ਇੱਕ ਸ਼ਬਦ ਇੱਥੇ ਹੁਣ ਸਮਝਣ ਵਾਲਾ ਪ੍ਰਧਾਨ ਪੜਿਓ ਜੀ ਤੁਕ।
1: ਸਿਮਰੋ ਸੂਈ ਨਾਮ ਪ੍ਰਧਾਨ,
0: ਉਹ ਪ੍ਰਧਾਨ ਕਿਹਾ ਭਾਈ ਨਾਮ ਨੂੰ। ਹੁਣ ਦੇਖੋ ਸੁਸਾਇਟੀਆਂ ਦੇ ਪ੍ਰਧਾਨ, ਪ੍ਰਧਾਨ ਪ੍ਰੈਜੀਡੈਂਟ, ਜਿਸ ਮੁਲਕ ਦਾ ਜਿਹੜਾ ਪ੍ਰੈਜੀਡੈਂਟ ਹੁੰਦਾ ਉਹ ਤੋਂ ਗਾਹਾਂ ਕੋਈ ਪਦਵੀ ਨਹੀਂ ਹੁੰਦੀ, ਸਭ ਤੋਂ ਉੱਤੇ ਕਮੇਟੀ ਦਾ ਪ੍ਰਧਾਨ ਹੈ। ਬਸ ਪਦਵੀਆਂ ਖਤਮ ਹੋ ਤੇ ਹੇਠ ਆਉਣੀਆਂ ਸ਼ੁਰੂ ਹੋ ਜਾਣੀਆਂ। ਉਹ ਸੁਸਾਇਟੀ ਦਾ ਪ੍ਰਧਾਨ ਹੈ, ਪ੍ਰਧਾਨ ਸਭ ਤੋਂ ਉੱਚੀ ਪਦਵੀ, ਤੇ ਇਸੇ ਨਾਮ ਨੂੰ ਪ੍ਰਧਾਨ ਕਿਹਾ। ਕਿਉਂ ਪ੍ਰਧਾਨ ਹੈ? ਸੁਣ ਲਓ ਬਾਣੀ ਦੀ ਤੁਕ, ਬਹੁਤ ਕਰਮ ਧਰਮ ਨੇ ਹੋਰ, ਪਰ ਨਾਮ ਨੂੰ ਉਹਨਾਂ ਦਾ ਪ੍ਰਧਾਨ ਬਣਾ ਤਾ। ਕਿਉਂ ਬਣਾਇਆ? ਪੜੋ ਤਾਂ ਜਰਾ ਜੈ ਸ਼੍ਰੀ ਰਾਗ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਕੀ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਭਾਈ ਜਿੰਨੇ ਵੀ ਦੁਨੀਆਂ ਵਿੱਚ ਜੱਗ ਨੇ, ਸਭ ਤੀਰਥ ਭਾਰਤ ਜਗ ਪੁੰਨ ਤੋਲਾ। ਸਮਝੋ ਪਿਆਰ ਨਾਲ, ਸਭ ਤੀਰਥ, ਦੁਨੀਆਂ ਦੇ ਸਾਰੇ ਤੀਰਥ ਕਰ ਲੈ, ਜਿੰਨਾ ਉਹਨਾਂ ਦਾ ਫਲ ਮਿਲਣਾ ਉਹ, ਦੁਨੀਆਂ ਦੇ ਜਿੰਨੇ ਤਰ੍ਹਾਂ ਦੇ ਜੱਗ ਨੇ ਉਹ ਜੱਗ ਕਰ ਲੈ, ਉਹਨਾਂ ਜੱਗਾਂ ਦਾ ਫਲ, ਸਾਰੇ ਤੀਰਥਾਂ ਦਾ ਫਲ, ਸਾਰੇ ਜੱਗਾਂ ਦਾ ਫਲ, ਸਭ ਤੀਰਥ ਵਰਤ, ਵਰਤ ਰੱਖਣੇ ਕੋਈ ਪੂਰਨਮਾਸ਼ੀ ਦਾ ਕੋਈ ਕਾਸ਼ੀ ਦਾ, ਇਹ ਵੀ ਰੱਖ ਉਹਨਾਂ ਦਾ ਫਲ। ਸਭ ਤੀਰਥ ਵਰਤ ਜੱਗ ਪੁੰਨ, ਤੀਰਥਾਂ ਦਾ, ਜੱਗਾਂ ਦਾ, ਵਰਤਾਂ ਦਾ ਪੁੰਨ। ਧੰਨ ਗੁਰੂ ਰਾਮਦਾਸ ਨੂੰ ਸੁਣਿਓ, ਐਵੀਂ ਨੀ ਗੱਲ ਕਹੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਤਖੜੀ ਚ ਪਾ ਕੇ ਤੋਲੇ, ਸਭ ਤੀਰਥ ਵਰਤ ਜਗ ਪੁੰਨ ਤੋ ਲਾਹਾ। ਅਨੁਮਾਨ ਲਾ ਕੇ, ਐਸਟੀਮੇਟ ਲਾ ਕੇ ਨੀ ਦੱਸਦਾ ਇੰਨਾ ਕੁ ਭਾਰ ਹੋਊਗਾ, ਐਨ ਤਖੜੀ ਚ ਪਾ ਕੇ ਤੋਲ ਕੇ ਦੱਸੇ, ਜੱਗਾਂ ਦਾ, ਪੁੰਨਾਂ ਦਾ, ਤੀਰਥਾਂ ਦਾ, ਤਪਾਂ ਦਾ, ਵਰਤਾਂ ਦਾ ਫਲ ਇੱਕ ਪਾਸੇ ਪਾਲੜੇ ਵਿੱਚ ਪਾ ਲਿਆ, ਤੇ ਇੱਕ ਪਾਸੇ ਪਾ ਲਿਆ ਵਾਹਿਗੁਰੂ ਦਾ ਨਾਮ। ਤਖੜੀ ਨੇ ਕੀ ਦੱਸਿਆ? ਸਭ ਤੀਰਥ ਵਰਤ ਜਗ ਪੁੰਨ ਤੋਲਾ, ਹਰ ਘਰ ਨਾਮ ਨਾ ਪੁਜੈ ਪੁਜਾ। ਪ੍ਰਧਾਨ ਨਾਮ ਸਾਰੇ ਦੁਨੀਆਂ ਦੇ ਜੱਗ ਕਰ ਲੈ, ਤੀਰਥਾਂ ਤੇ ਘੁੰਮ ਲਿਆ, ਪੁੰਨ ਵਰਤ ਰੱਖ ਲੈ, ਵਾਹਿਗੁਰੂ ਦੇ ਨਾਮ ਦੇ ਪਾਸਕ ਬਰਾਬਰ ਵੀ ਨੀ ਪੁੱਜਿਆ। ਸੋਈ ਨਾਮ ਪ੍ਰਧਾਨ ਸਭ ਤੋਂ ਵੱਡਾ ਸਾਰੇ ਜੱਗ। ਤੇ ਕੱਲ ਵੀ ਤੁਹਾਨੂੰ ਬਚਨ ਕੀਤਾ ਸੀ, ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਅਸ ਅਸਬ ਘੋੜਾ ਗਜ ਕਾਠੀ, ਸੇਜਾ ਕਹੀਏ ਘਰ ਬਾਰ ਕੋਠੀਆਂ ਧਰਤੀ ਭੂਮ ਤੇ ਘਰ ਵਾਲੀ ਦਾਨ ਕਰਨੀ, ਕੱਲ ਸੁਣਿਆ ਸੀ ਨਾ ਤੁਸੀਂ? ਤੇ ਹੁਣ ਗਾਂ ਦੀ ਤੁਗਤਾ ਬਹੁਤੇ ਭਾਰੀ ਲਿਖ ਦਿੱਤੀ, ਐਸੋ ਦਾਨ ਨਿਤ ਨਿਤ ਕੀਜੈ। ਇੱਕ ਵਾਰ ਨੀ ਹੈਗੇ ਸਾਡੇ ਇੰਡੀਆ ਵਿੱਚ ਐਡੇ ਵੱਡੇ ਸੇਠ ਹੈਗੇ ਮਾਇਆ ਤਾਰੀ, ਜਿਨ੍ਹਾਂ ਦਾ ਇੱਕ ਘੋੜਾ ਨਿਤ ਹਰਿਦੁਆਰ ਦਾਨ ਹੁੰਦਾ, ਇੱਕ ਹਾਥੀ ਦਾਨ ਹੁੰਦਾ, ਜਿੰਨੀ ਉਹਨਾਂ ਦੀ ਇਸਤਰੀ ਦੀ ਕੀਮਤ ਪੈ ਗਈ ਉਨਾ ਦਾਨ ਰੋਜ਼ ਹੁੰਦਾ। ਆਪਣੇ ਤਖ਼ਤ ਸਾਹਿਬਾਂ ਤੇ ਹਰਿਮੰਦਰ ਪਟਨਾ ਸਾਹਿਬ ਹਜ਼ੂਰ ਸਾਹਿਬ ਜਾਓ, ਉੱਥੇ ਵੀ ਨਿਤ ਦਾਨ ਹੁੰਦੇ। ਤੁਸੀਂ ਫਿਕਸ ਡਿਪੋਜ਼ਿਟ ਕਰਾ ਦਿਓ, ਉਹਨਾਂ ਨੇ ਰੱਖਿਆ ਹੋਇਆ ਹਿਸਾਬ, ਉਹਦਾ ਜਿਹੜਾ ਵਿਆਜ ਹੈ ਉਹਦੇ ਵਿੱਚੋਂ ਤੁਹਾਡੀ ਨਿਤ ਦੇਗ ਬਣਦੀ ਰਹੂਗੀ। ਅੱਜ ਕੇ ਆਖੋ ਸਰ, ਹਰ ਰੋਜ਼ ਕੜਾਹ ਪ੍ਰਸ਼ਾਦ ਜੀ ਦਾ ਅਰਦਾਸ ਹੋਊਗੀ। ਅਸੀਂ ਵੀ ਸਾਡੇ ਵਿੱਚ ਵੀ ਸਿੱਖਾਂ ਨੂੰ ਬਰਕਤਾਂ ਬਖਸ਼ੀਆਂ। ਮਹਾਰਾਜ ਨੇ ਹੁਣ ਕੀ ਆਖਿਆ, ਨਿਰਣਾ ਕੀ ਹੈ? ਅਸ ਦਾਨ ਗਜ ਦਾਨ ਸੇਜਾ ਨਾਰੀ, ਘਰ ਵੀ, ਇਸਤਰੀ ਵੀ, ਭੂਮ ਜ਼ਮੀਨ ਵੀ, ਐਸੋ ਦਾਨ ਨਿਤ ਨਿਤ ਕੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਇਹਨੂੰ ਪ੍ਰਧਾਨ ਕਿਉਂ ਲਿਖਿਆ? ਐਸੇ ਦਾਨ ਤੂੰ ਨਿਤ ਵੀ ਕਰੀ ਜਾਵੇ, ਵਾਹਿਗੁਰੂ ਦੇ ਨਾਮ

0: ਨਾਮ ਜਪਣ ਦੇ ਬਰਾਬਰ ਤਾਂ ਵੀ ਨਹੀਂ ਪੁੱਜ ਹੋਣ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜ ਸੁਨਾਹੀ ਘਰ ਘਰੇ ਨਾਨਕ ਨਾਮ ਅਮੋਲਕ। ਕੋਈ ਦਾਨ ਪੁੰਨ ਕੋਈ ਕਿਰਿਆ ਕਰਮ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ। ਇੱਕ ਹੋਰ ਨਿਰਣਾ ਤੁਹਾਡੇ ਕੰਮ ਆਊਗਾ। ਬੜੇ ਧਰਮ ਨੇ, ਸਭ ਨੂੰ ਆਪਣਾ ਧਰਮ ਪਿਆਰਾ, ਧਰਮ ਸਾਰੇ ਹੀ ਚੰਗੇ ਨੇ। ਉਹ ਗੱਡੀਆਂ ਸਾਰੀਆਂ ਚੰਗੀਆਂ, ਐਕਸੀਡੈਂਟ ਤਾਂ ਚਲਾਉਣ ਵਾਲੇ ਕਰਦੇ ਅੱਜ ਫੇਰ ਖੁਸ਼ ਕਦੇ ਗੱਡੀ ਆਪ ਸਮਲੇ ਚ ਬੱਜੀ ਏ ਨਾ, ਸਭ ਚੰਗੀਆਂ। ਉਹ 500 ਪਾਉਂਡ ਦੀ ਉਹ ਬਥੇਰੀ ਹੈ, ਜਿੱਥੇ ਮਰਜ਼ੀ ਘੁੰਮੀ ਜਾਓ, ਬਰਮਿੰਘਮ ਜਾਓ, ਗ੍ਰੇਵਜੈਂਟ ਜਾਓ, ਲੰਡਨ ਜਾਓ, ਜੇ ਚਲਾਉਣ ਵਾਲਾ ਠੀਕ ਹੋਵੇ। ਧਰਮ ਕੋਈ ਮਾੜਾ ਨਹੀਂ, ਚਲਾਉਣ ਵਾਲਿਆਂ ਨੇ ਟਾਂਗਾ ਖੜਾਤੀਆਂ, ਐਕਸੀਡੈਂਟ ਤਾਂ ਅਸੀਂ ਕੀਤੇ ਨੇ। ਸਭ ਧਰਮ ਚੰਗੇ ਨੇ ਤੇ ਸਭ ਤੋਂ ਚੰਗਾ ਧਰਮ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੋ। ਗੁਰੂ ਗ੍ਰੰਥ ਸਾਹਿਬ ਤੋਂ ਤਾਂ ਵੱਡਾ ਫੈਸਲਾ ਨਹੀਂ ਕਿਸੇ ਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਕੀ ਧਰਮ ਕਿਹਾ, ਉਹ ਸੁਣਦੇ ਨਿਤੋਂ, ਤੁਸੀਂ ਪੜ੍ਹਦੇ ਨਿਤੋਂ। ਸੁਖਮਨੀ ਸਾਹਿਬ ਸੁਣ ਕੇ ਘਰ ਜਾ ਕੇ ਇੱਕੋ ਤੁਕ ਦੀ ਵਿਚਾਰ ਕਰ ਲਿਆ ਕਰੋ, ਬਥੇਰੀ ਹੈ। ਇੱਕ ਦਿਨ ਚ ਅੱਧੀ ਉਹ ਕਰ ਲਿਆ ਕਰੋ ਗੱਲ ਮੁੱਕੀ। ਸਭ ਤੋਂ ਵੱਡਾ ਧਰਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਨਿਤ ਸੁਣਦੇ ਹੋ, ਧੰਨ ਗੁਰੂ ਅਰਜਨ ਕਹਿੰਦੇ ਸਾਰਿਆਂ ਧਰਮਾਂ ਵਿੱਚੋਂ ਉੱਚਾ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਦੋ ਚੀਜ਼ਾਂ, ਸਾਰੇ ਧਰਮਾਂ ਚੋਂ ਉੱਚਾ ਧਰਮ, ਸਾਰੇ ਕਰਮਾਂ ਵਿੱਚੋਂ ਨਿਰਮਲ ਕਰਮ। ਦੋ ਚੀਜ਼ਾਂ ਇਕੱਠੀਆਂ ਨੇ ਭਾਈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਇਹਨੂੰ ਅਰਥ ਕਰਨ ਲੱਗੇ ਇੱਦਾਂ ਕਹਿ ਲਓ, ਸਰਬ ਕਰਮ ਮੈਂ ਨਿਰਮਲ ਕਰਮ। ਅਰਥ ਕਰਨ ਲੱਗੇ ਵਿਚਾਰ ਕਰਨਾ, ਬਾਣੀ ਨਹੀਂ, ਬਾਣੀ ਨੂੰ ਬਦਲਣ ਦਾ ਕਿਸੇ ਨੂੰ ਹੱਕ ਨਹੀਂ ਹੈ, ਪਰ ਅਰਥ ਜਦੋਂ ਕਰਨੇ, ਸਾਰੇ ਧਰਮਾਂ ਵਿੱਚੋਂ ਉੱਚਾ ਧਰਮ, ਸਾਰੇ ਕਰਮਾਂ ਵਿੱਚੋਂ ਨਿਰਮਲ ਕਰਮ, ਉਹ ਇੱਕੋ ਹੈ, ਹਰ ਕੋ ਨਾਮ ਜਪ ਰਜ ਕੇ ਆਖੋ ਸਤਨਾਮ। ਉਹ ਹੈ ਵਾਹਿਗੁਰੂ ਦਾ ਨਾਮ ਜਪਣਾ। ਨਾ ਐਡਾ ਕੋਈ ਉੱਚਾ ਧਰਮ ਹੈ, ਨਾ ਐਡਾ ਕੋਈ ਉੱਚਾ ਕਰਮ ਹੈ। ਕਰਮ ਤੇ ਧਰਮ ਹੀ ਸਾਡਾ ਕੰਮ ਹੈ, ਹੋਰ ਹੈ ਕੀ ਹੈ। ਤੇ ਨਿਰਮਲ ਕਰਮ, ਸ੍ਰੇਸ਼ਟ ਧਰਮ, ਉਹ ਹੈ ਵਾਹਿਗੁਰੂ ਦਾ ਨਾਮ ਜਪ। ਤੇ ਕਹਿ ਦਿੱਤਾ ਸਤਿਗੁਰਾਂ ਨੇ ਕਿ ਨਾਮ ਤੁਲ ਕਿਛ ਅਵਰ ਨਾ ਹੋਏ। ਕਿਹੜਾ ਹੀ ਮੁਕਾ ਦਿੱਤਾ, ਕਿਹਦੀ ਤੁਲਨਾ ਕਰੋਗੇ। ਪਰ ਨਾਲ ਇਹ ਵੀ ਕਹਿ ਦਿੱਤਾ, ਉਹਦੇ ਬਰਾਬਰ ਤਾਂ ਕੋਈ ਚੀਜ਼ ਨਹੀਂ, ਪਰ ਐਸੀ ਅਮੋਲਕ ਚੀਜ਼ ਨੂੰ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ। ਕੋਈ ਕੋਈ ਵਿਹਲਾ ਹੀ, ਸਾਰਿਆਂ ਤੋਂ ਪ੍ਰਧਾਨ ਭਗਤੀ, ਸਾਰਿਆਂ ਤੋਂ ਪ੍ਰਧਾਨ ਸ਼੍ਰੋਮਣੀ ਜਪ ਤਪ ਕਰਮ ਧਰਮ, ਉਹ ਹੈ ਵਾਹਿਗੁਰੂ ਦਾ ਨਾਮ। ਇੱਥੇ ਉਹਨੂੰ ਪ੍ਰਧਾਨ ਕਹਿ ਰਹੇ ਨੇ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਲਿਆ ਗੁਰੂ ਅੰਗਦ ਦੇਵ ਜੀ ਤੋਂ, ਗੁਰੂ ਅੰਗਦ ਦੇਵ ਜੀ ਨੂੰ ਮਿਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ। ਫਿਰ ਪੜ੍ਹਿਓ ਜੀ ਇਹੀ ਤੁਕ,
1: ਸਿਮਰੋ ਸੋਈ ਨਾਮ ਪ੍ਰਧਾਨ।
0: ਜਿਹੜਾ ਸਾਰੇ ਕਰਮਾਂ ਧਰਮਾਂ ਵਿੱਚੋਂ ਪ੍ਰਧਾਨ, ਸਾਰਿਆਂ ਤੋਂ ਉੱਚਾ ਕਹੇ, ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਨ ਕਰੋ।
1: ਇਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੇਨ ਸਰਵ ਸਿੱਧੀ।
0: ਉਸ ਵਾਹਿਗੁਰੂ ਦੇ ਨਾਮ ਤੋਂ ਹੀ ਬਾਬਾ ਲਹਿਣਾ ਜੀ ਨੂੰ ਰਸਕ ਸਦਾਕਾਰ ਬਿਰਤੀ ਬਣ ਜਾਣੀ, ਹੋਰ ਪਾਸੇ ਬਿਰਤੀ ਜਾਣੀ। ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਵਾਹਿਗੁਰੂ ਦਾ ਨਾਮ ਲੈ ਕੇ ਬਾਬਾ ਲਹਿਣਾ ਜੀ ਗੁਰੂ ਅੰਗਦ ਬਣੇ। ਇਤ ਨਾਮ ਲਾਗ ਉਸੇ ਵਾਹਿਗੁਰੂ ਦੇ ਨਾਮ ਨਾਲ ਲੱਗ ਕੇ, ਕਿਉਂਕਿ ਬਾਬੇ ਨਾਨਕ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ 70 ਸਾਲ ਦੀ ਉਮਰ ਵਿੱਚ ਇੱਕ ਸਿੱਖ ਨੂੰ ਨਹੀਂ ਕਿਹਾ ਮੇਰੇ ਨਾਲ ਜੁੜ, ਮੇਰਾ ਨਾਮ ਜਪ, ਇੱਕ ਸਿੱਖ ਨੂੰ ਵੀ ਨਹੀਂ ਕਿਹਾ। ਉਹਨੇ ਤਾਂ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਇਹ ਵੀ ਨਹੀਂ ਕਿਹਾ ਮੇਰਾ ਸਿੱਖ ਬਣ ਜਾ। ਨੋਟ ਕਰਿਓ ਸਿਆਣੇ ਬੈਠੇ ਹੋ, ਦਾਸ ਨੂੰ ਮਾਣ ਦਿੱਤਾ ਸੰਗਤ ਨੇ ਕਿ 7 ਵਾਰ ਸੂਰਜ ਪ੍ਰਕਾਸ਼ ਦੀ ਕਥਾ ਸੰਪੂਰਨ ਹੋ ਚੁੱਕੀ ਹੈ, ਪਰ ਸਾਰੇ ਸੂਰਜ ਪ੍ਰਕਾਸ਼ ਵਿੱਚ ਮੈਂ ਸਤਿਗੁਰ ਨਾਨਕ ਦੇ ਮੁਖ ਤੋਂ ਨਹੀਂ ਸੁਣਿਆ ਕਿਸੇ ਨੂੰ ਕਿਹਾ ਹੋਵੇ ਮੇਰਾ ਸਿੱਖ ਬਣ ਜਾ। ਉਹ ਸਿੱਖ ਤਾਂ ਬਹੁਤ ਵੱਡੀ ਪਦਵੀ ਹੈ, ਇੱਥੇ ਤੁਸੀਂ ਕਵੈਂਟਰੀ ਚ ਕਿਸੇ ਨੂੰ ਕਹਿ ਕੇ ਆਪਣਾ ਪੁੱਤ ਤਾਂ ਬਣਾ ਕੇ ਦਿਖਾਓ, ਕਹੋ ਕਿਸੇ ਨੂੰ ਮੇਰਾ ਪੁੱਤ ਬਣ ਜਾ, ਬਣ ਜੂ ਕੋਈ, ਮੇਰਾ ਭਾਈ ਬਣ ਜਾ, ਬਣ ਜੂ। ਉਹ ਸਿੱਖ ਤਾਂ ਰੱਬ ਵਰਗੀ ਪਦਵੀ ਹੈ, ਗੁਰੂ ਦੀ ਪਦਵੀ ਹੈ, ਗੁਰਸਿੱਖ ਸਿੱਖ ਗੁਰੂ ਹੈ ਏਕੋ, ਉਹ ਕਿਵੇਂ ਬਣ ਜੂ ਤੁਹਾਡਾ ਕਹੇ ਤੋਂ। ਸ੍ਰੀ ਗੁਰੂ ਨਾਨਕ ਦੇਵ ਨੇ ਨੀ ਕਿਹਾ, ਪਰ ਉਹਨਾਂ ਕੋਲ ਨਾਮ ਦੀ ਬਰਕਤ ਐਸੀ ਸੀ, ਉਹਨਾਂ ਦਾ ਜੀਵਨ ਐਸਾ ਸੀ, ਉਹਨਾਂ ਦੀ ਕਰਨੀ ਐਸੀ ਸੀ, ਕਹਿਣਾ ਨਹੀਂ ਸੀ ਪੈਂਦਾ ਸਿੱਖ ਬਣ ਜਾ। ਜਿਹੜਾ ਕੋਲ ਆਉਂਦਾ ਸੀ ਉਹ ਆਪ ਮਿੰਨਤਾਂ ਕਰਦਾ ਸੀ, ਮੈਨੂੰ ਸਿੱਖ ਬਣਾ ਲਓ, ਅਜਿਹੇ ਕੋ ਸਤਨਾਮ ਇੱਥੇ ਆਨੰਦ ਹੈ ਸਿੱਖੀ ਦਾ। ਤੁਸੀਂ ਕਿਸੇ ਨੂੰ ਕਹੋ ਮੇਰਾ ਪੁੱਤ ਬਣ, ਕਦੇ ਵੀ ਨਹੀਂ ਬਣੂਗਾ, ਮਿੰਨਤਾਂ ਕਰੇ ਤੁਹਾਡੇ ਗੁਣ ਵੇਖ ਕੇ, ਤੁਹਾਡੀਆਂ ਵਡਿਆਈਆਂ ਵੇਖ ਕੇ, ਤੇਰੇ ਵਰਗਾ ਬਾਪੂ ਮੇਰਾ ਵੀ ਹੁੰਦਾ, ਮੈਨੂੰ ਆਪਣਾ ਸੇਵਕ ਬਣਾ ਦਾ, ਉਹ ਹੈ ਫਿਰ ਆਨੰਦ। ਗੁਰੂ ਨਾਨਕ ਨੂੰ ਆਪ ਆ ਕੇ ਕਹਿੰਦੇ ਸੀ ਸਾਨੂੰ ਸਿੱਖੀ ਬਖਸ਼ੋ। ਆਪਾਂ ਵੀ ਇੱਥੇ ਹੁਣ ਕਹਿਣਾ ਸਿੱਖਾਂ ਨੂੰ ਸਿੱਖੀ ਦਾਨ ਬਖਸ਼ੋ, ਸਾਨੂੰ ਸਿੱਖੀ, ਅਸੀਂ ਤਾਂ ਮੰਗਣੀ ਹੈ। ਗੁਰੂ ਕਿਉਂ ਕਵੇ ਤੈਨੂੰ ਸਿੱਖ, ਸਾਡਾ ਗੁਰੂ ਕੋਈ ਚੇਲਿਆਂ ਦਾ ਭੁੱਖ ਹੈ, ਕੋਈ ਮੱਥਾ ਟਿਕਾਉਣ ਵਾਲਿਆਂ ਦਾ ਭੁੱਖ ਹੈ ਨਾ, ਇੱਥੇ ਤਾਂ ਲੋੜ ਹੈ ਨਹੀਂ ਵੀ ਮੈਨੂੰ ਜਿੰਦਾਬਾਦ ਮੁਰਦਾਬਾਦ ਕਹਿਣ, ਮੇਰੇ ਹਾਰ ਪਾਉਣ, ਮੇਰੀ ਜੈ ਜੈ, ਇਹ ਨਹੀਂ ਇੱਥੇ ਲੋੜ ਹੈਗੀ। ਇੱਥੇ ਇੱਕ ਭਾਵਨਾ ਤੇਰੇ ਵਿੱਚ ਹੋਣੀ ਚਾਹੀਦੀ ਹੈ, ਜਿਹੜੀ ਲੈਣੇ ਦੇ ਮਨ ਵਿੱਚ ਸੀ, ਗੁਰੂ ਅੰਗਦ ਮੈਨੂੰ ਆਪਣਾ ਬਣਾ, ਤੇਰੇ ਅੰਦਰੋਂ ਆਵਾਜ਼ ਆਵੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸ਼ਕਤੀ। ਫੇਰ ਪੜੋ ਜੀ,
1: ਤਿਤ ਨਾਮ ਰਸਕ ਨਾਨਕ
0: ਲੈਣਾ, ਨਾਨਕ ਲੈਣਾ, ਜੇਨ ਥੱਪੇ ਸਰਬ ਸਿੱਧੀ, ਬਸ ਉਸ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬਣਾ ਲੇ ਰਸਕ ਬੈਰਾਗੀ, ਕੋਈ ਹੁੰਦਾ ਵਿਰਲਾ, ਜਿਹੜਾ ਗੁਰੂ ਨਾਨਕ ਦੇ ਤਦਾਕਾਰ ਬਿਰਤੀ ਵਾਹਿਗੁਰੂ ਦੇ ਨਾਮ ਵਿੱਚ ਜੁੜ ਗਈ, ਉਹ ਇੱਕ ਲੈਣਾ ਜੀ, ਜੇਨ ਥੱਪੇ ਸਰਬ ਸਿੱਧੀ, ਬਸ ਜਿੱਥੇ ਨਾਮ ਦੀ ਦਾਤ ਗੁਰੂ ਨਾਨਕ ਨੇ ਬਖਸ਼ ਦਿੱਤੀ, ਉੱਥੇ ਲਹਿਣਾ ਜੀ ਨੂੰ ਕਹਿ ਦਿੱਤਾ ਸੀ ਕਿ ਇਹ ਲਹਿਣਾ ਜੀ ਹੁਣ ਰਿੱਧੀਆਂ ਸਿੱਧੀਆਂ ਤੁਹਾਡੇ ਚਰਨਾਂ ਵਿੱਚ ਫਿਰਨਗੀਆਂ, ਹੁਣ ਦੁਨੀਆਂ ਦੀ ਮਾਇਆ ਤੁਹਾਡੇ ਚਰਨਾਂ ਵਿੱਚ ਆ ਕੇ ਝੁਕੂਗੀ। ਪਰ ਇਹ ਬਚਨ ਕਰ ਦਿੱਤਾ ਸੀ, ਵਰਤਣਾ ਤੇ ਨਾ ਵਰਤਣਾ ਤੁਹਾਡੀ ਮਰਜ਼ੀ ਹੈ, ਅੱਜ ਕੇ ਆਖੋ ਸਰਬ ਸਿੱਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ, ਸ੍ਰੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਾਰੀਆਂ ਰਿਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਸਨ।
1: ਕਾਵ ਜਨ ਕਲ ਸਬੂਦੇ ਕੀਰਤ ਜਨ ਅਮਰਦਾਸ ਵਿਸਤਰੀਆ,
0: ਉਹੀ ਕਾਵ ਜਨ ਕਲ, ਕਲ ਭੱਟ ਜੀ ਕਵੀ ਜਨ ਸੇਵਕ, ਉਸੇ ਹੁਣ ਨਾਮ ਦੀ ਮਹਿਮਾ ਜੋ ਗੁਰੂ ਨਾਨਕ ਤੋਂ ਗੁਰੂ ਅੰਗਦ ਦੇਵ ਜੀ ਨੂੰ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਈ, ਉਸ ਗੁਰੂ ਅਮਰਦਾਸ ਦੀ ਹੁਣ ਮਹਿਮਾ ਵਿਸਤਰੀਆ, ਵਿਸਤੀਰਨ ਕਰਨੀ, ਫਲਾਉਣੀ, ਪ੍ਰਗਟ ਕਰਨੀ। ਕਵ ਪਲ ਪਟ ਕਹਿੰਦੇ ਹਨ, ਇਹ ਹੁਣ ਪਟੋ, ਇਹ ਸਿੱਖੋ, ਅਸੀਂ ਉਸੇ ਨਾਮ ਦੀ ਮਹਿਮਾ ਹੁਣ ਗੁਰੂ ਅਮਰਦਾਸ ਜੀ ਦੇ ਪਰਛਾਏ, ਜੋ ਸਾਰੇ ਸੰਸਾਰ ਵਿੱਚ ਵਿਸਤਰੀਆ, ਤਿੰਨਾਂ ਲੋਕਾਂ ਵਿੱਚ ਮਹਿਮਾ, ਜਿੱਥੇ ਜਾਈਏ ਜਗਤ ਵਿੱਚ, ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਜੋ ਆਈ, ਉਹ ਮੱਕਾ ਮਦੀਨਾ ਸਭ ਨਿਭਾਇਆ। ਚੀਨ ਵਿੱਚ ਜਾਓ, ਇੱਕ ਪੱਥਰ ਪਿਆ ਉੱਥੇ, ਨਾਨਕੇ ਆਂਗ ਸ਼ਹਿਰ ਹੈ ਇੱਕ, ਉੱਥੇ ਇੱਕ ਗੱਭੇ ਪੱਥਰ ਪਿਆ, ਸਾਰਾ ਸ਼ਹਿਰ ਉਹਨੂੰ ਆ ਕੇ ਮੱਥਾ ਟੇਕਦਾ ਪੱਥਰ ਨੂੰ। ਤੁਸੀਂ ਜਾ ਕੇ ਪੁੱਛੋ ਇਹਨੂੰ ਮੱਥਾ ਕਿਉਂ ਟੇਕਦੇ ਹੋ, ਕਹਿੰਦੇ ਇਹਦੇ ਉੱਤੇ ਨਾਨਕ ਰੱਬ ਬੈਠਿਆ ਤਾ, ਫੇਰ ਆਖੋ ਸਤਨਾਮ, ਨਾਨਕੇ ਆਂਗ ਮਹਾਰਾਜ ਦੇ ਨੌ ਤੇ ਬਸਿਆ ਹੋਇਆ ਸ਼ਹਿਰ ਹੈ। ਜਿੱਥੇ ਜਾਈਏ ਜਗਤ ਵਿੱਚ, ਮੱਕੇ ਵਿੱਚ ਜਾਓ, ਪੂਜਾ ਹੋ ਰਹੀ ਹੈ ਗੁਰੂ ਨਾਨਕ ਦੀ ਖੜਾਮ ਦੀ, ਜਗਤ ਵਿਸਤਰੀਆ, ਸਾਡੇ ਸਤਿਗੁਰਾਂ ਦੀ ਮਹਿਮਾ ਪੰਜਾਬ ਹਿੰਦੁਸਤਾਨ ਨਹੀਂ, ਤੇ ਤਿੰਨਾਂ ਲੋਕਾਂ ਵਿੱਚ ਵਿਸਤਰੀ, ਪ੍ਰਗਟ ਹੋਈ ਹੋਈ, ਫੈਲੀ ਹੋਈ ਹੋਈ, ਸਾਰੇ ਜਗ੍ਹਾ ਵਿਆਪਕ, ਜਿੱਥੇ ਜਾਓ ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ, ਸਾਹਮਣੇ ਨਾ ਕਹਿਣ, ਉਹਨਾਂ ਦੀ ਮਰਜ਼ੀ ਹੈ, ਸਾਨੂੰ ਕੋਈ ਸ਼ਿਕਵਾ ਸ਼ਿਕਾਇਤ ਨਹੀਂ। ਪਰ ਜਿਹੜਾ ਸਾਡੇ ਸਤਿਗੁਰਾਂ ਨੂੰ ਜਾਣ ਲਵੇ, ਪੜ੍ਹ ਲਵੇ, ਉਸ ਮੁਸਲਮਾਨ ਵੀਰ ਨੂੰ ਵੀ ਧੰਨ ਕਹਿਣਾ ਪਊ, ਉਸ ਈਸਾਈ ਨੂੰ ਵੀ ਧੰਨ ਕਹਿਣਾ ਪਊ, ਉਸ ਜੈਪਨੀਜ਼ ਜਪਾਨੀ ਨੂੰ ਵੀ ਧੰਨ ਕਹਿਣਾ ਪਊ। ਪਰ ਸਾਡੇ ਵਿੱਚ ਕਮਜ਼ੋਰੀ ਰਹੀ, ਅਸੀਂ ਇਹ ਸ਼ੋਭਾ ਵੰਡਣੀ ਸੀ। ਅਸੀਂ ਹੱਦ ਬੰਦੀਆਂ ਵਿੱਚ ਆਪਣੇ ਗੁਰੂ ਨੂੰ ਲੈ ਕੇ ਬੈਠ ਗਏ। ਇਹ ਤਾਂ ਸਾਰੀ ਸ੍ਰਿਸ਼ਟੀ ਵਿੱਚ ਵਿਸਤੀਰਨ ਵਾਲੀ ਸ਼ੋਭਾ, ਤੇ ਹੁਣ ਤਾਂ ਮੈਂ ਇੱਕ ਹੋਰ ਦੁੱਖ ਨਾਲ ਗੱਲ ਕਹਿੰਦਾ, ਹੋਰਾਂ ਨੂੰ ਤਾਂ ਕੀ ਦੱਸਣੀ ਸੀ ਅਸੀਂ, ਅਸੀਂ ਸਿੱਖਾਂ ਨੂੰ ਵੀ ਨਹੀਂ ਦੱਸ ਸਕੇ ਕੋ ਸਕਨਾਮ। ਆਪਣੇ ਗੁਰੂਆਂ ਦੀ ਵਡਿਆਈ, ਆਪਣੇ ਗੁਰੂਆਂ ਦਾ ਇਤਿਹਾਸ, ਉਹ 95% ਸਿੱਖਾਂ ਨੂੰ ਤਾਂ ਦਸਾਂ ਗੁਰੂਆਂ ਦੇ ਨਾਂ ਦਾ ਪਤਾ ਨਹੀਂ। ਸ਼ੋਭਾ ਕੀ ਵਸੀਨ ਕਰਾਂਗੇ ਸਾਡਾ ਲਾਣਾ? ਜੇ ਸਾਡੇ ਲਾਣੇ ਨੂੰ ਇੱਕ ਗੱਲ ਪੁੱਛ ਲਿਓ ਤੁਸੀਂ ਕਿ ਭਾਈ ਦਇਆ ਸਿੰਘ ਜੀ ਪਹਿਲੇ ਹੋਏ ਪੰਜਾਂ ਪਿਆਰਿਆਂ ਚ, ਉਹਨਾਂ ਦੇ ਬਾਪੂ ਦਾ ਕੀ ਨਾਂ ਸੀ, ਉਹਨਾਂ ਦੀ ਮਾਤਾ ਜੀ ਕੌਣ ਸੀ? ਐਡੀ ਵੱਡੀ ਪਦਵੀ ਖਾਲਸੇ ਵਿੱਚ ਅਸੀਂ ਆਪਣੇ ਗੁਰੂਆਂ ਦੀ ਸ਼ੋਭਾ ਵਿਸਤੀਰਨ ਨਹੀਂ ਕੀਤੀ, ਸੰਕੀਰਨ ਕੀਤੀ ਹੈ। ਸੰਕੀਰਨ ਹੁੰਦਾ ਸੁਕੜਨਾ, ਇਕੱਠੀ ਕਰਨੀ, ਹਿੰਦੀ ਦਾ ਸ਼ਬਦ ਹੈ। ਵਿਸਤੀਰਨ ਹੁੰਦਾ ਫੈਲਾ ਦੇਣਾ। ਉਹ ਭੱਟ ਲਾਲਕਾ ਜੀ ਕਹਿੰਦੇ ਹਨ, ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਸ ਨਾਮ ਕਰਕੇ ਹੁਣ ਤੁਹਾਡੀ ਸ਼ੋਭਾ ਸਾਰੀ ਵਿਸਤਰੀਆ। ਉਸੇ ਸ਼ੋਭਾ ਨੂੰ ਹੁਣ ਭੱਟ ਜੀ ਕਹਿੰਦੇ ਅਸੀਂ ਕਹਿਣ ਲੱਗੇ ਹਾਂ। ਹੁਣ ਸਮਾਂ ਹੋ ਗਿਆ, ਅੱਜ ਪਠਾਨਕਾ ਵਿੱਚ ਕਾਫੀ ਸਮਾਂ ਲੰਘ ਗਿਆ, ਕੋਸ਼ਿਸ਼ ਕਰਨੀ ਹੈ ਹੁਣ ਇਹ ਜਿਹੜੇ ਤੀਸਰੇ ਪਾਤਸ਼ਾਹ ਦੇ ਸਵੱਈਏ ਨੇ ਇਹਨਾਂ ਵਿੱਚ ਉਦਾਹਰਣਾਂ ਐਗਜ਼ੈਂਪਲ ਪ੍ਰਮਾਣ ਬਹੁਤ ਆਉਣੇ ਪੁਰਾਤਨ, ਤੇ ਉਹ ਦੇਣੇ ਪੈਂਦੇ ਨੇ ਭਾਈ। ਇੱਕ ਮੈਨੂੰ ਸੁਨੇਹਾ ਮਿਲਿਆ, ਕਹਿੰਦਾ ਬਾਬਾ ਜੀ ਕਥਾ ਤਾਂ ਤੁਸੀਂ ਬਹੁਤ ਸੋਹਣੀ ਕਰਦੇ ਹੋ, ਮੈਂ ਨਿੱਤ ਸੁਣਦਾ, ਜੀ ਇੰਨਾ ਲੱਗਦਾ ਵੀ ਬਸ ਤੁਸੀਂ ਕਰੀ ਜਾਓ, ਰਾਤ ਆਵੇ ਨਾ ਬੈਠੇ ਰਹੀਏ। ਪਰ ਕਹਿੰਦਾ ਤੁਸੀਂ ਬਾਹਮਣਾਂ ਦੀ ਗੱਲ ਜ਼ਿਆਦਾ ਕਰਦੇ ਹੋ। ਮੈਂ ਹੁਣ ਉਹਦੇ ਨਾਲ ਲੜਨਾ ਥੋੜਾ ਸੀ ਭਾਈ, ਪਿਆ ਲੂਣ ਮਿਰਚ ਖਾ ਕੇ ਥੋੜੀ ਜਿਹੀ ਖੀਰ ਵੀ ਖਾਣੀ ਪੈਂਦੀ ਹੈ, ਕੁਛ ਕੱਲੀਆਂ ਮਿਰਚਾਂ ਨਾਲ ਨਹੀਂ ਸਰਦਾ, ਕੱਲੀ ਖੰਡ ਨਾਲ ਵੀ ਨਹੀਂ ਸਰਦਾ। ਕੀ ਵਹਿਮ ਸਾਡੇ ਸਿੱਖਾਂ ਨੂੰ? ਉਹ ਮੈਂ ਗੱਲ ਕਰਦਾ, ਮੈਨੂੰ ਕੀ ਅਧਿਕਾਰ ਹੈ ਗੁਰਬਾਣੀ ਵਿੱਚ ਆਪਣੀ ਗੱਲ ਕਰਨ ਦੀ? ਪਰ ਜੋ ਗੁਰਬਾਣੀ ਵਿੱਚ ਪ੍ਰਮਾਣ ਆਏ ਨੇ ਉਹ ਤਾਂ ਵਈ ਅਰਥਾਂ ਵਿੱਚ ਕਰਨੇ ਆ, ਉਹਨਾਂ ਨੂੰ ਕਿਵੇਂ ਛੱਡ ਕੇ ਗਾਂ ਲੱਗਦੀ ਹੈ। ਔਰ ਮੈਂ ਉਹਨਾਂ ਸਿੱਖਾਂ ਤੋਂ ਇੱਕ ਹੈਰਾਨ ਹੈ ਕਿ ਬਾਬਾ ਨਾਨਕ ਉਹਨਾਂ ਨੂੰ ਮਿਲਦਾ ਨਹੀਂ। ਜੇ ਕਿਤੇ ਬਾਬਾ ਨਾਨਕ ਮਿਲ ਜਾਵੇ ਬਹੁਤੇ ਫੜ ਕੇ ਖੜ ਜਾਣ, ਤੇ ਬ੍ਰਾਹਮਣਾਂ ਦਾ ਨਾਂ ਕਿਉਂ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ? ਹਰਦੇਵ ਸਿੰਘ ਤਾਂ ਇੱਕ ਪਾਸੇ ਰਹਿ ਗਿਆ, ਤਾਂ ਗੁਰੂ ਅਮਰਦਾਸ ਨੂੰ ਫੜ ਲੈ। ਦੇਖੋ ਕਿੱਦ ਨੂੰ ਅਸੀਂ ਤੁਰੇ ਫਿਰਦੇ ਹਾਂ। ਖੱਤਰੀ ਬ੍ਰਾਹਮਣ ਸੂਦ ਵੈਸ ਵਿਦੇਸ਼ ਕਿਉਂ ਵਰਨਾ ਕੋ ਸਾਂਝਾ, ਨਾ ਜਾਤ ਹੈ ਨਾ ਪਤ ਹੈ ਨਾ ਤੱਤ ਹੈ ਨਾ ਮਤ ਹੈ, ਮਹਾਰਸ਼ ਕੀ ਜਾਤ ਸਭ ਹੈ ਏਕਾ ਪਹਿਚਾਨ ਵੋ, ਸਭੇ ਸਿੱਖ ਦੁੱਧ ਧੋਤੇ ਨਹੀਂ, ਸਭੇ ਬ੍ਰਾਹਮਣ ਖੂਨ ਧੋਤੇ ਨਹੀਂ ਹੈ। ਸਿੱਖ ਵੀ ਕਰਨੀ ਵਾਲੇ ਬਹੁਤ, ਕਿਸੇ ਜਾਤ ਨਾਲ ਕਿਸੇ ਕਰਨੀ ਦਾ ਸੰਬੰਧ ਨਹੀਂ ਹੁੰਦਾ। ਕਰਨੀ ਕਾਗਜ਼ ਮਤ ਬਸ ਬਾਣੀ, ਬੁਰਾ ਭਲਾ ਤੋਂ ਲੇਖ ਪਏ, ਇਸੇ ਸ਼ਬਦ ਤੋਂ ਤਾਂ ਗੁਰੂ ਬਾਬਾ ਜੀ ਬਣੇ ਸੀ, ਅੰਗਦ ਦੇਵ ਅਮਰਦਾਸ ਮਹਾਰਾਜ ਬਣੇ ਸੀ। ਸੋ ਗੁਰਸਿੱਖ ਪਿਆਰਿਓ, ਐਸੀ ਸ਼ੰਕਾ ਨਾ ਕਰੋ ਭਾਈ, ਜਿੱਥੇ ਵੀ ਸੁਣਦੇ ਆਵਾਜ਼ ਜਿਹੜੇ ਪ੍ਰਮਾਣ ਆਉਣੇ ਉਹਨਾਂ ਦੀ ਵਿਆਖਿਆ ਤਾਂ ਕਥਾ ਵਿੱਚ ਗੁਰਮੁਖੋ ਕਰਨੀ ਹੋ ਪੈਂਦੀ ਹੈ। ਪਰ ਪਿੱਛੋਂ ਸੋਚਿਆ ਕਰੋ ਕਿ ਵਿੰਗ ਵਾਲ ਗੰਗਾ ਵਿੱਚ ਬਹੁਤ ਹੈ, ਯਮੁਨਾ ਵਿੱਚ ਬਹੁਤ ਹੈ, ਸਤਲੁਜ ਵਿੱਚ ਬਹੁਤ ਹੈ, ਕਦੇ ਜੰਗਲਾਂ ਵਿੱਚ ਘੁੰਮਦੀ ਹੈ, ਕਦੇ ਪਹਾੜਾਂ 'ਚ ਘੁੰਮਦੀ ਹੈ, ਕਦੇ ਰੇਤਿਆਂ 'ਚ, ਕਦੇ ਮਾਰੂਥਲ ਵਿੱਚ, ਦਰਿਆ ਕਿੰਨੇ ਜਗ੍ਹਾ ਨੂੰ ਘੁੰਮਦਾ। ਪਰ ਇੱਕ ਗੱਲ ਸੋਚ ਲਿਆਓ, ਅੰਤ ਨੂੰ ਤਾਂ ਸਮੁੰਦਰ 'ਚ ਮਿਲਦੇ ਨੇ, ਰਸਤੇ ਵਿੱਚ ਨਦੀ ਕਿੰਨੇ ਬਿੰਦ ਬਾਹਰ ਪਾ ਲਵੇ, ਤੇ ਆਉਂਦਾ ਤਾਂ ਸਮੁੰਦਰ ਵਿੱਚ ਹੀ ਹੈ ਨਾ। ਅਸੀਂ ਬੋਲਣ ਵਾਲੇ ਜਿਹੜੇ ਗੁਰਮਤਿ ਦੇ ਪ੍ਰਚਾਰਕ ਹੈ, ਕਿੰਨੇ ਪ੍ਰਮਾਣ ਦੇਈ ਜਾਈਏ, ਲਿਆਉਣਾ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਕੋਲੇ, ਆਸਲ ਮੁੱਦਾ ਤਾਂ ਉੱਥੇ ਆ ਕੇ ਟੁੱਟਣੇ ਨਾ, ਪ੍ਰਮਾਣ ਦੇਣੇ ਪੈਂਦੇ ਨੇ। ਪਰ ਮੰਜ਼ਿਲ ਵੇਖਿਆ ਕਰੋ, ਮੰਜ਼ਿਲ ਇੱਕੋ ਹੈ, ਮੇਰੀ ਵੀ ਤੁਹਾਡੀ ਵੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇਹ ਬੇਨਤੀਆਂ ਪ੍ਰਵਾਨ ਕਰਿਓ। ਇੱਕ ਬੇਨਤੀ ਹੈ ਸੰਗਤ ਨੂੰ ਕਿ ਜਿੰਨੇ ਕੁ ਜਪਜੀ ਸਾਹਿਬ ਦੇ ਸੈੱਟ ਲਿਆਉਂਦੇ ਸੀ ਉਹ ਸੰਗਤ ਨੇ ਲੈ ਲਏ ਨੇ, ਹੁਣ ਐਤਵਾਰ ਤੱਕ ਕੁਝ ਪ੍ਰਬੰਧ ਕੀਤਾ ਜਪਜੀ ਸਾਹਿਬ ਦੇ ਸਟੀਕ ਦਾ, ਜੋ 40 ਟੇਪਾਂ ਵਿੱਚ ਹੋਇਆ, ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਲੈਣੇ ਹੋਣ ਉਹ ਅੱਜ ਪ੍ਰਧਾਨ ਸਾਹਿਬ ਮੇਰੇ ਨਾਲ ਗਏ, ਗੁਰਮੁਰ ਹੰਟਰ ਜਾ ਕੇ ਆਏ, ਨਹੀਂ ਛੇਤੀ ਬਣ ਨਹੀਂ ਸਕਦੇ, ਕੈਨੇਡਾ ਤੋਂ ਮੰਗਾਈਏ ਤਾਂ ਵੀ ਨਹੀਂ ਆ ਸਕਦੇ। ਸੋ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੂੰ ਉਹ ਕਥਾ ਸ੍ਰੀ ਜਪਜੀ ਸਾਹਿਬ ਦੀ ਚਾਹੀਦੀ ਹੋਵੇ, ਉਹ ਭਾਈ ਆ ਤਾਂ ਪ੍ਰਬੰਧਕਾਂ ਨੂੰ ਜਾਂ ਭਾਈ ਸਾਹਿਬ ਜੀ ਨੂੰ ਆਪਣੇ ਨਾਂ ਦੱਸ ਦਿਓ, ਤਾਂ ਕਿ ਐਤਵਾਰ ਨੂੰ ਦੂਜਾ ਇੱਕ ਬਹੁਤ ਜ਼ਰੂਰੀ ਘਰ ਵਿੱਚ ਸੁਣਨ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ। ਉਹ ਚੇਤੇ ਤੌਰ ਤੇ ਸੰਗਤ ਦਾ ਹੁਕਮ ਮੰਨ ਕੇ 7 ਟੇਪਾਂ ਵਿੱਚ ਰਿਕਾਰਡ ਕੀਤਾ, ਡੇਢ ਡੇਢ ਘੰਟੇ ਦੀਆਂ 7 ਟੇਪਾਂ। ਗੁਰੂ ਮਹਾਰਾਜ ਦਾ ਜੀਵਨ ਤਾਂ ਅਥਾਹ ਹੈ, 7 ਲੱਖ ਟੇਪਾਂ ਵਿੱਚ ਨਹੀਂ ਆ ਸਕਦਾ, ਪਰ ਜਿਨ੍ਹਾਂ ਦੀ ਜ਼ਰੂਰਤ ਹੈ ਸਾਨੂੰ ਬਹੁਤ ਅਤਿ ਮੁੱਖ ਮੁੱਖ ਮਹਾਰਾਜ ਦੇ ਜੀਵਨ ਦਾ, ਸ੍ਰੀ ਹੇਮਕੁੰਡ ਸਾਹਿਬ ਤੋਂ ਲੈ ਕੇ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਤੱਕ ਉਹ 9 ਟੇਪਾਂ ਵਿੱਚ 2 ਟੇਪਾਂ ਵਧਾਈਆਂ ਗਈਆਂ ਨੇ। ਮਹਾਰਾਜ ਦਾ ਜੀਵਨ, ਦਸਮ ਪਾਤਸ਼ਾਹ ਦਾ ਜੀਵਨ ਦੀ ਅਮਰ ਕਥਾ, ਉਹ ਵੀ ਕੁਝ ਪ੍ਰਬੰਧ ਕੀਤਾ ਕਿ ਸੈੱਟ ਮੰਗਾਏ ਜਾਣ, ਉਹ ਵੀ ਤੁਹਾਨੂੰ ਐਤਵਾਰ ਨੂੰ ਸੇਵਾ ਕਰਾਂਗੇ। ਬਹੁਤ ਧੰਨਵਾਦ। ਆਓ ਹੁਣ ਗਲਤੀਆਂ ਤੋਂ ਖਿਮਾ ਬਖਸ਼ਿਓ, ਅੱਗੋਂ ਲਈ ਸ਼ੁਭ ਸੇਵਾ ਕਰਨ ਦਾ ਬਲ ਬਖਸ਼ਣ। ਬੇਅੰਤ ਮਾਇਆ ਤੁਹਾਡੇ ਵੱਲੋਂ ਹਾਜ਼ਰ ਹੋਈ ਹੈ, ਸਤਿਗੁਰ ਤੁਹਾਡੀ ਇਹ ਮਾਇਆ ਸਫਲੀ ਕਰਨ। ਸੁਣੀ ਪੜੀ ਹੋਈ ਬਾਣੀ ਤੁਹਾਡੇ ਖਿਰਦੇ ਵਸੇ, ਪ੍ਰੇਮ ਪਿਆਰ ਸ਼ਰਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਤਾਂ ਕਿ ਜਨਮ ਸਫਲਾ ਹੋ ਸਕੇ। ਹੁਣ ਮੈਂ ਬੇਨਤੀ ਕਰਦਾ ਭਾਈ ਸਾਹਿਬ ਜੀ ਨੂੰ ਕਿ ਉਹ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਆਪ ਸੁਣਾਉਣ ਦੀ ਕਿਰਪਾਲਤਾ ਕਰਨ। ਧੰਨਵਾਦ ਹੈ ਉਹਨਾਂ ਪ੍ਰੇਮੀਆਂ ਦਾ ਜੋ ਰੇਡੀਓ ਦੀ, ਲੰਗਰਾਂ ਦੀ 24 ਘੰਟੇ ਆ ਕੇ ਗੁਰੂ ਘਰ ਵਿੱਚ ਸੁਣਨ ਦੀ ਵੀ ਸੇਵਾ, ਸੁਣਾਉਣ ਦੀ ਵੀ ਸੇਵਾ, ਸੇਵਾ ਕਰਨ ਦੀ ਵੀ ਹੈ। ਸਾਰਿਆਂ ਦਾ ਹੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਨਾਮ ਸ੍ਰੀ

कर सिफत तुम्हारी

0: ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੀ ਕੀਰਤੀ ਕਹੀਏ ਜਾਸ ਸੋਭਾ ਵਡਿਆਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਪਹਿਲੀ ਵਾਰ ਸ਼ਬਦ ਵਰਤਿਆ ਕੀਰਤ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਾਸ ਕੀਰਤ। ਪਹਿਲੀ ਵਾਰ ਜੇ ਕੀਰਤ ਸ਼ਬਦ ਆਇਆ ਤਾਂ ਜਪਜੀ ਸਾਹਿਬ ਦੀ ਜਿਹੜੀ ਇਹ ਸੱਤਵੀਂ ਪੌੜੀ ਹੈ ਇਹਦੇ ਵਿੱਚ ਆਇਆ। ਜਾਸ ਤੇ ਕੀਰਤ ਮਹਾਰਾਜ ਜੀ ਨੇ ਦੋ ਸ਼ਬਦ ਇਕੱਠੇ ਵਰਤੇ ਨੇ, ਅਰਥ ਦੋਹਾਂ ਦਾ ਹੀ ਇੱਕੋ ਹੈ, ਕਿਸੇ ਦੀ ਸ਼ੋਭਾ ਕਰਨੀ। ਜਸ ਕਰਨਾ ਵੀ ਸ਼ੋਭਾ ਹੁੰਦੀ ਹੈ, ਕੀਰਤ ਕਾ ਕੀਰਤੀ ਕਰਨੀ ਵੀ ਸ਼ੋਭਾ ਹੁੰਦੀ ਹੈ, ਕਿਸੇ ਦੀ ਵਡਿਆਈ ਕਰ। ਪਰ ਦੋ ਕਿਉਂ ਲਿਖੇ ਨੇ? ਦੋਹਾਂ ਵਿੱਚ ਫਰਕ ਹੈ, ਸ਼ੋਭਾ ਸ਼ੋਭਾ ਵਿੱਚ ਫਰਕ ਹੈ। ਜਿਹੜਾ ਜਸ ਹੈ ਗੁਰਸਿੱਖ ਪਿਆਰਿਓ, ਉਹ ਸ਼ੋਭਾ ਹੁੰਦੀ ਹੈ ਜਿਹੜੀ ਬੰਦੇ ਦੇ ਬਾਅਦ ਵਿੱਚ ਹੋਵੇ, ਪਿੱਠ ਪਿੱਛੇ ਹੋਵੇ। ਮੂੰਹ ਤੇ ਤਾਂ ਬੜਿਆ ਦੀ ਸ਼ੋਭਾ ਕਰਦੇ ਹਾਂ ਆਪਾਂ, ਪਰ ਉਹ ਲੰਗਰ ਬਾਹਰ ਨਹੀਂ ਨਿਕਲਦੇ ਜਾਂ ਤਵਾ ਪਲਟ ਦਿੰਦੇ ਅੱਖੋ ਸਤਨਾ ਵਜੇ ਪਿੱਠ ਨਹੀਂ ਮੋੜਦਾ, ਉਹਨੇ ਪਿੱਠ ਮੋੜੀ ਆਪਾਂ ਨੇ ਤਵਾ ਪਲਟ ਦੇਣਾ। ਜਸ ਹੁੰਦਾ ਪਿੱਠ ਪਿੱਛੇ ਤੋਂ ਕਿਸੇ ਨੂੰ ਚੰਗਾ ਕਵੇ ਬਾਅਦ ਵਿੱਚ, ਉਹ ਹੁੰਦਾ ਜਸ। ਕੀਰਤੀ ਉਹ ਸ਼ੋਭਾ ਹੁੰਦੀ ਹੈ ਜਿਹੜੀ ਮੂੰਹ ਤੇ ਕੀਤੀ ਜਾਵੇ ਸਾਹਮਣੇ। ਕੀਰਤੀ ਤੋਂ ਹੀ ਕੀਰਤ ਸ਼ਬਦ ਤੋਂ ਹੀ ਕੀਰਤਨ ਬਣਿਆ। ਜਦੋਂ ਵੀ ਮਾਈ ਭਾਈ ਕੀਰਤਨ ਕਰਦੇ ਨੇ ਆਪਣੇ ਸਤਿਗੁਰਾਂ ਨੂੰ ਹਾਜ਼ਰ ਸਮਝਦੇ ਨੇ, ਉਹਨਾਂ ਦੇ ਸਾਹਮਣੇ। ਪੰਡਿਤ ਦਿਆਲ ਜੀ ਸਾਰ ਕੁਤਾਬਲੀ ਸ਼ਾਸਤਰ ਵਿੱਚ ਇੱਕ ਬਚਨ ਕਰਦੇ ਨੇ, ਗੁਰ ਕੀਰਤ ਕੋ ਅਪਰੋਖ ਕਰੇ, ਜਸ ਬਾਂਧਨ ਮੀਤਨ ਪਰੋਖ ਕਰੇ। ਪਿਰਤ ਦਾਸ ਜਸੈ ਕ੍ਰਮਾਂਤ ਗਏ, ਅਬਲਾ ਸੁਤ ਓਪ ਕਵੀ ਨ ਕਰੇ। ਸ਼ਾਸਤਰ ਕਹਿੰਦੇ ਗੁਰ ਕੀਰਤ ਕੋ ਅਪਰੋਖ ਕਰੇ, ਆਪਣੇ ਗੁਰੂ ਦਾ ਜਸ ਉਹਦੇ ਸਾਹਮਣੇ ਕਰੋ, ਗੁਰੂ ਦੀਆਂ ਵਡਿਆਈਆਂ ਉਹਦੇ ਮੂੰਹ ਤੇ ਕਰੋ, ਕੋਈ ਲੁਕਾਉਣ ਦੀ ਲੋੜ ਨਹੀਂ। ਪਰ ਹੁਣ ਦੇਖੋ ਆਪਣੇ ਘਰਾਂ ਚ ਵਰਤਣ ਵਾਲੀ ਗੱਲ ਲਿਖੀ ਹੈ, ਆਪਾਂ ਮੰਨਣ ਤੋਂ ਹਟ ਗਏ। ਗੁਰੂ ਦਾ ਜਸ ਕਰੋ ਸਾਹਮਣੇ, ਜਸ ਬਾਂਧਨ ਮੀਤਨ ਪਰੋਖ ਕਰੇ, ਆਪਣੇ ਮਿੱਤਰ ਆਪਣੇ ਰਿਸ਼ਤੇਦਾਰ ਦੀ ਵਡਿਆਈ ਕਦੇ ਉਹਦੇ ਮੂੰਹ ਤੇ ਨਾ ਕਰੋ, ਪਿੱਛੇ ਤੇ ਕਰੋ। ਜਦ ਉਹ ਚਲਿਆ ਜਾਵੇ ਸੁਣਦਾ ਨਾ ਹੋਵੇ, ਜਦ ਉਹਦੀ ਸ਼ੋਭਾ ਕਰੋ। ਜੇ ਮਿੱਤਰਾਂ ਰਿਸ਼ਤੇਦਾਰਾਂ ਦੀ ਸ਼ੋਭਾ ਮੂੰਹ ਤੇ ਕਰਨ ਲੱਗ ਗਏ ਨਾ, ਉਹ ਸ਼ੋਭਾ ਸ਼ਾਮ ਨਹੀਂ ਆਉਣੀ, ਤੁਹਾਡੇ ਤੇ ਹੀ ਡਾਂਗ ਚੱਕੂਗਾ। ਕੁਛ ਸਾਧਨ ਉਹਨੇ ਹੋਰ ਕਿਸੇ ਨੂੰ ਕੁਛ ਨਹੀਂ ਕਰਨਾ, ਤੁਹਾਡੇ ਤੇ ਹੀ ਵਾਲਾ ਕੱਢੂਗਾ ਬਸ। ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਦੀ ਸ਼ੋਭਾ ਕਦੇ ਨਾ ਕਰੋ ਮੂੰਹ ਤੇ, ਦਿਲ ਵਿੱਚ ਰੱਖੋ, ਪਿੱਠ ਪਿੱਛੇ ਕਰੋ। ਇੱਕ ਗੁਰੂ ਦਾ ਜਸ ਹੈ ਜਿਹੜਾ ਸਾਹਮਣੇ। ਇਹ ਕੀਰਤ ਸ਼ਬਦ ਆਇਆ ਕੀਰਤ ਰਵ ਕਿਰਨ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਕੀਰਤੀ ਜਸ ਜਿੱਥੇ ਵੀ ਜਾਂਦੇ ਨੇ ਸਾਹਮਣੇ ਹੋ ਰਹੀ ਹੈ, ਪਿੱਛੇ ਤੋਂ ਨਹੀਂ। ਕੀਰਤ ਸ਼ਬਦ ਆਇਆ ਤੇ ਕੈਸੀ ਹੈ ਕੀਰਤੀ ਉਹਨਾਂ ਦੀ? ਰਵ ਕਿਰਨ, ਜਿਵੇਂ ਸੂਰਜ ਵਿੱਚੋਂ ਕਿਰਨਾਂ ਨਿਕਲ ਕੇ ਚਾਰ ਚੁਫੇਰੇ ਫੈਲ ਜਾਂਦੀਆਂ ਨੇ। ਕੋਈ ਜਗ੍ਹਾ ਐਸੀ ਨਹੀਂ ਹੁੰਦੀ ਜਿੱਥੇ ਸੂਰਜ ਕਿਰਨਾਂ ਨਾ ਭੇਜੇ। ਅਸੀਂ ਰੁਕਾਵਟ ਕਰਕੇ ਕੰਧਾਂ ਕਰਕੇ ਰੋਕ ਸਕਦੇ ਹਾਂ, ਪਰ ਉਹ ਨਹੀਂ ਕਸਰ ਛੱਡਦਾ, ਉਹ ਤਾਂ ਥਾਂ ਪਰ ਥਾਂ ਭੇਜਦਾ। ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਸਾਰੀ ਪ੍ਰਿਥਵੀ ਉੱਤੇ ਸਮੇਂ ਸਮੇਂ ਤੇ ਫੈਲਦੀਆਂ ਨੇ, ਵਿਸਤੀਰਨ ਹੁੰਦੀਆਂ ਨੇ। ਸੂਰਜ ਇੱਕ, ਕਿਰਨਾਂ ਅਨੇਕ, ਰਾਬ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਮਹਾਰਾਜ ਦਾ ਇਹਨੇ ਸੋਈਆਂ ਵਿੱਚ ਪਾਠ ਆਊਗਾ। ਸੂਰਜ ਦੀਆਂ ਕਿਰਨਾਂ ਕੋਈ ਗਿਣ ਸਕਦਾ? ਜਮੇ ਨੀ ਕੋਈ ਸੂਰਜ ਦੀਆਂ ਕਿਰਨਾਂ ਨੂੰ ਗਿਣੇ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਸ਼ੋਭਾ ਕੈਸੀ ਹੈ? ਕੀਰਤ ਰਬ ਕਿਰਨ। ਦੂਜਾ ਅਰਥ, ਸੂਰਜ ਦੀਆਂ ਕਿਰਨਾਂ ਕੀ ਕਰਦੀਆਂ ਨੇ? ਸਾਨੂੰ ਰੋਸ਼ਨ, ਹਨੇਰਾ ਹਟਾ ਦਿੰਦੀਆਂ ਨੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੂਰਜ ਵੱਤ, ਉਹਨਾਂ ਵਿੱਚੋਂ ਜੋ ਉਪਦੇਸ਼ ਦੀਆਂ ਕਿਰਨਾਂ, ਗਿਆਨ ਦੀਆਂ ਕਿਰਨਾਂ, ਬਾਣੀ ਦੀਆਂ ਕਿਰਨਾਂ ਸ਼ਬਦ ਦੁਆਰਾ ਆਉਂਦੀਆਂ ਨੇ, ਉਹ ਜਨਮਾਂ ਜਨਮਾਂ ਦੇ ਅੰਧੇਰੇ ਨੂੰ, ਅਗਿਆਨਤਾ ਨੂੰ ਨਾਸ਼ ਕਰਦੀਆਂ ਨੇ। ਜਿੱਥੇ ਵੀ ਉਹ ਕਿਰਨਾਂ ਪੈ ਜਾਂਦੀਆਂ ਨੇ, ਅਗਿਆਨਤਾ ਦਾ ਨਾਸ਼। ਤਾਂ ਅਗਿਆਨਤਾ ਵਰਗਾ ਹਨੇਰੇ ਹੀ ਕੋਈ ਨਹੀਂ ਗੁਰਸਿੱਖ ਪਿਆਰੇ। ਹਨੇਰੇ ਵਿੱਚ ਤਾਂ ਤੁਸੀਂ ਜਜਮੈਂਟ ਕਰ ਸਕਦੇ ਹੋ ਥੋੜੀ ਬਹੁਤੀ, ਹਨੇਰੇ ਵਿੱਚ ਵੀ ਕਮਰੇ ਤੋਂ ਜਾ ਕੇ ਆਪਣਾ ਕੋਟ ਚੁੱਕ ਲਈਦਾ, ਉਹਦਾ ਵੀ ਪਤਾ ਲੱਗ ਜਾਂਦਾ, ਜੁੱਤੀ ਵੀ ਪਾ ਲਈਦੀ ਹੈ। ਪਰ ਜਿਹੜਾ ਅਗਿਆਨਤਾ ਦਾ ਹਨੇਰੇ ਨਾ, ਇਹ ਤੈਨੂੰ ਦੂਜੀ ਚੀਜ਼ ਤੇ ਕੀ ਦੇਖਣ ਦੇਣੀ ਹੈ? ਤੈਨੂੰ ਆਪਣਾ ਆਪ ਹੀ ਨਹੀਂ ਦੇਖਣਾ ਕਿ ਮੈਂ ਕੌਣ। ਅਗਿਆਨਤਾ ਦਾ ਹਨੇਰਾ ਸਭ ਤੋਂ ਖਤਰਨਾਕ ਹੈ। ਪਹਿਚਾਣੇ ਨਾ ਰਹੀ ਮੈਂ ਕੌਣ। ਤੇ ਜਦ ਬੰਦੇ ਨੂੰ ਇਹ ਪਹਿਚਾਣ ਨਾ ਰਵੇ ਨਾ ਮੈਂ ਕੌਣ ਹੈ, ਤੁਸੀਂ ਸਾਰੀ ਸੰਗਤ ਸਤਿਕਾਰਯੋਗ ਬੈਠੇ ਹੋ, ਉਹਦਾ ਨਾਂ ਕੀ ਰੱਖੀਦਾ? ਸੋਚ ਲਓ ਇੱਕ ਦੋ ਸਕਿੰਟ ਆਪਣੇ ਦਿਮਾਗ ਵਿੱਚ। ਪੜ੍ਹੇ ਲਿਖੇ ਸਤਿਕਾਰਯੋਗ ਹੋ ਤੁਸੀਂ। ਜਿਸ ਬੰਦੇ ਨੂੰ ਆਪਣੀ ਪਛਾਣ ਨਾ ਰਵੇ ਉਹਦਾ ਨਾਮ ਹੈ ਪਾਗਲ ਤੇ ਮੈਡ ਹੁੰਦਾ। ਸਤਨਾਮ, ਉਹਦੇ ਹੱਥ ਪੈਰ ਨੀ ਟੁੱਟੇ ਹੁੰਦੇ, ਉਹਨੂੰ ਟਾਈਫਾਇਡ ਨੀ ਹੋਇਆ ਹੁੰਦਾ, ਉਹਦੀ ਛਾਤੀ ਪਰ ਟਿਊਬਰ ਕਲਾਸਿਸ ਨਹੀਂ ਹੁੰਦੀਆਂ, ਟੀਬੀ ਨੀ ਹੁੰਦੀ ਛਾਤੀ ਚ, ਉਹਦੇ ਕੈਂਸਰ ਨੀ ਹੁੰਦਾ, ਆਰਥੋਰੈਕਸ ਨੀ ਹੁੰਦਾ ਪਾਗਲ ਨੂੰ। ਉਹਨੂੰ ਇੱਕੋ ਇੱਕ ਬਿਮਾਰੀ ਹੁੰਦੀ ਹੈ, ਉਹਨੂੰ ਆਪਣੇ ਆਪ ਦਾ ਪਤਾ ਨੀ ਰਿਹਾ। ਉਹਨੂੰ ਕਹਿੰਦੇ ਆਪਾਂ ਮੈਡ, ਪਾਗਲ, ਆਪਣੇ ਆਪ ਦਾ। ਤੇ ਗਾਂ ਵੀ ਇੱਕ ਵਿਚਾਰ ਹੈ। ਜਦੋਂ ਬੰਦੇ ਨੂੰ ਆਪਣੇ ਆਪ ਦਾ ਪਤਾ ਨਾ ਰਵੇ ਤਾਂ ਤੁਸੀਂ ਵੇਖਿਆ ਹੀ ਹੈ ਪਾਗਲਾਂ ਨੂੰ। ਜਦ ਉਹ ਆਪਣਾ ਆਪ ਨੂੰ ਭੁੱਲ ਗਿਆ, ਨਾ ਉਹਨੂੰ ਮਾਂ ਦਾ ਪਤਾ ਰਹਿਣਾ, ਨਾ ਬਾਪੂ ਦਾ ਪਤਾ ਰਹਿਣਾ, ਨਾ ਉਹਨੂੰ ਪਤਾ ਰਹਿਣਾ ਮੇਰੇ ਬੱਚੇ ਨੇ, ਮੇਰਾ ਘਰ ਹੈ। ਇਹ ਵੀ ਨਹੀਂ ਪਤਾ ਰਹਿਣਾ ਮੈਂ ਨੰਗਾ ਫਿਰਦਾ ਕਿ ਕੱਪੜੇ ਪਾਏ ਹੋਏ। ਦੇਖੋ ਪਾਗਲਪਣ ਕੀ ਹੈ। ਜਦ ਪਤਾ ਲੱਗ, ਆਪਣਾ ਪਤਾ ਭੁੱਲ ਗਿਆ ਨਾ ਬੰਦਾ, ਸਮਝੋ ਸਾਰੇ ਜੱਗ ਦਾ ਪਤਾ ਭੁੱਲ ਗਿਆ। ਪਾਗਲ ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ ਬਾਪੂ ਕੌਣ ਹੈ, ਭੈਣ ਕੌਣ ਹੈ, ਘਰਵਾਲੀ ਕੌਣ ਹੈ। ਇਹ ਸਭ ਦੀ ਜਾਣਕਾਰੀ ਉਹ ਕਿਉਂ ਭੁੱਲਿਆ? ਉਹਨੂੰ ਆਪਣੀ ਜਾਣਕਾਰੀ ਭੁੱਲ ਗਈ। ਜਦ ਬੰਦਾ ਆਪਣੇ ਆਪ ਤੋਂ ਭੁੱਲ ਜਾਵੇ ਕਿਸੇ ਦੀ ਪਹਿਚਾਣ ਨਹੀਂ ਰਹਿਣੀ। ਡਾਕਟਰ ਜਦੋਂ ਪਾਗਲ ਦਾ ਇਲਾਜ ਕਰਦੇ ਨੇ, ਕਿਹੜੀ ਦਵਾਈ ਦਿੰਦੇ ਨੇ? ਉਹਨੂੰ ਰੈਸਟ, ਨੀਂਦ, ਕੋਈ ਦਵਾਈ ਨਹੀਂ, ਇੱਕੋ ਦਵਾਈ, ਉਹਨੂੰ ਪਤਾ ਲੱਗ ਜਾਵੇ ਮੈਂ ਕੌਣ, ਆਪਣੀ ਹੋਸ਼ ਵਿੱਚ ਆਵੇ। ਡਾਕਟਰ ਇਹ ਦਵਾਈ ਨਹੀਂ ਦੇਣਗੇ, ਭੈਣ ਨੂੰ ਪਛਾਣ, ਬਾਪੂ ਨੂੰ ਪਛਾਣ, ਘਰਵਾਲੀ ਨੂੰ ਪਛਾਣ। ਉਹ ਜਿਹੜੀ ਦਵਾਈ ਹੈ ਤੂੰ ਆਪਣੇ ਆਪ ਨੂੰ ਪਛਾਣ ਲਓ। ਜਦ ਪਾਗਲ ਬੰਦੇ ਨੂੰ ਪਤਾ ਲੱਗ ਜਾਵੇ ਨਾ ਮੈਂ ਕੌਣ ਹੈ, ਉਦੋਂ ਹੀ ਪੁੱਛ ਲੂਗਾ ਮੇਰੀ ਮਾਂ ਤੇ ਬਾਪੂ ਕੌਣ ਹੈ। ਆਖੋ ਸਤਨਾਮ, ਉਦੋਂ ਹੀ ਉਹਨੂੰ ਪਤਾ ਲੱਗ ਜਾਣਾ ਤੇ ਮੇਰੇ ਬੱਚੇ ਜਿਹਨਾਂ ਨੂੰ ਵੱਟੇ ਮਾਰਦਾ ਸੀ, ਵੱਢਦਾ ਸੀ। ਆਪਣੇ ਆਪ ਦਾ ਪਤਾ ਲੱਗਿਆ ਸਾਰੇ ਸੰਸਾਰ ਦਾ ਪਤਾ ਲੱਗ ਗਿਆ। ਇਸੇ ਕਰਕੇ ਸਤਿਗੁਰਾਂ ਨੇ ਬਾਰ ਬਾਰ ਕਿਹਾ, ਬਾਕੀ ਗੱਲਾਂ ਨੂੰ ਘੱਟ ਸਵਾਰ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬਹੁਤ ਸਵਾਰ ਦੇ ਆਪਾਂ ਨੇ ਘਰਾਂ ਨੂੰ, ਕੋਠੀਆਂ ਨੂੰ, ਕਾਰਾਂ ਨੂੰ, ਧਰਤੀ ਨੂੰ, ਪਾਣੀ ਨੂੰ, ਲੋਹੇ ਨੂੰ, ਮਿੱਟੀ ਨੂੰ ਬਹੁਤ ਸ਼ਿੰਗਾਰਿਆ ਮਨੁੱਖ ਨੇ ਸਾਇੰਸ ਦੇ ਜ਼ੋਰ ਨਾਲ, ਪਰ ਮਿਲਿਆ ਕੱਖ ਵੀ ਨਹੀਂ। ਅੱਗੇ ਨਾਲੋਂ ਵੀ ਆਰਥਿਕ ਸੰਕਟ ਵੱਧਦਾ ਜਾ ਰਿਹਾ, ਅਸ਼ਾਂਤੀ ਵੱਧਦੀ ਜਾ ਰਹੀ ਹੈ, ਟਿਕਾਵ ਘਟਦਾ ਜਾ ਰਿਹਾ, ਸਹਿਜ ਤਾਂ ਰਹੇ ਹੀ ਨਹੀਂ ਕਿਤੇ, ਇੰਨੀ ਨੱਠ ਭੱਜ। ਜਿਹੜਾ ਵੀ ਕੋਈ ਕੰਮ ਕਰਦਾ ਬਈ ਕੁਛ ਨਹੀਂ ਲੱਭਿਆ ਇਹਦੇ ਵਿੱਚੋਂ, ਜਿਹੜਾ ਵੀ ਮਿਲੂਗਾ ਟਾਈਮ ਨਹੀਂ ਹੈ ਅੱਜ ਫਿਰ ਕੁਛ ਸਤਨਾਮ ਤੇ ਲੱਭਿਆ ਕੀ ਹੈ ਤੁਹਾਨੂੰ, ਫਿਰ ਕਿਰਤ ਵਿੱਚ ਕੁਛ ਨਹੀਂ ਰਿਹਾ, ਬੈਠਣ ਉੱਠਣ ਦਾ ਟਾਈਮ ਨਹੀਂ ਰਿਹਾ, ਇਹ ਕਿਉਂ ਦੁਨੀਆਂ ਦੀਆਂ ਚੀਜ਼ਾਂ ਸਵਾਰਨ ਵਿੱਚ ਰੁੱਝ ਗਏ, ਸੁਖੀ ਨਹੀਂ ਹੋਏ। ਤੇ ਬਾਬਾ ਫਰੀਦ ਸਾਹਿਬ ਜੀ ਇੱਕ ਬਚਨ ਕਰਦੇ ਨੇ ਕਿ ਆਪ ਸਵਾਰੇ ਮੈਂ, ਜਿਵੇਂ ਤੂੰ ਧਰਤੀ ਨੂੰ ਸਵਾਰਨ ਤੇ ਕਮਰ ਕਸਾ ਕੀਤਾ, ਮਿੱਟੀ ਸਵਾਰ ਦੀ ਕਹੇ ਜੇ ਸੋਹਣੇ ਸੋਹਣੇ ਗਮਲੇ ਬਣਾ ਲੇ, ਕਿਹੋ ਜੇ ਸੋਹਣੇ ਸੋਹਣੀਆਂ ਵਸਤੂਆਂ ਮਿੱਟੀ ਤੋਂ ਬਣਾ ਲਈਆਂ, ਕਹੇ ਜੇ ਫਲਦਾਇਕ ਮਿੱਟੀ ਵਿੱਚੋਂ ਪੌਦੇ ਪੈਦਾ ਕਰ ਲੇ, ਇੱਟਾਂ ਨੂੰ ਸਵਾਰ ਲਿਆ, ਪੱਥਰ ਨੂੰ ਸਵਾਰ ਲਿਆ, ਪਾਣੀ ਨੂੰ ਸਵਾਰ ਲਿਆ, ਜਿਹੜਾ ਸਤਲੁਜ ਤੇ ਦਰਿਆ ਸੀ ਲੱਖਾਂ ਏਕੜ ਜ਼ਮੀਨ ਨੂੰ ਬਰਬਾਦ ਕਰਦਾ ਸੀ, ਉਸ ਪਾਣੀ ਨੂੰ ਬੰਦੇ ਨੇ ਸਵਾਰ ਲਿਆ, ਹੁਣ ਲੱਖਾਂ ਏਕੜਾਂ ਨੂੰ ਹਰਾ ਭਰਾ ਕਰਦਾ ਨਹਿਰ ਰੂਪ ਵਿੱਚ ਆ ਕੇ। ਪਹਿਲਾਂ ਜਦੋਂ ਸਵਾਰਿਆ ਨਹੀਂ ਸੀ ਨਾ ਉਹਨਾਂ ਦਰਿਆਵਾਂ ਨੂੰ, ਹੜਾ ਆ ਕੇ ਡਬੋ ਦਿੰਦੇ ਸੀ ਲੋਕਾਂ ਨੂੰ, ਘਰ ਬਰਬਾਦ ਕਰਦੇ ਸੀ, ਹੁਣ ਉਹੀ ਦਰਿਆ ਘਰ ਘਰ ਵਿੱਚ ਰੋਸ਼ਨੀ ਭੇਜ ਰਹੇ ਨੇ, ਪਾਣੀ ਤਾਂ ਉਹੀ ਹੈ ਨਾ ਸਤਲੁਜ ਤੇ ਦਰਿਆ, ਉਹਨੂੰ ਸਵਾਰ ਲਿਆ। ਬਾਬਾ ਜੀ ਕਹਿੰਦੇ ਆਪ ਸਵਾਰੇ ਮੈਂ ਮਿਲਾ, ਜਿੱਦਣ ਤੂੰ ਆਪਣੇ ਆਪ ਨੂੰ ਸਵਾਰ ਲਿਆ, ਸਤਿਗੁਰ ਕਹਿੰਦੇ ਉਦਣ ਨਹੀਂ ਮਿਲ ਜਾਣਾ, ਚੀਜ਼ਾਂ ਦੀ ਕੀ ਲੋੜ ਰਹਿਣੀ ਹੈ ਫਿਰ, ਜਿਹਨੂੰ ਪਰਮਾਤਮਾ ਹੀ ਮਿਲ ਜਾਵੇ, ਜਿੱਦਣ ਉਹਨੇ ਮਿਲਣਾ ਫਿਰ ਮੈਂ ਮਿਲਿਆ ਸੁਖ ਹੋਏ। ਜੋ ਮਰਜ਼ੀ ਨੱਠ ਭੱਜ ਕਰੀ ਜਾਈ ਸੁਖ ਨਹੀਂ ਲੱਭਣੇ, ਯਤਨ ਬਹੁਤ ਸੁਖ ਕੇ ਕੀਏ ਕੋਈ ਸੁਖੀ ਦਿਖਦਾ ਹੀ ਨਹੀਂ, ਉਹ ਸੁਖ ਮਿਲਣੇ ਜਦੋਂ ਵਾਹਿਗੁਰੂ ਮਿਲਿਆ, ਮੈਂ ਮਿਲਿਆ ਸੁਖ ਹੋਏ। ਤੇ ਮਿਲਦੇ ਕੌਣ ਹੁੰਦੇ, ਦੋਵੇਂ ਮਿੱਤਰ ਹੋਣ, ਆਪਸ ਵਿੱਚ ਇੱਕ ਹੋਣ, ਕਦੇ ਦੁਸ਼ਮਣ ਨੂੰ ਮਿਲੇ ਆਪਾਂ, ਮਿਲ ਕੇ ਦੁਖੀ ਹੋਵਾਂਗੇ, ਕੰਨੀ ਕਤਰਾਵਾਂਗੇ, ਉਹਦੇ ਕੋਲ ਨਹੀਂ ਜਾਣਾ। ਤੇ ਜਿੱਦਣ ਵਾਹਿਗੁਰੂ ਤੈਨੂੰ ਮਿਲ ਗਿਆ, ਤੁਸੀਂ ਹੋ ਗਏ ਮਿੱਤਰ ਇੱਕ ਦੂਜੇ ਦੇ ਬਣ ਗਏ, ਬਸ ਫਿਰ ਹੋਣਾ ਕੀ ਹੈ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਸਤਿਗੁਰ ਪਾਤਸ਼ਾਹ ਦਾ ਜਸ ਸੋਭਾ ਕਿਰਨ ਸੂਰਜਵਤ ਸ੍ਰੀ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੀਆਂ ਕਿਰਨਾਂ ਉਪਦੇਸ਼ ਦੀਆਂ, ਸਿੱਖਿਆ ਦੀਆਂ, ਉਹਨਾਂ ਦੀ ਕਰਨੀ ਦੀਆਂ ਕਿਰਨਾਂ ਇਸ ਤਰ੍ਹਾਂ ਵਿਸਤੀਰਨ ਹੋ ਗਈਆਂ ਸਿੱਖਾਂ ਦੇ ਵਿੱਚ, ਜਿਵੇਂ ਸੂਰਜ ਦੀਆਂ ਕਿਰਨਾਂ ਹਨੇਰਾ ਦੂਰ ਕਰ ਦਿੰਦੀਆਂ ਨੇ, ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਦੇ ਉਪਦੇਸ਼ ਦੀਆਂ ਕਿਰਨਾਂ ਨੇ ਸਿੱਖਾਂ ਦੇ ਅਗਿਆਨਤਾ ਦਾ ਹਨੇਰਾ ਨਾਸ਼ ਕਰ ਦਿੱਤਾ। ਅਗਿਆਨਤਾ ਦਾ ਜਿਹੜਾ ਆਪਣੇ ਆਪ ਨੂੰ ਨਾ ਪਛਾਣਨਾ, ਇਹੀ ਸਭ ਤੋਂ ਪ੍ਰੋਬਲਮ ਹੈ ਜਿਸ ਦੁਨੀਆਂ ਵਿੱਚ। ਜੇ ਸਾਨੂੰ ਆਪਣੇ ਆਪ ਦੀ ਪਛਾਣ ਹੋ ਜਾਵੇ, ਸਾਨੂੰ ਪਹਿਚਾਣ ਹੋਵੇ ਮੇਰੇ ਭਾਈ ਨਾਲ ਕੀ ਫਰਜ਼ ਨੇ, ਭੈਣ ਨਾਲ ਕੀ ਫਰਜ਼ ਨੇ, ਮਾਂ ਦੇ ਪ੍ਰਤੀ ਮੇਰੇ ਕੀ ਫਰਜ਼ ਨੇ, ਗੁਆਂਢੀ ਦੇ ਨਾਲ ਮੇਰੇ ਕੀ ਫਰਜ਼ ਨੇ, ਮੇਰੇ ਧਰਮ ਖਾਤਰ ਮੇਰੇ ਕੀ ਗੁਣ ਹੋਣੇ ਚਾਹੀਦੇ ਨੇ, ਕੀ ਫਰਜ਼ ਨੇ, ਤੇ ਮੇਰੇ ਦੇਸ਼ ਪ੍ਰਤੀ ਮੇਰੇ ਕੀ ਫਰਜ਼ ਨੇ। ਇਹਨਾਂ ਫਰਜ਼ਾਂ ਨੂੰ, ਡਿਊਟੀਆਂ ਨੂੰ ਉਹੀ ਪਛਾਣੋ ਜਿਹਨੂੰ ਪਹਿਲਾਂ ਆਪਣੀ ਪਛਾਣ ਹੋਵੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੂਰਜਵਤ, ਉਹ ਸੂਰਜ ਹਨ, ਉਹਨਾਂ ਵਿੱਚੋਂ ਉਪਦੇਸ਼ ਦੀਆਂ ਕਿਰਨਾਂ, ਕੀਰਤ ਰਵ ਕਿਰਨ, ਉਪਦੇਸ਼ ਗਿਆਨ ਬਾਣੀ ਦੀਆਂ ਕਿਰਨਾਂ ਨੇ ਸਭ ਸਿੱਖਾਂ ਦੇ, ਸਭ ਸੇਵਕਾਂ ਦੇ ਅਗਿਆਨਤਾ ਰੂਪ ਹਨੇਰੇ ਦੂਰ ਕਰ ਦਿੱਤੇ।
1: ਉੱਤਰ ਕੀਰਤ ਰਵ ਕਿਰਨ ਪ੍ਰਗਟ ਸੰਸਾਰ,
0: ਪ੍ਰਗਟ ਸੰਸਾਰ ਪੰਜਾਬ ਵਿੱਚ ਨਹੀਂ ਸੰਸਾਰ ਵਿੱਚ 22 ਮੰਜੀਆਂ ਦਾ ਜ਼ਿਕਰ ਆਵੇਗਾ, 72 ਪੀੜੇ ਜਿੱਥੇ 22 ਮੰਜੀਆਂ ਗੁਰੂ ਅਮਰਦਾਸ ਨੇ ਸਿੱਖਾਂ ਨੂੰ ਦਿੱਤੀਆਂ ਨਾ, ਪ੍ਰਚਾਰਕ ਨੋਟ ਕਰਿਓ ਜਰਾ, ਉੱਥੇ 72 ਬੀਬੀਆਂ ਨੂੰ ਪੀੜੇ ਮਾਈਆਂ ਨੂੰ 72 ਬੀਬੀਆਂ ਦੀ ਡਿਊਟੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਖਾਤਰ ਜਿਹੜੇ ਸਿੱਖ ਥਾਪੇ ਉਹਨਾਂ ਨੂੰ ਮੰਜੀ ਬੀਬੀਆਂ ਵਾਸਤੇ ਸ਼ਬਦ ਪੀੜਾ ਸੂਰਜ ਪ੍ਰਕਾਸ਼ ਪੜੋ 72 ਮਾਈਆਂ ਦੀ ਡਿਊਟੀ ਲਾਈ ਸੀ ਸਿੱਖੀ ਦੇ ਪ੍ਰਚਾਰ ਖਾਤਰ ਤੇ 22 ਸਿੱਖਾਂ ਦੀ ਡਿਊਟੀ 22 ਕਿਉਂ ਲਾਈ ਸੀ ਉਦੋਂ ਹਿੰਦੁਸਤਾਨ ਦੇ 22 ਸੂਬੇ ਸਨ 22 ਪਰਗਣੇ ਹਿੰਦੁਸਤਾਨ ਨੂੰ 22 ਸੂਬਿਆਂ ਵਿੱਚ ਵੰਡਿਆ ਹੋਇਆ ਸੀ ਉਦੋਂ ਤੇ ਮਹਾਰਾਜ ਨੇ ਇੱਕ ਇੱਕ ਸੂਬੇ ਵਿੱਚ ਇੱਕ ਇੱਕ ਗੁਰਮੁਖ ਪਿਆਰਿਓ ਸਿੱਖ ਨੂੰ ਜਥੇਦਾਰ ਮੰਜੀ ਦਿੱਤੀ ਕਿ ਤੂੰ ਪ੍ਰਚਾਰ ਕਰਨਾ ਤੇ ਇੱਕ ਇੱਕ ਸੂਬੇ ਵਿੱਚ 3-3 ਬੀਬੀਆਂ ਨੂੰ 3 ਬੀਬੀਆਂ ਨੂੰ 72 ਬੀਬੀਆਂ ਮਾਈਆਂ ਨੂੰ ਪੀੜੇ ਬਖਸ਼ੇ ਉਹਨਾਂ ਨੂੰ ਜ਼ਿੰਮੇਵਾਰੀ ਬਖਸ਼ੀ ਕਿ ਤੁਸੀਂ ਪ੍ਰਚਾਰ ਕਰਨਾ ਕੀਰਤ ਰੱਬ ਕਿਰਨ ਪ੍ਰਗਟ ਸੰਸਾਰ ਹੈ ਚਾਰ ਚਵੇਰੇ ਮਹਾਰਾਜ ਨੇ ਗੁਰਸਿੱਖੀ ਦੇ ਪ੍ਰਚਾਰ ਦੀਆਂ ਗਿਆਨ ਦੀਆਂ ਕਿਰਨਾਂ ਆਪ ਸੂਰਜਵਤ ਹੋ ਕੇ ਵੰਡ ਦਿੱਤੀਆਂ ਜੋ ਪ੍ਰਗਟ ਹੋਈਆਂ
1: ਸਾਖ ਤਰੋਵਰ ਮਲ ਸੁਰਾ
0: ਸਾਖ ਤਰੋਵਰ ਐ ਸਤਿਗੁਰ ਪਾਤਸ਼ਾਹ ਜੀ ਤੁਸੀਂ ਐਸੇ ਤਰ ਤਰ ਨਾਮ ਹਿੰਦੀ ਵਿੱਚ ਭਾਈ ਦਰਖਤ ਦੈ ਵਰ ਨਾਮ ਸ੍ਰੇਸ਼ਟ ਦੈ ਵਰ ਸ੍ਰੇਸ਼ਟ ਨੂੰ ਕਹੀਦੈ ਤਰ ਨਾਮ ਤਰੂ ਹਿੰਦੀ ਵਿੱਚ ਦਰਖਤ ਨੂੰ ਕਹਿੰਦੇ ਤਰੂ ਫਲ ਫੁੱਲ ਦਿਓ ਪਾਤਸ਼ਾਹ ਕਲਪ ਤਰ ਉੱਥੇ ਵੀ ਤਰ ਸ਼ਬਦ ਜੁੜਦਾ ਕਲਪ ਜੁੜਦਾ ਹੇ ਗੁਰੂ ਅਮਰਦਾਸ ਜੀ ਆਪ ਵਰਖਸ਼ ਹੋ ਤਰੂ ਪਰ ਵਰ ਸਭ ਤੋਂ ਸ੍ਰੇਸ਼ਟ ਤਰੋਵਰ ਸਭ ਤੋਂ ਸ੍ਰੇਸ਼ਟ ਫਲ ਉਹ ਹੈ ਚੰਦਨ ਤਰੋਵਰ ਚੰਦਨ ਵਿੱਚ ਗੁਣ ਹੈ ਨਾ ਗੁਰਸਿੱਖ ਪਿਆਰੇ ਚੰਦਨ ਵਿੱਚ ਕੀ ਗੁਣ ਹੈ ਸਾਰੀ ਬਨਸਪਤੀ ਵਿੱਚੋਂ ਜੇ ਕੋਈ ਦਰਖਤ ਉੱਤਮ ਗਿਣੇ ਤਾਂ ਚੰਦਨ ਸਾਰੇ ਪੰਛੀਆਂ ਵਿੱਚੋਂ ਜੇ ਕੋਈ ਪੰਛੀ ਉੱਤਮ ਗਿਣੇ ਤਾਂ ਹੰਸ ਸਾਰੇ ਚਾਰ ਪੈਰਾਂ ਵਾਲੇ ਪਸ਼ੂਆਂ ਵਿੱਚੋਂ ਜੇ ਸਭ ਤੋਂ ਚੰਗਾ ਗਿਣੇ ਤਾਂ ਸਾਰਦੂਲ ਸ਼ੇਰ ਸਾਰੇ ਚਾਰ ਵੱਡੇ ਪਹਾੜ ਮੰਨੇ ਦੁਨੀਆਂ ਵਿੱਚ ਉੱਤਰ ਅੰਚਲ ਵਿੰਧਿਆਚਲ ਆਦਿਕ ਗਾਂ ਪਾਠ ਆਊਗਾ ਉਹਨਾਂ ਵਿੱਚੋਂ ਸੁਮੇਰ ਪਰਬਤ ਸਭ ਤੋਂ ਉੱਤਮ ਤੇ ਗੁਰਮੁਖ ਪਿਆਰੇ ਉਹ ਪਸ਼ੂਆਂ ਦੇ ਵਿੱਚੋਂ ਜਿਹੜੇ ਘਰਾਂ ਵਿੱਚ ਰੱਖਣ ਵਾਲੇ ਪਸ਼ੂ ਨੇ ਉਹਨਾਂ ਵਿੱਚੋਂ ਗਊ ਨੂੰ ਉੱਤਮ ਮੰਨਿਆ ਜੰਗਲਾਂ ਵਿੱਚ ਰਹਿਣ ਵਾਲਿਆਂ ਵਿੱਚੋਂ ਸ਼ੇਰ ਨੂੰ ਸਰਦਾਰ ਮੰਨਿਆ ਪੰਛੀਆਂ ਵਿੱਚੋਂ ਹੰਸ ਨੂੰ ਦਰਖਤਾਂ ਵਿੱਚੋਂ ਗੁਰਸਿੱਖ ਪਿਆਰਿਓ ਚੰਦਨ ਇਸੇ ਤਰ੍ਹਾਂ ਗ੍ਰਿਸ਼ਟ ਜੀਵਨ ਵਿੱਚ ਸੰਸਾਰੀ ਲੋਕਾਂ ਵਾਸਤੇ ਸਗਲ ਧਰਮ ਮੈਂ ਗ੍ਰਿਸ਼ਟ ਪ੍ਰਧਾਨ ਰਾਗਾਂ ਵਿੱਚ ਸ੍ਰੀ ਰਾਗ ਨੂੰ ਮੰਨੇ ਤਰੋ ਵਰ ਤਰ ਕਹੀਏ ਦਰਖਤ ਵਰ ਕਹੀਏ ਸ੍ਰੇਸ਼ਟ ਸਾਰਿਆਂ ਦਰਖਤਾਂ ਵਿੱਚੋਂ ਸ੍ਰੇਸ਼ਟ ਦਰਖਤ ਹੈ ਚੰਦਨ ਕਿਉਂ ਚੰਦਨ ਹੈ ਭਾਈ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਚੰਦਨ ਕਾ ਬਿਰਵਾ ਭਲਾ ਬਹੁਤ ਚੰਗਾ ਹੈ ਚੰਦਨ ਦਾ ਦਰਖਤ ਬਹੁਤ ਉੱਚਾ ਹੈ ਬੇੜੇ ਉਹ ਢਾਕ ਪਲਾਸ ਇੱਥੇ ਤਾਂ ਤੁਸੀਂ ਵੇਖਿਆ ਹੋਣਾ ਪੰਜਾਬ ਵਿੱਚ ਵੇਖਿਆ ਹੋਣਾ ਢਾਕ ਪਲਾ ਬੇਅਰਥ ਜਮ ਨਹੀਂ ਕਿਸੇ ਕੰਮ ਨਹੀਂ ਆਉਂਦੇ ਢੱਕ ਪਲਾ ਦੇ ਲੱਕੜੀ ਪਰ ਵੇਖੋ ਚੰਦਨ ਦਾ ਕੀ ਗੁਣ ਹੈ ਉਹਨਾਂ ਨਿਕੰਮੇ ਦਰਖਤਾਂ ਨੂੰ ਵੀ ਚੰਦਨ ਕਰ ਦਿੰਦਾ ਬੇੜੇ ਢਾਕ ਪਲਾਸ਼ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾ ਸ੍ਰੀ ਗੁਰੂ ਅਮਰਦਾਸ ਐਸੇ ਸ਼੍ਰੋਮਣੀ ਵਰਖਤ ਹਨ ਤਰੋ ਵਰ ਦੂਸਰਾ ਤਰੋ ਵਰ ਹੈ ਕਲਪ ਤਾਰੋ ਧਰਤੀ ਤੇ ਨਹੀਂ ਹੈ ਉਹ ਸੁਰਗ ਵਿੱਚ ਹੈ ਇੰਦਰਪੁਰੀ ਦੇ ਦਰਬਾਰ ਵਿੱਚ ਉਹ ਤਰੋਵਰ ਕੈਸਾ ਹੈ ਜੋ ਵੀ ਉਹਦੇ ਕੋਲ ਜਾ ਕੇ ਕੋਈ ਮੰਗਦਾ ਉਹੀ ਪੂਰਾ ਕਰਦਾ ਇਹ ਦੇਖੋ ਗੁਣ ਸਤਿਗੁਰਾਂ ਪਾਸ ਚੰਦਨ ਹਨ ਸਤਿਗੁਰ ਸ਼੍ਰੋਮਣੀ ਵਰਖਸ਼ ਹਨ ਜਿਹੜਾ ਵੀ ਉਹਨਾਂ ਦੀ ਸੰਗਤ ਕਰਦਾ ਉਹ ਚੰਦਨ ਹੋ ਜਾਂਦਾ ਨਿੰਮ ਵਿੱਚ ਕੱਕ ਵਿੱਚ ਬਰੋਟਿਆਂ ਵਿੱਚ ਵੀ ਚੰਦਨ ਦੀ ਸੁਗੰਧੀ ਆ ਜਾਂਦੀ। ਐਸੇ ਹੀ ਸਾਡੇ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਜਿਨ੍ਹਾਂ ਨੇ ਵੀ ਸੰਗਤ ਕੀਤੀ ਆਪਣੇ ਵਰਗੇ ਬਣਾ ਲਿਆ, ਗੁਰੂ ਨਾਨਕ ਨੇ ਲੈਣੇ ਨੂੰ ਆਪਣੇ ਵਰਗਾ ਬਣਾ ਲਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬਾਬਾ ਅਮਰਦਾਸ ਜੀ ਨੂੰ ਆਪਣੇ ਵਰਗਾ ਬਣਾ ਲਿਆ, ਤੇ ਗੁਰੂਆਂ ਨੇ ਨੀ ਚੰਦਨ ਦਰਖਤ ਤੇ ਸਰੋਵਰ ਕਹੀਏ ਜੋ ਵੀ ਸਿੱਖ ਸੰਗਤਾਂ ਨੇ ਆ ਕੇ ਮੰਗਿਆ ਉਹੀ ਫਲ ਦਿੱਤਾ। ਜੋ ਮੰਗੇ ਠਾਕੁਰ ਆਪਣੇ ਜੋ ਜੋ ਵੀ ਇੱਛਾ ਲੈ ਕੇ ਉਹ ਤਰੋਵਰ ਕਲਪ ਤਰ ਹਨ, ਉਹ ਚੰਦਨ ਹਨ, ਪਰ ਚੰਦਨ ਤੇ ਕਲਪ ਤਰ ਵਿੱਚ ਇੱਕ ਕਮੀ ਹੈ ਜੋ ਸਾਡੇ ਗੁਰੂ ਵਿੱਚ ਨਹੀਂ ਹੈ। ਕਮੀ ਇਹ ਕਿ ਤਰੋਵਰ ਜਿਹੜਾ ਕਲਪ ਤਰ ਵਿੱਚ ਹੈ ਉਹ ਅੱਜ ਤੱਕ ਦੁਨੀਆਂ ਵਿੱਚ ਦੂਜਾ ਕਲਪ ਤਰ ਨਹੀਂ ਬਣਾ ਸਕਿਆ। ਸ੍ਰੇਸ਼ਟ ਤਾਂ ਹੈ ਪਰ ਇੱਕੋ ਹੈ, ਦੂਜਾ ਨਹੀਂ ਬਣਿਆ। ਤੇ ਸਾਡੇ ਸਤਿਗੁਰਾਂ ਦੀ ਸੰਗਤ ਜਿਸ ਜਿਸ ਗੁਰਸਿੱਖ ਨੇ ਕੀਤੀ ਉਸੇ ਨੂੰ ਬਣਾ ਦਿੱਤਾ ਚੰਦਨ, ਉਸੇ ਨੂੰ ਕਲਪ ਤਰ। ਲਾਹੌਰ ਸ਼ਹਿਰ ਦਾ ਇੱਕ ਜ਼ਿਕਰ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵਿੱਚ। ਲਾਹੌਰ ਸ਼ਹਿਰ ਉੱਥੇ ਇੱਕ ਮਾਤਾ ਜੀ ਰਹਿੰਦੇ ਸਨ ਜਿਨ੍ਹਾਂ ਨੂੰ ਮਹਾਰਾਜ ਨੇ ਪੀੜਾ ਬਖਸ਼ਿਆ ਸੀ, ਪ੍ਰਚਾਰਕ ਥਾਪਿਆ ਸੀ ਲਾਹੌਰ ਦਾ, ਬਹੁਤ ਕਰਮੀ ਵਾਲੇ ਮਾਤਾ ਜੀ। ਸਾਰੇ ਸ਼ਹਿਰ ਵਿੱਚ ਉਹਨਾਂ ਦਾ ਆਦਰ ਸਤਿਕਾਰ ਸੇਵਾ ਸਿਮਰਨ ਦੀਆਂ ਗੱਲਾਂ। ਲਾਹੌਰ ਸ਼ਹਿਰ ਵਿੱਚ ਇੱਕ ਬੜਾ ਅਮੀਰ ਸਿੱਖ ਹੋਇਆ ਭਾਈ ਮਹਿੰਗਾ, ਇਹ ਸਿੱਖ ਬਣ ਗਿਆ ਸੀ ਫਿਰ ਗੁਰੂ ਅਮਰਦਾਸ ਜੀ ਦਾ ਸੀ, ਬੜਾ ਸੇਠ ਮਹਿੰਗਾ ਮਹਿੰਗਾ। ਤੇ ਰੱਬ ਦੀ ਐਸੀ ਕੁਦਰਤ ਵਾਪਰੀ ਇਹਦਾ ਸਾਰਾ ਹੀ ਟੱਬਰ ਬਿਮਾਰ ਹੋ ਗਿਆ। ਕਈ ਬਿਮਾਰੀਆਂ ਐਸੀਆਂ ਹੁੰਦੀਆਂ ਵਾਇਰਸ ਦੀਆਂ, ਇਨਫੈਕਸ਼ਨ ਦੀਆਂ, ਫਲੂ ਘਰ ਵਿੱਚ ਇੱਕ ਨੂੰ ਹੋ ਜਾਵੇ ਚਾਰ ਪੰਜ ਨੂੰ ਛਾਂਦਾ ਮਿਲੇ ਜਾਂਦਾ ਹੈ, ਅੱਜ ਫਿਰ ਖੋਸਾ ਐਸੇ ਐਸੀ ਕੋਈ ਬਿਮਾਰੀ ਉਹਦੇ ਘਰ ਵਿੱਚ ਆਈ ਟੱਬਰੇ ਮੰਜੇ ਤੇ ਪੈ ਗਏ, ਇੱਕ ਦੂਜੇ ਨੂੰ ਦਵਾਈ ਦੇਣ ਜੋਗਾ ਵੀ ਨਾ ਕੋਈ ਰਿਹਾ। ਤੇ ਗੁਰਸਿੰਘ ਪਿਆਰੇ ਉਹ ਮਹਿਮਾ ਸੁਣੀ ਹੋਈ ਸੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ, ਉਹ ਤਾਂ ਪ੍ਰਗਟ ਸੰਸਾਰ ਵਿੱਚ ਹੋ ਚੁੱਕੇ ਸੀ ਸੂਝ ਵੱਧ, ਉਹਨਾਂ ਦੀ ਮਹਿਮਾ ਕਿੱਥੇ ਲੁਕੀ ਹੋਈ ਸੀ। ਤੇ ਪਤਾ ਸੀ ਮਹਿੰਗੇ ਸਰਦਾਰ ਨੂੰ ਕਿ ਇਹਨਾਂ ਦੇ ਦਰੋਂ ਘਰੋਂ ਵਰਸਾਈ ਹੋਈ ਹੈ ਮਾਤਾ ਜਿਹਨੂੰ ਇਹਨਾਂ ਨੇ ਪੀੜਾ ਦਿੱਤਾ ਗੁਰਸਿੱਖੀ ਦਾ ਪ੍ਰਚਾਰ। ਤਾਂ ਰਾਤ ਤੁਹਾਤੋਂ ਪੜ੍ਹਾਇਆ ਸੀ, ਪਿਆਰ ਨਾਲ ਇੱਕ ਵਾਰ ਫੇਰ ਪੜ੍ਹ ਲਓ।

ਉਹ ਮਹਿੰਗਾ ਸਰਦਾਰ ਸੇਠ ਗਿਆ ਮਾਤਾ ਜੀ ਦੇ ਕੋਲ ਔਖਾ ਸੁੱਖ। ਮਾਤਾ ਜੀ ਕਿਰਪਾ ਕਰੋ, ਟੱਬਰੇ ਮੰਜੇ ਤੇ ਪਏ ਹੈ, ਨਦਰ ਸਵੱਲੀ ਰੱਖੇ ਵਾਹਿਗੁਰੂ, ਟੱਬਰੇ ਬਿਮਾਰ ਹੈ, ਕੋਈ ਹੋਰ ਭਾਣਾ ਨਾ ਵਰਤ ਜਾਵੇ। ਉਹ ਸਤਿਕਾਰਯੋਗ ਗੁਰੂ ਅਮਰਦਾਸ ਮਹਾਰਾਜ ਦੀਆਂ ਕਿਰਨਾਂ ਉਪਦੇਸ਼ ਤੋਂ ਰੋਸ਼ਨ ਹੋਈ ਹੋਈ ਮਾਤਾ, ਗਿਆਨ ਪ੍ਰਕਾਸ਼ ਹੋਇਆ ਵਾ ਤਾਂ ਸਰਬ ਰੋਗ ਕਾ ਔਖਦ ਨਾ। ਬਾਣੀ ਸੁਣਾਈ, ਗੁਰਮਤ ਦੀਆਂ ਗੱਲਾਂ ਦੱਸੀਆਂ। ਜਿਹੜੇ ਘਰ ਵਿੱਚ ਔਗਣ ਸਨ, ਅਮੀਰਤ ਕਰਕੇ, ਮਾਇਆ ਕਰਕੇ, ਵਿਕਾਰ, ਉਹਨਾਂ ਨੂੰ ਘਰ ਵਿੱਚੋਂ ਕੱਢ ਦਿੱਤਾ। ਹੌਲੀ ਹੌਲੀ ਟੱਬਰ ਰਾਜੀ ਹੋ ਗਿਆ ਤੇ ਫਿਰ ਮਾਤਾ ਜੀ ਨੂੰ ਕਹਿੰਦੇ ਕੋਈ ਸੇਵਾ ਦੱਸੋ, ਪੁੱਛਣੀ ਉਹ ਸੀ ਨਾ, ਸਾਡਾ ਪਰਉਪਕਾਰ ਕੀਤਾ, ਸਾਡਾ ਟੱਬਰੇ ਤੁਸੀਂ ਬਚਾ ਲਿਆ। ਦੇਖੋ ਹੁਣ ਮਾਤਾ ਜੀ ਦਾ ਗੁਣ, ਐਵੇਂ ਨਹੀਂ ਸੀ ਉਦੋਂ ਜਥੇਦਾਰ ਬਣਾਏ, ਐਵੇਂ ਨਹੀਂ ਸੀ ਮੰਜੀਆਂ ਕੁਝ ਸਮਝ ਕੇ ਦਿੱਤੀਆਂ ਸੀ। ਜੇ ਤਾਂ ਹੁੰਦੀ ਮਾਤਾ ਮੇਰੇ ਵਰਗੀ, ਅੰਧੇਰ ਸੋ ਲੂਲੋ ਵਾਲੇ ਵਰਗੀ, ਉਹ ਤਾਂ ਆਪਣੇ ਡੇਰੇ ਦਾ ਐਡਰੈਸ ਦੇ ਦਿੰਦੀ, ਆਖੋ ਸੱਤ ਨਾ ਫਤਿਹਗੜ੍ਹ ਸਾਹਿਬ ਦੇ ਕੋਲ ਹੈ ਡੇਰਾ, ਉੱਥੇ ਆਈ, ਉੱਥੇ ਤੇਰਾ ਅਖੰਡ ਪਾਠ ਕਰਾਂਗੇ, ਤੇਰਾ ਅਖੰਡ ਪਾਠ ਜਿਉਂਦੀ ਦਾ ਹੀ ਕਰ ਦੇਣਾ ਉਹਦੇ। ਫਿਰ ਤਾਂ ਅਸੀਂ ਆਪਣੇ ਡੇਰੇ ਬੁਲਾਉਣਾ ਸੀ ਉਹਨਾਂ ਨੂੰ। ਉਹ ਗੁਰੂ ਘਰ ਦੀ ਵਿਚੋਲੀ ਸੀ ਮਾਤਾ, ਉਹ ਕਹਿੰਦੀ ਮੈਂ ਗਿਆ ਤੇ ਮੈਂ ਨੀ ਤੈਨੂੰ ਬਚਾਇਆ, ਇਹ ਬਚਾਇਆ ਤੈਨੂੰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਦਾ। ਮੈਂ ਤਾਂ ਉਹ ਤੋਂ ਡਰ ਤੋਂ ਮੰਗ ਕੇ ਤੈਨੂੰ ਖਹਿ ਗਿਆ ਕੇ ਦਿੱਤੀਏ, ਜਾ ਜੇ ਧੰਨਵਾਦ ਕਰਨੇ ਗੋਇੰਦਵਾਲ ਸਾਹਿਬ, ਜਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਸੇਵਾ ਕਰ। ਉਹ ਮਹਿੰਗਾ ਸਰਦਾਰ ਲਾਹੌਰ ਦਾ ਸਾਰੇ ਟੱਬਰ ਨੂੰ ਲੈ ਕੇ ਆ ਗਿਆ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ, ਭੇਟਾਂ ਰੱਖੀਆਂ, ਮੱਥੇ ਟੇਕੇ, ਹੁਕਮਾਂ ਦੇ ਸ਼ਬਦ ਕਹੇ ਤੇ ਹੱਥ ਬੰਨ ਕੇ ਕਹਿੰਦਾ ਮਹਾਰਾਜ ਮੈਨੂੰ ਸਿੱਖੀ ਬਖਸ਼ੋ। ਦੇਖੋ ਮੰਗੀ ਕੀ, ਮੈਨੂੰ ਸਿੱਖੀ ਬਖਸ਼ੋ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਇੰਨਾ ਸਖਾਲਾ ਕੰਮ ਨੀ, ਤੇਰਾ ਨਾਂ ਵੀ ਮਹਿੰਗਾ ਹੈ ਤੇ ਗੁਰੂ ਦਾ ਉਪਦੇਸ਼ ਵੀ ਮਹਿੰਗਾ ਹੈ, ਅੱਜ ਫੇਰ ਆਖੋ ਸਤਨਾ ਮੈਂ ਇੰਨਾ ਸਸਤਾ ਸੌਸਾ ਕਿੱਥੇ ਭਾਲ ਲੈ ਕੇ ਆਉਂਦੇ ਨੇ ਸਿੱਖੀ ਦੇ ਦੀਏ। ਜਿਵੇਂ ਇੱਥੇ 2.5 ਪੌਂਡ ਦੀ ਕਰਾ ਕੇ ਅਰਦਾਸ, ਸੱਚੇ ਪਾਤਸ਼ਾਹ ਮੇਰੀ ਚੜ੍ਹਦੀ ਕਲਾ ਕਰ, ਹੋਰ ਕੰਮ ਕੁਛ ਵੀ ਨੀ, ਬਸ ਕਹਿੰਦੇ ਲਾ ਦੇ ਪੌੜੀ, ਬਸ ਮੈਂ ਚੜ੍ਹ ਜਾਵਾਂ। 1 ਲੱਖ ਤੇ ਗੁਰਮੁਖ ਪਿਆਰਿਓ, ਇੰਨੀ ਛੇਤੀ ਕੋਈ ਰਸਤੇ ਤੇ ਨੀ ਚੱਲੇ, ਕੋਈ ਮਾਰਗ ਨੀ ਸਿੱਖਿਆ, ਕੋਈ ਗੁਰੂ ਦਾ ਬਚਨ ਨਹੀਂ ਮੰਨਿਆ, ਬਸ ਕਹਿੰਦੇ ਚੜ੍ਹਦੀ ਕਲਾ ਕਰ ਦੇ, ਹੋਰ ਤਾਂ ਸਾਨੂੰ ਚਾਹੀਦਾ ਹੀ ਕੋਈ। ਦੁੱਖ ਨਾ ਮਨਾਇਓ, ਮਨਾਉਣਾ ਮਨਾ ਲਿਓ, ਬਥੇਰੀਆਂ ਅਰਦਾਸਾਂ ਹੁੰਦੀਆਂ, ਢਹਿੰਦੀ ਕਲਾ ਹੀ ਹੁੰਦੀ ਜਾਂਦੀ ਹੈ, ਸਤਨਾਮ ਕਿਹੜੀ ਚੜ੍ਹਦੀ ਕਲਾ ਹੋਈ ਹੈ ਬਾਈ। ਐਵੇਂ ਡਾਂਗਾ ਚੱਕੀ ਫਿਰਦੇ, ਫਲਾਣਾ ਜਿੰਦਾਬਾਦ ਮੁਰਦਾਬਾਦ, ਸਿੱਖੀ ਦਾ ਤਾਂ ਦੇਖੋ ਕੀ ਹਾਲ ਹੋ ਰਿਹਾ, 5% ਸਿੱਖੀ ਨੀ ਲੱਭ ਰਹੀ। ਚੜ੍ਹਦੀ ਕਲਾ ਪਤਾ ਨੀ ਕਾਹਦੀ ਹੋਊਗੀ, ਜਾਗੂਰ ਕਾਰ ਲੈ ਕੇ ਚੜ੍ਹਦੀ ਕਲਾ ਹੋਜੂਗੀ, ਮਰਕੀਦ ਲੈ ਕੇ। ਉਹ ਜਿਹਦਾ ਧਰਮ ਹੀ ਨਾ ਰਿਹਾ ਤੇ ਚੜ੍ਹਦੀ ਕਲਾ ਕਾਹਦੀ ਹੋਣੀ ਹੈ, ਕਰਮ ਨਾ ਰਿਹਾ ਧਰਮ ਨਾ। ਮੌਸੇ ਆ ਕੇ ਖੜ ਗਏ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ ਉੱਠੇ ਆ ਕੇ ਖਲੋ ਗਈ ਸਾਡੀ ਸਿੱਖ ਕੌਮ ਅਰਦਾਸਾਂ ਨਾਲ। ਚੜ੍ਹਦੀ ਕਲਾ ਖੇਤੀ ਕਰਦੇ ਤੁਸੀਂ, ਮੈਂ ਵੀ ਕਰਦੇ, ਮੈਂ ਮੋਟਰ ਤੇ ਜਾ ਕੇ ਅਰਦਾਸਾਂ ਹੀ ਕਰੀ ਗਈਆਂ, ਸੱਚੇ ਪਾਤਸ਼ਾਹ ਗਿੜ ਗਿੜ ਦੀਆਂ ਬੱਲਾਂ ਲਾ ਦੇ ਕਣਕ ਨੂੰ, ਕਰਦੇ ਜੀਰੀ ਦੀ ਚੜ੍ਹਦੀ ਕਲਾ। ਖੇਤ ਵਿੱਚ ਪਾਣੀ ਖੜੇ ਹੀ ਨੀ, ਤੇੜੇ ਹੀ ਪਾਟੀ ਆਉਂਦੀਆਂ, ਅੱਜ ਖੇਤ ਨਾਲ ਚੜ੍ਹਦੀ ਕਲਾ। ਬਾਬਾ ਪਤਾ ਨੀ ਕਿੱਥੋਂ ਗੁੱਛੇ ਲਾ ਦੂ ਤੈਨੂੰ ਜੀਰੀ ਦੇ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਕੋਲ ਨਿਤਨੇਮ ਨੀ ਹੈ, ਵਾਹਿਗੁਰੂ ਦਾ ਉਪਦੇਸ਼ ਤੇਰੇ ਕੋਲ ਨੀ ਹੈ, ਤੇ ਚੜ੍ਹਦੀ ਕਲਾ, ਚੜ੍ਹਦੀ ਕਲਾ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਾਹਦੀ ਚੜ੍ਹਦੀ ਕਲਾ। ਗੁਰਸਿੱਖ ਪਿਆਰਿਓ, ਧੰਨ ਗੁਰੂ ਅਮਰਦਾਸ ਕਹਿੰਦੇ ਮੈਂ ਗਿਆ ਤੇਰਾ ਨਾਂ ਮਹਿੰਗਾ, ਗੁਰੂ ਨਾਨਕ ਦੀ ਸਿੱਖੀ ਮਹਿੰਗੀ। ਇੰਨੀ ਛੇਤੀ ਨੀ ਗੱਲ ਬਣਨੀ, ਬਸ ਸਮਝ ਗਿਆ ਸਿਆਣਿਆਂ ਨੂੰ ਰਮਜੇ ਬਹੁਤ ਹੁੰਦੀ ਹੈ, ਫਿਰ ਨੀ ਕੁਝ ਬੋਲਿਆ।
ਘਰਦਿਆਂ ਨੂੰ ਕਹਿੰਦਾ ਜਾਓ ਆਪਣੇ ਘਰ ਨੂੰ ਸਾਂਭੋ ਕਾਰੋਬਾਰ। ਬੜਾ ਕਾਰੋਬਾਰ ਸੀ, ਰੀਸ ਸੀ ਲਾਹੌਰ ਦਾ। ਮੈਂ ਹੁਣ ਜਿਹੜੀ ਭੀਖ ਨੂੰ ਲੈ ਕੇ ਆਇਆ ਉਦਣੇ ਮੁੜੂੰਗਾ ਜਿੱਦਣ ਗੁਰੂ ਅਮਰਦਾਸ ਝੋਲੀ ਚ ਪਾ ਦੂ। ਇਸ ਦਰ ਤੋਂ ਆ ਕੇ ਜੇ ਖਾਲੀ ਮੁੜ ਗਿਆ ਤਾਂ ਫਿਰ ਉਹ ਜਾਣਾ ਕਿੱਥੇ ਹੁਣ? ਲੰਗਰ ਦੀਆਂ ਲੱਕੜਾਂ ਢੋਣੀਆਂ, ਪਾਣੀ ਢੋਣਾ, ਪ੍ਰਸ਼ਾਦੇ ਆਪ ਪਕਾਉਣੇ ਹੈ, ਜੂਠੇ ਭਾਂਡੇ ਚੱਕਣੇ। ਗੋਇੰਦਵਾਲ ਸਾਹਿਬ ਭਾਈ ਲਹਿੰਗਾ ਸੇਖ ਲਾਹੌਰ ਦਾ ਗੁਰੂ ਦਾ ਸਿੱਖ ਤੇ ਸਾਧ ਨੂੰ ਸੰਗਤ ਨੇ

ਕਈ ਵਜੇ ਤੱਕ ਲੰਗਰ, ਉਸ ਤੋਂ ਬਾਅਦ ਫਿਰ ਲੰਗਰ ਦੇ ਸਮੇਟਣਾ ਦੋ ਪਾਸੇ, ਪਹਿਲਾਂ ਪਸ਼ੂਆਂ ਕੋਲ ਲਿਜਾਣਾ, ਪਸ਼ੂਆਂ ਤੋਂ ਬਚਿਆ ਮੱਛੀਆਂ ਕੋਲ ਲਿਜਾਣਾ। ਗੁਰਪੀਰਾ ਕੀ ਚਾਕਰੀ ਮਹਾਂਕਰੜੀ ਸੁਖ ਸਾ, ਸਿਖਾਲੀ ਨਹੀਂ ਹੁੰਦੀ ਸੇਵਾ, ਇਹ ਮਹਾਂਕਰੜੀ ਹੈ, ਪਰ ਜੇ ਕੋਈ ਕਰ ਲਵੇ ਹੁੰਦੀ ਹੈ ਸੁੱਖਾਂ ਦਾ ਸਾਰ, ਸੁੱਖਾਂ ਦਾ ਸਮੁੰਦਰ। ਸਾਰਿਆਂ ਤੋਂ ਸਾਰ ਕਹੀਏ ਸ੍ਰੇਸ਼ਟ ਸੁਖ ਗੁਰੂ ਦੀ ਸੇਵਾ ਵਿੱਚ। ਉਹ ਭਾਈ ਮਹਿੰਗਾ ਜੀ ਦਿਨ ਰਾਤ ਕਾਰ ਕਰੀ ਜਾਣੀ ਸੇਵਾ ਜੀ, ਤੇ ਇੱਕ ਦਿਨ ਐਸੀ ਖੇਡ ਵਰਤੀ ਕਿ ਟੋਕਰਾ ਲਈ ਜਾਂਦਾ ਸੀ ਪਸ਼ੂਆਂ ਨੂੰ ਬਚੇ ਹੋਏ ਲੰਗਰ ਦਾ ਪਾਉਣ, ਹੱਥ ਵਿੱਚ ਬਾਲਟੀ ਫੜੀ ਹੋਈ ਦਾਲ ਦੀ। ਰਸਤੇ ਵਿੱਚ ਮਿਲ ਗਿਆ ਟੋਲਾ ਚੋਰ ਕੀ ਹਾਮਾ ਭਰੇ ਨ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਉਹ ਟੋਲੇ ਨੇ ਇਹੀ ਸੋਚਿਆ ਸੀ ਵੀ ਗੋਇੰਦਵਾਲ ਸਾਹਿਬ ਆਉਂਦੇ ਜਾਂਦੇ ਗੁਰੂ ਨਾਨਕ ਇਹ ਗੁਰੂ ਅਮਰਦਾਸ ਦੀ ਨਗਰੀ ਵਿੱਚ ਚੰਗੇ ਚੰਗੇ ਸੇਠ ਰਹਿੰਦੇ ਨੇ, ਵਪਾਰੀ ਰਹਿੰਦੇ ਨੇ, ਕਿਉਂਕਿ ਯਾਦ ਰੱਖਿਓ ਗੱਲ, ਬਿਆਸਾ ਨੂੰ ਲੰਘਣ ਦਾ ਲਾਹੌਰ ਤੋਂ ਦਿੱਲੀ ਦਾ ਰਸਤਾ ਹੀ ਗੋਇੰਦਵਾਲ ਸਾਹਿਬ ਸੀ। ਇਹ ਤੁਹਾਡੇ ਕੋਲ ਬਾਅਦ ਵਿੱਚ ਲੱਗੇ ਨੇ, ਪਹਿਲਾ ਅਸਲ ਰਸਤਾ ਜਿਹੜਾ ਮਾਰਗ ਸੀ ਨਾ ਦਿੱਲੀ ਲਾਹੌਰ ਦਾ, ਉਹ ਗੋਇੰਦਵਾਲ ਸਾਹਿਬ ਬੇੜਾ ਲੱਗਦਾ ਸੀ, ਇੱਥੋਂ ਸਭ ਲੋਕ ਲੰਘਦੇ ਸੀ, ਸਰਕਾਰੀ ਵਪਾਰੀ ਸਿਵਲੀ ਹਨ, ਜੋ ਵੀ ਜਿਹਨੇ ਲੰਘਣਾ ਉਹ ਰਸਤਾ ਹੀ ਕੋਈ ਨਹੀਂ ਸੀ। ਇਹ ਵੀ ਯਾਦ ਰੱਖੇ ਉਹ ਗੋਇੰਦਵਾਲ ਵਸਾਇਆ ਹੀ ਤਾਂ ਸੀ ਕਿ ਹਰ ਵਰਗ ਦਾ ਲੋਕ ਇੱਥੇ ਆਉਂਦਾ ਸੀ। ਤੇ ਲੰਗਰ ਕਿਉਂ ਉੱਥੇ ਸ਼ੁਰੂ ਕੀਤਾ, ਲੰਗਰ ਚ ਸੰਗਤ ਆਵੇਗੀ ਦੇਸ਼ਾਂ ਵਿਦੇਸ਼ਾਂ ਦੀ, ਉਹ ਲੰਗਰ ਛਕਦੀ ਛਕਦੀ ਗੁਰੂ ਦੀ ਸਿੱਖੀ ਦੀ ਵੀ ਗੱਲ ਸੁਣੂਗੀ। ਅੱਜ ਫਿਰ ਆਖੋ ਤਾਂ ਬਤਾਇਆ ਸੀ ਗੋਇੰਦਵਾਲ, ਆਪਣੇ ਵਾਲਾ ਕੰਮ ਨਹੀਂ ਵੀ ਪ੍ਰਧਾਨ ਨਾਲ ਲੜਕੇ ਹੀ ਗਲੀ ਚ ਗੁਰਦੁਆਰਾ ਖੋਲ ਲੈਣਾ, ਅੱਜ ਫਿਰ ਆਖੋ ਸਤਨਾਮ, ਉਹ ਗੱਲਾਂ ਹੋਰ ਨੇ। ਗੋਇੰਦਵਾਲ ਵਸਾਇਆ ਹੀ ਸਿੱਖੀ ਦੇ ਪ੍ਰਚਾਰ, ਸਿੱਖੀ ਦਾ ਧੁਰਾ ਬਣਿਆ ਗੋਇੰਦਵਾਲ ਸਾਹਿਬ, ਗੋਇੰਦਵਾਲ ਸਿੱਖੀ ਦਾ ਧੁਰਾ। ਹਰ ਵਰਗ ਦੇ ਲੋਕ ਨੇ, ਹਰ ਪ੍ਰਾਂਤ ਦੇ ਲੋਕ ਨੇ ਉੱਥੀ ਨੂੰ ਲੰਘਣਾ, ਰਸਤਾ ਹੀ ਇੱਕ ਸੀ ਗੋਇੰਦਵਾਲ ਦਾ, ਸਤ ਸੰਗਤ ਬੇੜਾ ਲੱਗਦਾ ਸੀ ਉੱਥੇ, ਕੋਈ ਪੁਲ ਨਹੀਂ ਸੀ ਆਉਂਦੇ। ਤੇ ਬੇੜੇ ਦਾ ਤੁਹਾਨੂੰ ਪਤਾ, ਮੁਸਾਫਰਾਂ ਨੂੰ ਉੱਥੇ ਰਹਿਣਾ ਪੈਂਦਾ, ਬੇੜਾ ਲੰਘ ਜਾਂਦਾ ਸੀ, ਮਹਾਰਾਜ ਨੇ ਤਾਂ ਵਸਾਇਆ ਸੀ ਇੱਥੇ। ਰਹਿਸ਼ ਦਾਓ ਆਏ ਗਏ ਨੂੰ, ਲੰਗਰ ਦਾਓ, ਜਦੋਂ ਅਟਕਣਗੇ ਉਹਨਾਂ ਦੇ ਕੰਨੀ ਗੁਰੂ ਦੀ ਗੱਲ ਪਊਗੀ। ਕਿੱਥੇ ਦੇਸਾਂ ਵਿਦੇਸਾਂ ਤੱਕ ਪੁੱਜ ਜੂਗੀ ਸਿੱਖੀ ਦੀ ਗੱਲ। ਤਾਂ ਗੁਰਸਿੱਖ ਪਿਆਰਿਓ, ਉਹ ਭਾਈ ਮਹਿੰਗਾ ਜੀ ਲੰਗਰ ਛਕਾਇਆ ਸੰਗਤਾਂ ਨੂੰ, ਵੱਡੀ ਰਾਤ ਹੋ ਗਈ, ਸਿਰ ਤੇ ਟੋਕਰਾ ਪ੍ਰਸ਼ਾਦਿਆਂ ਦਾ, ਦਾਲ ਦਾ ਚੱਕਿਆ ਬਾਲਟ, ਜਦੋਂ ਬਾਹਰ ਗਿਆ ਨਾ ਪਿੰਡ ਦੀ ਜੂਹ ਚੋਂ, ਉਹ ਲਾਣਾ ਮਿਲ ਗਿਆ ਵੀ ਅੱਜ ਗੋਇੰਦਵਾਲ ਸਾਹਿਬ ਚੋਰੀ ਕਰਨੀ ਹੈ, ਇੱਥੇ ਵਪਾਰੀ ਰਹਿੰਦੇ ਨੇ, ਅਮੀਰ ਰਹਿੰਦੇ ਨੇ, ਅੱਜ ਮਾਲ ਸਾਲ ਸੋਹਣਾ ਮਿਲੂਗਾ। ਤੇ ਪਹਿਲਾਂ ਤਾਂ ਫੜ ਲਿਆ ਭਾਈ ਮਹਿੰਗੇ ਨੂੰ, ਕਹਿੰਦੇ ਛਕਾ ਸਾਨੂੰ ਪ੍ਰਸ਼ਾਦਾ, ਅਸੀਂ ਭੁੱਖੇ ਮੁਸਾਫ਼ਰ ਹੈ। ਭਾਈ ਮਹਿੰਗਾ ਜੀ ਨੇ ਰੱਖ ਲਿਆ ਹੇਸ ਟੋਕਰਾ, ਇਹ ਤਾਂ ਧੰਨ ਭਾਗ, ਮੈਨੂੰ ਸੇਵਾ ਮਿਲੀ, ਮੇਰੇ ਕਰਮ ਜਾਗੇ ਨੇ, ਸਭ ਨੂੰ ਪ੍ਰਸ਼ਾਦਾ ਛਕਾਇਆ, ਪ੍ਰਸ਼ਾਦਾ ਛਕਾਇਆ ਨਾ। ਕਹਿੰਦੇ ਇਹ ਜਿਹੜਾ ਸਿੱਖ ਹੈ ਨਾ ਜੀ, ਜੇ ਰੋਟੀ ਖਾਧੀ ਹੈ ਇਹ ਰਾਤ ਨੂੰ ਸੌਂਦਾ ਨਹੀਂ, ਤੇ ਇਹਨੇ ਰਹਿਣਾ ਜਾਗਦੇ ਤੇ ਚੋਰੀ ਦਾ ਤੋਂ ਹੋਣੀ ਨੀ। ਉਸੇ ਦਾ ਪ੍ਰਸ਼ਾਦਾ ਛਕ ਲਿਆ, ਕਹਿੰਦੇ ਪਹਿਲਾਂ ਇਹਨੂੰ ਇਹ ਮਾਰੋ, ਅੱਜ ਫਿਰ ਆਖੋ ਸਤਨਾਮ, ਤਾਂ ਚੋਰੀ ਹੋਊਗੀ। ਪਾਪ ਬੁਰਾ ਪਾਪੀ ਕੋ ਪਿਆਰਾ, ਦੇਖੋ ਪਾਪ ਕੈਸੀ ਚੀਜ਼, ਉਹ ਤੋਂ ਲੰਗਰ ਛਕਿਆ, ਇਹਦੇ ਨਾਲ ਸਿੱਖ ਹੈ ਗੁਰੂ ਅਮਰਦਾਸ ਦਾ, ਇਹ ਨੀ ਸਾਰੀ ਰਾਤ ਸੌਂਦਾ, ਇਹਨੇ ਨੀ ਸਾਨੂੰ ਚੋਰੀ ਕਰਨ ਦੇਣੀ, ਹੋਰ ਤਾਂ ਕਿਸੇ ਨੇ ਕਹਾਉਣਾ ਨੀ। ਸਲਾਹ ਕਰ ਲਈ, ਦੇਖੋ ਕੈਸੀ ਖੋਟੀ ਫਿਰਤੀ, ਵਾਹਿਗੁਰੂ ਬਖਸ਼ੇ, ਕਿਰਪਾ ਕਰੇ ਐਸੇ ਵਿਚਾਰਾਂ ਤੋਂ ਬਚਾ ਕੇ ਰੱਖੇ ਸਾਨੂੰ, ਮਨ ਲੋਚੈ ਬੁਰਿਆਈਆਂ, ਗੁਰਸਬ ਦੀ ਇਹ ਮਨ ਫੋੜੀ। ਤੇ ਵਿੱਚ ਸੀ ਕੋਈ, ਕਹਿੰਦਾ ਮਾਰੋ ਨਾ, ਇਹਦਾ ਨਿਮਖ ਖਾਧਾ, ਇਹਦੀ ਰੋਟੀ ਖਾਧੀ ਹੈ, ਪ੍ਰਸ਼ਾਦਾ ਛਕੇ, ਇਹਨੂੰ ਕੰਡੇ ਤੇ ਲੈ ਚਲੋ ਗਾਹਾਂ ਉਸੇ।

0: ਪਟ ਕੇ ਨਾ ਰੇਤਾ ਇਹਨੂੰ ਗਲ ਗਲ ਜਿੰਨਾ ਮਿੱਟੀ ਵਿੱਚ ਦੱਬ ਦੋ। ਕੋਈ ਸ਼ੰਕਾ ਨਾ ਕਰਿਓ ਕਾਹਦੇ ਨਾਲ ਪੱਟਿਆ ਹੋਣਾ, ਤੁਹਾਡੇ ਆਦਰ ਆ ਕਾਹਦੇ ਨਾਲ ਪੱਟੇ ਹੋਣਾ। ਜਿਹੜੇ ਪਹਿਲਾਂ ਚੋਰ ਆਉਂਦੇ ਸੀ ਉਹਨਾਂ ਕੋਲ ਸੰਨ ਲਾਉਣ ਖਾਤਰ ਫਾਲੀ ਜਾਂ ਕੋਈ ਚੀਜ਼ ਆਉਂਦੀ ਸੀ ਸੰਨ ਲਾਉਣਾ ਮਿੱਟੀ ਦੀਆਂ ਕੰਧਾਂ ਨੂੰ, ਤਾਂ ਹੀ ਅੰਦਰ ਵੜਦੇ ਸੀ ਉਹ ਪੱਟੀ ਧਰਤੀ ਤੇ ਭਾਈ ਮਹਿੰਗਾ ਜੀ ਨੂੰ ਗਲ ਗਲ ਮਿੱਟੀ ਵਿੱਚ ਗੱਡ ਦਿੱਤਾ ਵਿਆਸਾ ਦੇ ਕੰਢੇ ਤੇ ਆਪ ਗਏ ਚੋਰੀ ਕਰਨ ਗੁਰਸਿੱਖ ਪਿਆਰੇ। ਸਾਰੀ ਰਾਤ ਫਿਰੀ ਗਏ ਕਿੱਥੇ ਚੋਰੀ ਹੋ ਗਏ, ਜਿਹਦੇ ਘਰ ਜਾਣ ਉਹੀ ਜਾਗਦਾ, ਜਿਹਦੇ ਘਰ ਜਾਣ ਉਹੀ ਜਾਗਦਾ, ਜਿਹੜੇ ਮੁਸਾਫਰ ਦੀ ਗੱਡੀ ਕੋਲ ਨੂੰ ਜਾਣ ਉਹ ਵੀ ਬੈਠਾ ਹੋ ਜਾਵੇ। ਸਾਰੀ ਰਾਤ ਫਿਰੀ ਗਏ ਕੋਈ ਪੈਸਾ ਧੇਲਾ ਨਹੀਂ ਮਿਲਿਆ, ਦੇ ਚੜ ਗਿਆ ਵਿਆਸਾ ਵਿੱਚ ਨਹਾ ਕੇ। ਕਹਿੰਦੇ ਪਛਾਣੇ ਨਾ ਜਾਈਏ ਵੀ ਕੌਣ ਹੈ ਹੁਣ ਚਲੋ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਕੀਰਤਨ ਸੁਣੀ, ਹੁਣ ਆਪਾਂ ਜਾ ਕੇ ਕਥਾ ਸੁਣਦੇ ਹਾਂ, ਸੰਗਤ ਵਿੱਚ ਬੈਠਾਂਗੇ, ਇੱਥੋਂ ਤਾਂ ਕੁਝ ਲੱਭਿਆ ਨਹੀਂ, ਬੈਠਾ ਜਾਈਏ। ਚਲੇ ਗਏ ਪਤਾਸੇ ਲੈ ਲਏ ਦੁਕਾਨ ਤੋਂ, ਜਦੋਂ ਆਉਣ ਲੱਗੀਆਂ ਅਰਦਾਸਾਂ, ਸਤਿਗੁਰ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅਰਦਾਸ ਨੂੰ ਕਹਿੰਦੇ ਕਮਰਦਾਰ ਇਹਨਾਂ ਦੀ ਅਰਦਾਸ ਕਰੀਏ, ਮੋੜ ਦੇ ਪਤਾਸੇ ਇਹਨਾਂ ਨੂੰ। ਪਤਾਸਿਆਂ ਦੀ ਅਰਦਾਸ ਪਤਾ ਕਾਹਤੇ ਕਰਾਉਣੀ ਸੀ, ਵੀ ਸੱਚੇ ਪਾਤਸ਼ਾਹ ਅੱਜ ਤਾਂ ਕੁਝ ਹੱਥ ਲੱਗਿਆ ਨੀ, ਅਗਲੇ ਦਿਨ ਕਿਰਪਾ ਕਰਦੀ, ਕੁਛ ਸੱਚ ਨਾ ਦੇਖੋ ਪਤਾਸੇ ਕਾਹਦੇ ਲਿਆਂਦੇ ਗੁਰੂ ਨੂੰ। ਬੱਚਿਓ ਇਹਨਾਂ ਗੱਲਾਂ ਤੇ ਆਪਣੇ ਵਿੱਚ ਵੀ ਹੈਗੇ, ਗੁੱਸਾ ਨਾ ਕਰਿਓ। ਸੱਚੇ ਪਾਤਸ਼ਾਹ ਮੇਰੇ ਕੋਲ ਇੱਕ ਟਰੱਕ ਹੈ, ਭਾਈ ਕੋਲ ਦੋ ਹੋ ਗਏ, ਮੈਂ ਤਾਂ ਪੰਜ ਪੌਂਡ ਦੀ ਅਰਦਾਸ ਕਰਾਊਂਗਾ, ਇੱਕ ਖੜਾ ਹੀ ਰੱਖੀ ਰਜਕੇ ਆਖੋ ਸਾਧਨਾ ਉਹ ਦੇ ਗਿਆ ਕਿ ਕਾਲੀਆਂ ਮਿਰਚਾਂ। ਕਿਸੇ ਦੀ ਬੁਰਿਆਈ ਖਾਤਰ ਤੂੰ ਕਰਮ ਧਰਮ ਕਰੇ, ਉਹ ਸਭ ਕੁਝ ਜਾਣਦਾ ਉਹ, ਸਾਡੇ ਡੇਰੇ ਉੱਤੇ ਆ ਜਾਂਦੇ ਜਦੋਂ ਇਲੈਕਸ਼ਨ ਹੁੰਦੀ ਹੈ। ਅੱਜ ਇੱਕ ਆ ਗਿਆ ਪਰ ਕੱਲ ਨੂੰ ਦੂਆ ਪਰਸੋਂ ਨੂੰ ਪੀਆ, ਜਿਹੜਾ ਵੀ ਆਊ ਬਾਬਾ ਜੀ ਅਰਦਾਸ ਕਰੋ ਮੇਰੀ ਜਿੱਤ ਹੋ ਜਾਵੇ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਉਹ ਕੰਨ ਭਲੇ ਨੇ, ਉਹ ਕੰਨ ਚੰਗੇ ਨੇ ਜਿਨ੍ਹਾਂ ਕੰਨਾਂ ਵਿੱਚ ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਜਿਨ੍ਹਾਂ ਕੰਨਾਂ ਵਿੱਚ ਤੇਰੇ ਕੀਰਤਨ ਦੀਆਂ ਆਵਾਜ਼ਾਂ ਪੈਂਦੀਆਂ, ਜਿਨ੍ਹਾਂ ਕੰਨਾਂ ਵਿੱਚ ਹੇ ਅਕਾਲ ਪੁਰਖ ਤੇਰੀ ਸਿਫਤੋਂ ਸਲਾਹ ਦੀਆਂ ਆਵਾਜ਼ਾਂ ਪੈਂਦੀਆਂ ਨੇ, ਉਹ ਕੰਨ ਧਨ ਨੇ ਤੇ ਉਹ ਰਸਨਾ ਧਨ ਹੈ ਜਿਹੜੀ ਜਪਦੀ ਏ, ਉਹ ਕੰਨ ਧਨ ਨੇ ਜਿਹੜੇ ਸੁਣਦੇ ਨੇ।

ਉਹ ਸੀਸ ਪਲ ਹੈ, ਉਹ ਮਸਤਕ ਪਾਵਨ ਹੈ, ਪਵਿੱਤਰ ਹੈ, ਜਿਹੜਾ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਝੁਕਦਾ ਕੋਈ ਮੱਥਾ ਪਵਿੱਤਰ ਹੈ, ਕੋਈ ਸੀਸ ਪਲ ਹੈ, ਕੋਈ ਨਿਰਮਲ ਹੈ, ਕੋਈ ਸਵੱਛ ਹੈ, ਕੋਈ ਮਸਤਕ ਭਾਗਾਂ ਵਾਲਾ ਜਿਹੜਾ ਗੁਰੂ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦਾ। ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਅਖੀਰਲੀ ਪੰਕਤੀ ਵਿੱਚ ਕੁਰਬਾਨ ਤੇ ਸਦਕੇ ਜਾਂਦੇ ਨੇ, ਗੁਰ ਵਿਟੋ ਨਾਨਕ ਵਾਰਿਆ, ਮੈਂ ਬਲਿਹਾਰ ਜਾ ਰਿਹਾ, ਕੁਰਬਾਨ ਜਾ ਰਿਹਾ, ਸਦਕੇ ਹਾਂ,

ਸਤਿਗੁਰ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ

ਦਰਸ਼ਨ ਪਿਆਸੀ ਦਿਨ ਸੁਰਾਤ ਚਿਤ ਭੋਵਨ ਦਿਨ ਮੀਤ ਖੋਲ ਕਪਟ ਗੁਰ ਮੇਲੀਆ

ਟਲ ਗੁਰ ਸੇਵੀ ਹੈ ਸਹਿਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਵਤ ਖਸਮੰਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠੇ

ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡ ਅਨਕ ਵਿਧੀ ਸਮਝਾਵ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖ ਹੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖ ਹੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਏ ਰਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਿਸ ਸਿਆਣਪ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਚਿਆਰਾ ਹੋਈ ਹੈ ਕਿਵ ਕੂੜ ਹੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹੇ ਨਾ ਕੋਈ

ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੇ ਗੁਰਾ ਇਕ ਦੇਹ ਬੁਝਾਈ ਸਭ ਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾਏ ਕਾਏ ਜਸ ਕੀਰਤ ਜਗ ਲਏ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅੱਠ ਅੱਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲੱਗੇ ਸਹਿ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼,

ਵਾਸੁ ਸੁਣਿਆ ਦੂਪ ਆਪਕਾ ਨਾਦ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ। ਮੰਨੈ ਮੋਹ ਝੂਟਾ ਨਾ ਖਾਈ, ਮੰਨੈ ਜਮ ਕੈ ਸਾਧ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਤਸਾਂ ਪ੍ਰਗਟ ਜਾਈ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਜਿਸ ਨੂੰ ਬਖਸ਼ੇ ਸ਼ਬਦ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖਰੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਬਖਿਆਣ।

ਪਰਮ ਵੇਦ ਪ੍ਰਾਣ ਜਾ ਕਹੇ ਨੇਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵਈ ਬਹੁ ਚਿਤ ਮਦ ਭਾਰ ਛੰਦ ਤਉ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਆਸਨ ਪੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਰਦਿਨ ਅਨਾਸ਼ ਰਾਜਨ ਵਾਹ ਸ਼ਾਨ ਸ਼ਾਹ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨਭੂਤ ਅੰਗ ਆਪਾਪੰਗ ਗਤਮਿਤ ਉਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨੇ ਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸ਼ਯ ਕਰਮ ਅਦ੍ਰਿਸ਼ਯ ਧਰਮ ਸਰਬ

ਭਗਵਤੀ ਸ਼ੰਦ ਦਉ ਪ੍ਰਸਾਦ ਕਥ ਦੇ ਕਿਆ ਸਜ ਦੇਸਾ ਕਿਆ ਬਿਜ ਬੇਸਾ ਹੈ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਬਿਜ ਲੋਕ ਹੈ ਕਿਆ ਦਿੱਤ ਸੁਖ ਹੈ ਕਿਆ ਬਦੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾਂਗ ਧਰਮੂ ਤੁਜਾਏ ਕਿਆ ਸੋਕ ਵਰਣੈ ਕਿ ਸਰਬਾ ਪਰਣੈ ਕਿ ਜਗਤੰ ਕ੍ਰਤੀ ਹੈ ਕਿ ਸ਼ਤਰੰ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਨੂਪ ਹੈ ਕਿ ਆਦੋ ਦੇਵ ਹੈ ਕਿ ਆਪ ਪੇਵ ਹੈ ਕਿ ਚਿਤਰੰਗ ਬਹੀਨਾ ਕਿ ਕਹਿ ਦੀਨਾ ਹੈ ਕਿ ਰੋਜਿ ਰਜਾ ਕਰ ਹੀ ਮੈਂ ਰਹਾ ਕਹਿ ਕਿ ਪਾਕ ਬਿਆਵ ਹੈ ਕਿ ਗੈਬੁਲ ਗੈਬ ਹੈ ਕਿ ਆਪ ਬੁਲ ਗੁਨਾਹ ਹੈ ਕਿ ਸ਼ਾਹ ਨਿਸ਼ਾ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜਿ ਦਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਕਲੰਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਉਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸਾ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਪੇਖੀ ਕਿ ਸਰਵਤਰ ਪੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਪੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਪਾਹੋ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਪੇਖੀ ਕਿ ਸਰਵਤਰ ਪੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸਾ ਹੈ ਕਿ ਸਰਵਤਰ ਮਾਨੇ ਆਏ ਸਦੈਵ ਅੰਗ ਪ੍ਰਧਾਨੇ ਆਏਗੇ ਸਰਵਤਰ ਜਾਪੇ ਆਏਗੇ ਸਰਵਤਰ ਥਾਪੇ ਆਏਗੇ ਸਰਵਤਰ ਪਾਨ ਆਏਗੇ ਸਰਵਤਰ ਮਨ ਆਏਗੇ ਸਰਵਤਰ ਇੰਦਰ ਆਏਗੇ ਸਰਵਤਰ ਚੰਦਰ ਆਏ ਕਿ ਸਰਵੰਗ ਕਲੀਮਾ ਕਿ ਪਰਮੰਗ ਫਹੀਮਾ ਹੈ ਕਿ ਆਕਲੋ ਲਾਮਾ ਹੈ ਕਿ ਸਾਹਿਬ ਕਲਾਮਾ ਹੈ ਕਿ ਉਸ ਨਾਲ ਵਜੂਆ ਤਮਾਮ ਦਰਜੂ ਹੈ ਹਮੇਸ਼ਰ ਸਲਾਮ ਹੈ ਸ੍ਰੀ ਕਦਮ ਦਾਮ ਹੈ ਗਨੀਮਲ ਕਰਤਾ ਗਰੀਬ ਪਰਸਤਾ ਹੈ ਬਲੰਦਲ ਮਕਾਨਾ ਜਮੀਨ ਹੋ ਜਮਾਨਾ ਤਮੀਜਲ ਤਮਾਮਾ ਰਜਲ ਦਾਨ ਹੈ ਹਰੀਫਲ ਜੀ ਮਹਿ ਜਗ ਯਕੀਨਾ ਅਨੇਕਲ ਤਰੰਗ ਹੈ ਬੇਦਾ ਪਾਂਗ ਹੈ ਅਜੀਜਲ ਨਿਵਾਜ ਹੈ ਗਨੀਮਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਬਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਤੋ ਬਰਾਜ ਹੈ ਸਦਾ ਸਰਬਸਾਜ ਹੈ ਸਮਾਸਤਲ ਸਲਾਮ ਹੈ ਸਦੈਵ ਕਾਮ ਹੈ ਨਿਰਵਾਦ ਸਰੂਪ ਹੈ ਗਾਦ ਅਨੂਪ ਹੈ ਵੰਗਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਤ੍ਰਿਵਰਗੰਗ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾਨ ਰਾਗੇ ਦਰਭਗ ਸਰੂਪ ਹੈ ਸਜੈ ਸੁਦੈਗ ਨਰਗੰ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੋਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੋਕਤ ਸਦਾ ਹੈ ਬੇਭੁਗਤ ਪ੍ਰਵਾਹ ਹੈ ਅਨੋਕਤ ਸਰੂਪ ਹੈ ਪ੍ਰਜੋਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਨੰਗ ਹੈ ਪੇਖਾ ਲੇਖ ਹੈ ਪਰਮਾ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਪੈ ਪੂਤ ਹੈ ਤੂਤ ਹੈ ਨਾ ਸਭ ਦਾਸ ਤੰਦ ਹੈ ਬੰਧ ਹੈ ਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨੰਤ ਹੈ ਲਿਖ ਦਿਖ ਹੈ ਲੇਖ ਹੈ ਪੇਖ ਹੈ ਟਾਹ ਗਾਏ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪਟ ਛੰਦ ਤਉ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਗਤਾ ਰਸਾਵਲ ਛੰਦ ਦਵ ਪ੍ਰਸਾਦ ਨਵੋ ਨਰਕ ਨਾਸੇ ਸਦੈਵ ਅੰਗ ਪ੍ਰਕਾਸ਼ੇ ਅਨੰਗ ਅੰਗ ਸਰੂਪੇ ਅਭੰਗ ਅੰਗ ਬਭੂਤੇ ਪਰਮਾਥੰਗ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਬਭੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸ੍ਰੀਕਾ ਮਿਤੋ ਮੀਕਾਇ ਸਦੈਵੰ ਪ੍ਰਵਾਹੇ ਜੈ ਅਜਾਏ ਭਗਵਤੀ ਛੰਦ ਦਉ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਰ ਸਲਾਮ ਹੈ ਸਮਾਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਿੰਦਾ ਹੈ ਕਿ ਰਾਜ ਕਰਿਆਂਦਾ ਹੈ ਗਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸਿਕਨ ਹੈ ਰਾਸਲ ਬਕਨ ਹੈ ਏਕਲੰਕ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜਾ ਕਰੀਮ ਹੈ ਸਮਾਤੁਲ ਸਲਾਮ ਸਦੈਵਲ ਕਾਮ ਹੈ ਨਿਰਵਾਸ ਰੂਪ ਹੈ ਗਾਦ ਹੈ ਅਨੂਪ ਹੈ
ਸਾਹਿਬ ਕਿਹਾ ਹੈ ਕਿ ਨਰਕੰ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਵ

ਭਗਵਾਨਾ ਹਮੇਸ਼ਾ ਲਰਵਾਨਾ ਤਮਾਮਲ ਤਮੀਸ਼ਾ ਸਮਾਤਲਾ ਜੀ ਜਾਏ ਪਰਮ ਪਰਮੇਸ਼ਾ ਸਮਾਤਲਾ ਦੀ ਸਾਇ ਅਲੇਸਲ ਅਲੇਖਾ ਮੇਸਲ ਅਪੇਖਾ ਜਮੀਨ ਉਲ ਜਮਾ ਹੈ ਮੀ ਕੁਲ ਮਾ ਹੈ ਕ੍ਰੀਮਲ ਕੁਮਾ ਲੈਂਗ ਜਦੋ ਜਮਾ ਲੈਂਗ ਅਚਲਿੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬਭੂਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲਿੰਗ ਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗਾਂਜੂ ਹਰ ਨਰ ਪਰ ਪੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖਾਂਡੂ ਹਰ ਨਰਿਆ ਮੰਡ ਅਨਪਵਨ ਆਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅੰਸ਼ ਜੇ ਅੰਗ ਆਸਨ ਅਭੰਗ ਉਪਮਾ ਪਾਰ ਗਾਤਮੇ ਤਾਰ ਜਲ ਥਲ ਮੰਡ ਦਿਸ ਵਿਸ ਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਪਵਨ ਆਸੁ ਤ੍ਰਿਤ ਤਰ ਤੁਰ ਆਸੁ ਆਜਨ ਬਾਹ ਏਕੈ ਸਦਾ ਅਵੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲੁ ਗੁਰ ਬਰ ਕਾਲੁ ਕਰ ਕਰ ਪ੍ਰਣਾਮੁ ਜਿਤ ਚਰਨ ਨਾਮ ਅਨ ਸਿਜ ਗਾਤ ਅਜ ਜਿਨ ਬਾਤ ਅਨ ਚੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਪਾਰ ਅਡੀਠ ਧਰਮ ਅਤ ਜੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਉਦਵ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵੋਭਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਗ ਪਰ ਹੈ ਸਰਵੰਗ ਕਰ ਹੈ ਸਰਵ ਪਾਸ ਹੈ ਸਰਵਨਾਸ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਹੈ ਖਲ ਖੰਡ ਹੈ ਪਰਦੇ ਪਰ ਹੈ ਪਰਦੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਤਪਾ ਤਪ ਹੈ ਕਰਤਾ ਕਰਤਾ ਮ੍ਰਿਤਾ ਮ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਕਰੁਣਾ ਕਰਤਾ ਹੈ ਕਰਤਾ ਕਰਤਾ ਧਰਣੀ ਧ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕਰਤਾ ਮ੍ਰਿਤਾ ਮ੍ਰਿਤ ਹੈ ਜਪਾ ਕਰਤਾ ਮ੍ਰਿਤਾ ਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਉ ਪੰਜਨ ਹੈ ਹਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਭਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਭਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਨਮੋ ਰਾਜ ਰਾਜੇ ਨਮੋ ਇੰਦਰੇਂਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਧਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਅਕਾਮੇ ਏਕ ਅਸ਼੍ਰੀ ਸ਼ੰਭ ਅਜੈ ਅਲੈ ਭੈ ਭੈ ਪੂਵਜੂ ਅਨਾਸ ਅਕਾਸ ਅਗੰਜ ਪੰਜ ਲਖ ਪਖ ਅਕਾਲ ਦਿਆਲ ਲੇਖ ਬੇਖ ਨਾਮ ਕਾਮ ਗਾਟਾ ਨਾਥੀ ਪਰਮਾਥੀ ਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪੰਜੰਗ ਅਕਰਮੰਗ ਪਰਮੰਗ ਗੰਜ ਲੇਖੇ ਭੁਜੰਗ ਪ੍ਰਯਾਤ ਸ਼ਮ ਨਮਾਸ ਤੁਲ ਪ੍ਰਣਾਮੇ ਸਮਾਸ ਤੁਲ ਪ੍ਰਣਾਸੇ ਅਗੰਜਲੋ ਨਾਮੇ ਸਮਾਸ ਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਸ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸਧਰਮੰਗ ਬਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਗਰੀਮੁਲ ਕਨਿੰਦਾ ਸਮਾਧ ਤੁਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀਮੇ ਹਰੀਅੰਗ ਹਰੀਅੰਗ ਗਰੀਮ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਭਉ ਸੁਭੰਗ ਸਰਵਦਾ ਸਰਵ ਜੁਗਤੇ ਦੁਕਾਲੰਗ ਪ੍ਰਣਾਸੀ ਦਾਲੰਗ ਸਰੂਪੇ ਸਦੰਗ ਸੰਗੇ ਅਭੰਗ ਬਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਭਉ ਸੁਭੰਗ ਸਰਵਦਾ ਸਰਵ ਜੁਗਤੇ ਦੁਕਾਲੰਗ ਪ੍ਰਣਾਸੀ ਦਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਵ ਪ੍ਰਸਾਦ ਸਵਈਏ ਕੋ ਓਂਕਾਰ ਸਤਿਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਗ ਸੁਧ ਸਮੂਹ ਸੁਧਾਨ ਕੇ ਦੇਖ ਪਿਰਿਉ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇਖੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੀਏ ਤੇ ਪ੍ਰਾਣਪਤੀ ਕਹੇ ਸ੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਕਰਤੀ ਬਨੇ ਕਰਤੀ ਕਹੇ ਮਾਤੇ ਮਦੰਗ ਜਰ ਜਰ ਸੰਗ ਅਨੂਭੋ ਤੰਗ ਸੁਰੰਗ ਸਵਾਰੇ ਕੋਟ ਤਰੰਗ ਗੁਰੰਗ ਸੇ ਕੁੜਤ ਪੌਣ ਕੇ ਕੌਣ ਕੁਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪਲੀ ਵਿਦ ਨਿਆਵਤ ਸੀਸਣਾ ਜਾਤ ਵਿਚਾਰੇ ਏਤੇ ਭਏ ਦੋ ਕਾਮ ਭੂਪਤ ਅੰਤ ਗੁਣਾਂਗੇ ਪਾਏ ਪਦਾਰੇ
जीत फिरै सब देश दिशान को बाजत अटोल मृदंग नगारे गुंजत गुड़ गजान के सुंदर हिंसत है हजराज हजारे भूत भवैख भवान के भूपत है कौन गणे नहीं जात विचारे सरिपद सरि भगवान भजे बन अंत गंत के धाम सुधारे तीर्थ नान उदय दमदान सुसंजम नेम अनेक बसेख है वेद पुराणक देव कुरान जमीन जवान सुवानक पेख है पौन आहार जति जद धार सब सब चार हजार के देखा है सरि भगवान भजबन भूपद एक रति बन एक न देखाए शौद सपाद रंत दबा सुसास नाद रजान दलेंगे भारी गुमान परे मन मैकार पर्वत पंखा ले नहा लहेंगे तूर रीन मरोर मवासन मातिम दंगन मान मलाएंगे सरी पद सरी भगवान कृपा बिन त्याग जहान निदान चलेंगे वीर पार बड़े बरियार बचारे सार की दार बिशैया दूरत देश मलंद मवासन माते जान के मान मलैया गाड़ी गड़ान को तोड़ नहार सुबातनी जग चार लवैया साहिब सरी सब कोसर नायक जाचक अनेक से एक दवैया दानव देव फनंदन साचर भूत भवैख भगवान जपेंगे जीव जते जल में थल में पाली पल में सब साफ थपाएंगे पुन पर तापन बाट जैत दोन पापन के बापुंज खपाएंगे साध समूह प्रसन्न फिराए जंग सदर सब अब लोग जपाएंगे मानव इंद्र गजेंद्र नरा तप जो अंतर लोग को राज करेंगे कोट स्नान का जादिक दान

ਸਤਨਾਮ ਸ੍ਰੀ ਵਾਹਿਗੁਰੂ ਜੀਓ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਿਤ ਪਾਰਾ, ਹਮਰੇ ਦੋਸ਼ ਸਬਦ ਮੁਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ, ਸੁਖੀ ਵਸੈ ਮੋਰੋ ਪਰਿਵਾਰ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੇ ਕਰੇ, ਸਭ ਬੈਰਨ ਕਵਾਸ ਕਰੇ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮਹੇ ਸਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੁਤਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੇ ਭਰਿਆ, ਮਰਨ ਕਾਲ ਕਾ ਦਰਾਸ

ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸਭ ਜੁਗ ਅਪਧਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ ਅਪਜਾਇਓ, ਆਦਿ ਅੰਤੇ ਗਏ ਅਵਤਾਰ, ਸੋਈ ਗੁਰੂ ਸਮਝ ਹਮਾਰਾ, ਨਮਸਕਾਰ ਦਸੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ। ਸਿਵ ਕਨ ਕਹੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਤਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਗਵਹੂੰ, ਤੁਮ ਮੈਂ ਮਿਲਤ ਦੇਹ ਧਰ ਸਮਹੂੰ। ਜੇ ਤੇ ਬਦਨ ਸ੍ਰੇਠ ਸਭ ਤਾਰੇ, ਆਪਾ ਪੁਥੀ ਬੂਝੋ ਚਾਰੇ, ਤੁਮ ਸਭ ਹੀ ਤੇਰਾ ਨਿਰਾਲਮ, ਜਾਣਤ ਬੇਦ ਭੇਦ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਅਨਾਦ ਅਸੰਭ, ਦਾ ਕਾ ਮੂਢ ਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਭੇਦਾ। ਤਾਂ ਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਣਤ ਨਹਿ ਪੈਵ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਦੋਏ ਦੇਤੀ। ਐਥ ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਬਿਦ ਸਜਾ ਪ੍ਰਥਮ ਸੰਸਾਰਾ, ਇਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀਂ ਭੂਪਾ। ਅੰਡਜ ਜੇਰਜ ਸਿੱਧ ਜਕੀਨੀ, ਉਤਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲਰਾ ਜਾਵ ਬੈਠਾ, ਕਹੂੰ ਸਿਮਟ ਪਇਓ ਸੰਕਰ ਕੈਠਾ। ਸਗਰੀ ਸ੍ਰੇਸ਼ਠ ਦਿਖਾਈ ਚੰਪਵ, ਆਜ ਜੁਗਾ ਸਰੂਪ ਸੁਜੰਪਵ, ਅਬਰਛਾ ਮੇਰੀ ਤੁਮ ਕਰੋ, ਸਿੱਖੋ ਬਾਰ ਸਿੱਖ ਸੰਗਰੋ। ਦੋਸ਼ਟ ਜਿਤੇ ਉਠਵਤ ਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ, ਜੇ ਅਸ ਤੁਜ ਤਬ ਸਰਣੀ ਪਰੇ, ਤਿਨਕੇ ਦੋਸ਼ਟ ਦੁਖ ਤਵ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਤਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਆਏ ਹੈ। ਰੱਖਿਆ ਹੋਏ ਤਾਂ ਇਹ ਸਭ ਕਾਲਾ, ਦੁਸ਼ਟ ਰਿਸ਼ਟ ਡਰੈ ਤਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਹਿਨ ਹਰਿਓ, ਤਾਂ ਕਿ ਤਾਪ ਤਨਕ ਮੋਹ ਹਰਿਓ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਸਵ ਸਕੈ ਨ ਕੋਈ, ਏਕ ਵਾਰ ਜਿੰਤ ਮੈਂ ਸੰਭਾਰ, ਕਾਲ ਫਾਸਦੇ ਤਾਂ ਅਵਾਰ। ਜੈਨ ਨਰ ਨਾਮ ਤਿਹਾਰੁ ਕਹਾ, ਦਾਰਦ ਦੋਸ਼ਟ ਦੋਗ ਦੇ ਰਹਾ, ਖੜ ਖੜਗ ਕੇਤ ਮੈਂ ਸਰਨ ਤਿਹਾਰੀ, ਆਵਾ ਦਿਲ ਵਾਰੀ, ਸਰਬ ਠਾਰ ਮੋਹ ਸਹਾਈ, ਦੁਸ਼ਟ ਦੋਗ ਦੇ ਲਿਓ ਵਜਾਈ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦਾ ਲਿਓ ਵਾਰੀ, ਸਰਬ ਠਾਰ ਮੋਹ ਸਹਾਈ, ਦੁਸ਼ਟ ਦੋਗ ਤੇ ਲਿਹ ਬਚਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇ ਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਉਦਾਂ ਗਾਵੋ ਹਰੀ ਕੇ, ਰਾਮਨ ਜੀ ਨੇ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ, ਕਰਦਾ ਦੇ ਰਹੇ ਸਭ ਕਿਸ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੀ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਕਰਸ ਪਾਗੈ, ਕਰਸ ਪਾਗੈ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ।
ਸਾਚੀ ਲਵੈ ਬਿਨ ਦੇਨ ਮਾਣੀ ਦੇਨ ਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤਦਵਾਦ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਗਥ ਕੀ ਕਰੇ ਕਹਾਣੀ ਕਰੇ ਕਹਾਣੀ ਅਗਥ ਗੇਰੀ ਗਿਤ ਦੁਆਰੇ ਪਾਈ ਹੈ ਤਨ ਮਨ ਤਾਨੂੰ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਗਥ ਕਹਾਣੀ ਹੇ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਹੇ ਮਾਇਆ ਮੋਹਣੀ ਜਿਨੇਤ ਪਰਮ ਪਲਾਇਆ ਮਾਇਆ ਤਾਂ ਮੋਹਣੀ ਕਿਨੈ ਕੀਤੀ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਦਿਸੈ ਬਿਟੋ ਜਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੇ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਸ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਦ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅਮ੍ਰਿਤ ਗੋਚ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਭਰ ਸੁਣਿਆਇਆ ਲਭ ਲੋਭ ਅਹੰਕਾਰ ਜੂਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੇ ਆਪ ਦੁਠਾ ਤੇਰੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਘੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨੋ ਦਿਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸ ਨਾ ਸੁਮਾਣੀ ਕਹੇ ਨਾਨਕ ਜਾਲ ਭਗਤਾਨ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਨ ਤਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸ ਨ ਜਾਏ ਨਾ ਜਾਏ ਸਹਿ ਸਕਤ ਸੰਜਮ ਰਹਿ ਕਰਮ ਕਮਾਏ ਸਹਿਸਾ ਜੀਵ ਮਲੀਨ ਹੈ ਕਤ ਸੰਜਮ ਦੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਰ ਹੋ ਚਿੱਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੋ ਹੈ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰ ਜੋ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੋ ਹੈ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੇ ਉਪਦ ਸਨਮੁਖ ਸਿੱਖ ਹੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾਂ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਭਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਗਾਏ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਕਿਸਣ ਦੇ ਕੱਚੇ ਕੱਚੀਆਂ ਖਾਣੀ ਹਰ ਹਰ ਨਿਤ ਕਰ ਸੁਨਾ ਕਹਿ ਕਿਸਨ ਜਾਣੀ ਜਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਬਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ।

ਆਪੇ ਗੁੰਮਰਦਾਏ ਗੁੰਮਰਦਾਏ ਆਪ ਵੇਖਿਆ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਵ ਲਵਲਾਏ ਕਹੇ ਨਾਨਕ ਆਪ ਕਰਦਾ ਆਪੇ ਹੁਕਮ ਬਜਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤੇ ਹੀ ਗੁਣੀ ਸੰਸਾਰ ਪਰੋਂ ਸੁਦਾ ਸੁਧਿਆ ਰਹਿਣ ਵਿਆਣੀ ਗੁਰ ਕਿਰਪਾ ਤੇ ਅੱਗੇ ਜਨਾਰ ਮਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸ ਨੂੰ ਅਣ ਦਿਨ ਹਰਲੇ ਬੁਲਾ ਗਿਆ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ।

ਆਵੇ ਆਪਣੀ ਨਵਿਆ ਪਹਿਲਾ ਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਡਦਾਤਾ ਸੁਖ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜੇਹੀ ਕਰਤਾ ਕਿ ਲਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਆਮ ਪ੍ਰਭਾਰ ਭਲਾ ਪਾਇਆ ਲਿਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਅਜਤ ਹਰ ਵਿਸਰੈ ਮੋਹ ਬਿਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੇ ਬਿਟੋ ਰਹੇ ਲੋਕ ਵਿਲ ਲਾਈ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਈ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰਿਆ ਆਪ ਮੁੱਲ ਕਹੇ ਭਗਤ ਨ ਕੇ ਨਾਨਕਾ ਜਿਨ ਹਰ ਭਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਅਲਾਹਾ ਖੱਟਿਓ ਦਿਹਾੜੀ ਇਹ ਧੰਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਈ ਰਸਨਾ ਤੂੰ ਅੰਗ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਰਦ ਕੀਤਾ ਜਿਸ ਹਰ ਰਸ ਬਲੇ ਨਾ ਪਾਏ ਹਰ ਰਸ ਪਾਏ ਬਲੇ ਪੀ ਹਰ ਰਸ ਬੋੜਨਾ ਦਿਸਿਆ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅੰਗ ਰਸਾ ਬਿਸਰੇ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿੰਦੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਵਾ ਚਲਤ ਨਜ਼ਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਬਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਅੰਤਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨਾ ਵਰ ਨਾ ਦੇਖੋ ਕੋਈ ਹਰ ਬਿਨਾ ਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹੀ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਾ ਵਰ ਨਾ ਕੋਈ ਕਹੇ ਨਾਨਕੇ ਨੇਤਰ ਅੰਦ ਸੇ ਸਤਿਗੁਰ ਮਿਲਿਆ ਦੇ ਬੁਦਰਾ ਟੋਈ ਏ ਸਰਵਣੋ ਮੇਰੇ ਹੋ ਸਾਚਾ ਸੁਣਨੈ ਨੂੰ ਪਠਾਏ ਸਾਚਾ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਦਨ ਹਰਿਆ ਹੋਆ ਰਸਨਾ ਰਸਤਮਾਣੀ ਸੱਚ ਲੱਖ ਵਡਾਣੀ ਤਾਂ ਕੀ ਜਦ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੈ ਨੂੰ ਪਠਾਏ

ਸਿਖਾਇਆ ਕਹਿ ਅਨੇਕ ਰੂਪ ਨਾਉ ਨਾਮ ਨਿਦ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹ ਸੱਚ ਸੁਹਿਲਾ ਸੱਚ ਕਰ ਗਾਵਹੁ ਗਾਵੋ ਤਾਂ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਤਿਆਵੇ ਸੱਚੋ ਤਿਆਵੇ ਜਾ ਤੁਧ ਪਾਵੇ ਗੁਰਮੁਖ ਜਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋਜਨ ਪਾਵਹਿ ਕਹਿ ਨਾਨਕ ਸੱਚ ਸੁਹਿਲਾ ਸੱਚ ਕਰ ਗਾਵਹਿ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪ੍ਰੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਪਹਿਰਦਾਸ ਜੀਓ ਪਿੰਡ ਸਭ ਤੇਰੀ ਦਾਸ ਤੁਮ ਮਾਤ ਪਿਤਾ ਹਮ ਮੁਬਾਰਕ ਤੇਰੇ ਤੁਮਰੀ ਕਿਰਪਾ ਨੇ ਸੂਚ ਮੇਰੇ ਕੋਈ ਨਾ ਜਾਣੇ ਤੁਮਰਾ ਉਹਨੇ ਚਾਹੀਦਾ

और जो

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮੋਹ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: सच्चे ही सच
1: सच्चे ही सच्चे

दीन दयाल सुन बेनती हर प्रभु हर राया।

ਨਹਾਰਾ ਦੁਖਹੰਤਾ ਖਰਾਬ ਤਾਂ ਗੁਰੂ ਦਿਗੰਨਾ ਕੂ ਲਾਗੇ ਜਾਂ ਕੀ ਪ੍ਰਭਾਗੇ ਸਰਦਾਸ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਰਤੋ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਸੰਤ ਗੁਰਸੇ ਮਰਦਾਸ ਰਾਮਦਾਸ ਹੋਈ ਸਹਾਏ ਅੱਜ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਬਹਾਦਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਧਰਤੀ ਬੋਲਣਾ ਜੀ ਪੰਜਾਬ ਪਿਆਰਿਆਂ ਚੌਹਾਂ ਚਰਚਾਤਿਆਂ ਚਾਰਿਆਂ ਮੁਕਤਿਆਂ ਪੰਜਾਂ ਸਾਥਾਂ ਸਰਬਤ ਵਾਲਿਆਂ ਦਾ ਧਿਆਨ ਧਰਤੀ ਬੋਲਣਾ ਜੀ ਚੜੇ ਪੰਜ ਪੰਜ ਕਟਵਾਏ ਸਿੱਖਾਂ ਦਾ ਲੋਹਾ।

ਸਿੰਘੀ ਪੰਛੀ ਜੀ ਸ੍ਰੀ ਤਹ ਦੀ ਤਹਾਈ ਖਾਲਸਾ ਜੀ ਕੀ ਕੋਲਬਾਦੇ ਕੋਲੜਾ ਜੀ ਸਿੱਖਾਂ ਦਾ ਮਾਨੀ ਮਾਲ ਮਾਤਰੀ ਜੀ ਮਤ ਪਾਸੇ ਰਾਖੀ ਆਪ ਅਕਾਲ ਪੁਰਖ ਵਾਹਿਗੁਰੂ ਅਕਸਰਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੀਰਤਾਨ ਰਹਿਤ ਦਾਨ ਵਿਵੇਕਤਾ ਦਾਨਕ ਨਾਨ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸਨਾਰ ਤੋਂ

ਹੋਰ ਨਿਰਾਸਰਿਆ ਦੇ ਆਸਰੇ ਸੱਚੇ ਪਾਤਸ਼ਾਹ ਆਸਿਆਂ ਦਾ ਉਹ ਦਾਸਰਾ ਲੈ ਕਰਕੇ ਆਸਿਆਂ ਦੇ ਦਰ ਘਰ ਦੇ ਸੇਵਕ ਭਾਈ ਸਾਹਿਬ ਭਾਈ ਸੁਖਿੰਦਰ ਸਿੰਘ ਜੀ ਵੱਲੋਂ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਦੇ ਕੀਰਤਨ ਕਰਾਏ ਗਏ ਨੇ। ਆਸਿਆਂ ਨੇ ਇਹ ਕੀਤੀ ਹੈ ਸੱਚੇ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋਏ ਆਸਿਆਂ ਦੀ ਪਵਿੱਤਰ ਪਾਵਨ ਹਜੂਰੀ ਅੰਦਰ ਸੋਹਣੇ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਬਾਰਾਂ ਸਲੋਕ ਬਾਰਾਂ ਸੱਚੇ ਚੌਵੀ ਸਰੋਪ ਪਾਤਸ਼ਾਹ ਦੀ ਆਸਿਆਂ ਦੀ ਪਵਿੱਤਰ ਪਾਵਨ ਹਜੂਰੀ।

ਸਾਖੀਆਂ ਦਾ ਓਟ ਆਸਰਾ ਲਿਆ ਹੈ ਮਹਾਂਪੁਰਖਾਂ ਵੱਲੋਂ ਸੋਹਣੇ ਆਸਾ ਜੀ ਦੀ ਵਾਰ ਦੇ ਕੀਰਤਨ ਕਰਾਏ ਗਏ ਪਾਤਸ਼ਾਹੀ ਦੀ ਤਰ੍ਹਾਂ ਬਖਸ਼ਿਸ਼ਾਂ ਕਰਦੀਆਂ ਮਿਹਰਾਂ ਕਰਦੀਆਂ ਆਪਣੇ ਮਿਹਰ ਭਰੇ ਖਤ ਇਸ ਪਰਿਵਾਰ ਦੇ ਉੱਤੇ ਰੱਖਣੇ ਕਲਾ ਦੀ ਚੜ੍ਹਦੀਆਂ ਕਲਾ ਬਖਸ਼ਣੀਆਂ ਕਾਰੋਬਾਰਾਂ ਦੇ ਵਾਧੇ ਪਾਉਣੇ ਨਿਗਰਾਂ ਦੇ ਨਾਸ ਕਰਨੇ ਕਿਸ ਕਮਾਈਆਂ ਦੇ ਵਾਧੇ ਪਾਉਣੇ ਬਿਨਾਂ ਖਜ਼ਾਨਿਆਂ ਦੇ ਵਿੱਚੋਂ ਮਾਇਆ ਨਾਲ ਸੇਵਾ ਹੋਈ ਸੋ ਖਜ਼ਾਨੇ ਭਰਪੂਰ ਕਰਨੇ ਆਪਿਆਂ ਨੂੰ ਸੋਹਣੇ ਪਛਾਕੀ ਪਹਿਰਾਵਾ ਕੀਤੇ ਗਏ ਸੇਵਕਾਂ ਦੇ ਪੜਦੇ ਲੋਕ ਪ੍ਰਲੋਕ ਵਿਖੇ ਕਦੇ ਅੰਗ ਸੰਗ ਹੋ ਕਰਕੇ ਸਹਾਇਤਾ ਕਰਨੀ ਬੇਗਾਂ ਦੇ ਨਾਸ ਕਰਨੇ ਨਾਮ ਦਾਸ ਇਸ਼ਨਾਨ ਦੀਆਂ ਲਾਤਾਂ ਵਰਸਣੀਆਂ ਆਪਿਆਂ ਦੀ ਪਵਿੱਤਰ ਪਾਵਨ ਹਵੇਲੀ ਅੰਦਰ ਤੂੰ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਤੇਗ ਹਾਜ਼ਰ ਕੀਤੀ ਗਈ ਹੈ ਪਾਤਸ਼ਾਹ ਜੀ ਉਹ ਭੋਗ ਲਾਓ ਭੋਗ ਲੱਗਿਆ ਦੀਪ ਪ੍ਰਸ਼ਾਦ ਹੋਰ ਸੰਗਤ ਵਿੱਚ ਵਰਤਣ ਦੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

इलाही बाणी विष्णु गुरु तेग बहादुर महाराज जी के उच्चारण कीते हुए इलाही गुरबाणी का कीर्तन करने की तैयारी। श्री गुरु तेग बहादुर जी महाराज जो अपने इन्हों पावन पवित्र श्लोकों के अंदर इस मनुख नूं जीवन की हकीकत तो जान करा के उस परम पिता परमेश्वर के नाम का हर एक श्लोक अंदर जोड़ते पे ने, जिथे हजूर ने अज तक के श्लोकों की विचार ये गोविंद के गीत नहीं गाए कि गुरु तेग बहादुर कह रहे हैं जन्म व्यर्थ उम्र पार वाला व्यर्थ। जे केवल मन माया खटते गुरु तेग बहादुर जी चिन्ह के नाम भी जोड़ लें, सतगुरु गुरु तेग बहादुर महाराज जी सत कृपा करके जो बख्श किए, सत किन्नी जिस मनुख ने संसार की असलियत नूं समझ के उस अकाल पुरख वाहिगुरु जी के नाम दिन रात जपना किया है, सर किन्ने इस गल सच मान लिया जे उस दिन रात बंदगी करने वाले नाम जपन वाले ते उस अकाल पुरख वाहिगुरु जी के अंदर कोई अंतर नहीं। सर ने वचन अज किया जो प्राणी नित दिन भजै, संखेप के आखरी अर्थ यही है जिहड़ा प्राणी दिन रात उस अकाल पुरख वाहिगुरु के नाम नूं जपदा है। ते शायद कह रहे ने रूप राम ते जान, इसे राम का अर्थ है वह प्रभु जिहड़ा धरती के दर्रे दर्रे विच रमिया होए, उसनूं उस प्रभु का तू रूप जानी। शायद कहने जदों तू दिन रात जपदा है फिर हर जानन हर अंतर नहीं, उस हरी जन विच ते हरी विच कोई अंतर नहीं। ते शायद वचन कर लगे नानक साची मान, इस गल नूं बिल्कुल सच्ची मान लें, राई मात्र भी इहदे विच कुछ मिलावट नहीं ते नाम जपण वाले ते प्रभु दे अंदर कोई अंतर नहीं रहिंदा। आओ गुरु तेग बहादुर जी दे इस पावन पवित्र श्लोक दी विचार गुरु तेग बहादुर जी दी कृपा नाल और आप सब संगत की अतीत न करिए कि गुरु परमेश्वर नु जपन वाला जे गुरु कृपा करके उसके अंदर नु टिका के निष्कामता क्रिया के नाम जपा लवे तो परमेश्वर रूप हो जाता है। गुरु ग्रंथ साहिब की बाणी की सेक लै आप अतीत बख्शो सर्व कृपालता समूह माई भाई बड़े प्यार अदब के नाल उच्चारण करो जी सतनाम श्री वाहेगुरु जी, करो कृपा गुरमुख प्यारो फिर उच्चारण करो जी सतनाम श्री वाहेगुरु जी। धन गुरु ग्रंथ साहिब महाराज जी की बाणी ने अरंता की कृपा कर दी जपन की बाणी बड़ी बड़ी शब्द आंदा है तू त्याग उसनू सिमर उसनू जप उसनू याद कर। गुरु ग्रंथ साहिब कहिंदे ने इस गल ध्यान रखें कोई भी मनुख जिहदा सिमरन करदा है ना जिहनू परत परत के याद करदा है जे तां उह गुणा वाला है ते उहदी याद विच उहनू चिंतन करन नाल उहदा सिमरन करन दे नाल उहदे सारे गुण याद करन वाले दे विच आ जांदे ने। ते जे कोई मनुख औगुणा वाले नूं याद करदा है ते जितने भी उहदे अंदर दे औगुण ने उह याद करन वाले दे अंदर छुटे सिद्ध आ जांदे। सहिब श्री गुरु ग्रंथ साहिब ने वचन कीता कहिंदे जिओ जे जिस दा तूं सिमरन करेगा उहदा रूप हो जाएगा। इस संबंधी मेरे सतगुरु ने बाणी दी जदों जपण दी गल कही ना ते इह भी कहा तुसीं मैनूं जपो। गुरु नानक साहिब ने पहला सिद्धांत ही दिता है एक ओंकार तो लैके गुरप्रसाद तक जूनी सरबंध तक तो उस वाहगुरु के दिते सारे गुण
कि मैं अर्थ की किसी एक पूरे गुण नहीं वो बेअंत है। शायद ने जिन्हें कुछ साढ़े समझ गुजरे ने सानू समझा दते इतों तक गुण दते। फिर अगे कह लगे गुरु की कृपा न मिलता है। ते कमाल की गल मेरे गुरु नानक साहब ने कही कहने जे गुरु की कृपा लगी है ये नहीं कहा कि तू मैनू जप। कह लगे सजना जे तू ओदे तक पहुंचना चाहना ते ओनू जपना आरंभ कर दे जिहड़ा जप आदि सच जुगाद सच है ही सच नानक होती थी सच ओनू जप जिन्हें सदीव काल ही रहना ते प्यारो जदों गुरु ग्रंथ साहिब की बाणी का पाठ किया ते भगत नामदेव जी का एक शब्द आता है गुरु ग्रंथ साहिब का राग ए गाउण। भगत साहिब ने उहदे ते कटाक्ष नहीं किया सिर्फ एक गल समझाई है प्यारे तू उस अकाल पुरख वाहिगुरु के नाम नूं जपेगा ना ते एक दिन उहदा रूप हो जाएगा ते जे उहनूं छड के किसे होर नूं पूजना पै ते उहदे पूजन नाल उहदे चिंतन नाल तू उहदा रूप हो जाएगा। मुक्ति गल की तू जिहदा सिमरन करेगा उहदी याद च देव संध्या संध्या एक दिन तू उहदा रूप हो जाएगा। भगत साहिब का शब्द आउंदा है राग गाउण अंदर बचने साहब कहने भैरो भूत कीतला धावै हर बाण को ठार उड़ावै। ते अगला उन्हें बचन किया हौ तो एक रमैया लै हूं कहने मैं ता केवल एक राम प्रभु के नाम नूं जपना चाहना ते जे कोई मैनू प्रभु के नाम तो सुना के ये कहना शुरू कर दे किसी देवते दे किसी कीर्तन की पूजा तू शुरू कर दे ते भगत नामदेव कहते ने मैं सारे देवते एदे बदले दे देंगा ते मैं परमेश्वर के नाम नूं कभी छड़ना नहीं क्योंकि ओदा नाम जप जप के एक दिन ओदा रूप हो जाएगा। खैर भाई साहब ने भी बची किते गुरदास ने खैर भगत जी कह रहे ने हौ तो एक रमैया लै हूं आन दे बदलावन बह हूं किमकिम करते जो नर त्यावै वर्त करै दौरू चमकावै मां माई की पूजा करै नरसै नार होए को तरै। कहन के तू कही अती आद कुवानी मुक्त की बरिया कहां छुपानी। ते अखीर विच उन्हां ने बचन किया जो क्या मुक्त की बरिया कहां छुपानी। कहन लगे ऐ सजन गुरमत राम नाम गौ मीता हे मेरे मित्र तू इन्हां दे जाप नूं त्याग दे ना कर इन्हां दा जाप जे तू अकाल पुरख विच लीन होना है फिर गुरु दी मत नूं लै के राम नाम गौ मीता गुरमत राम नाम को गीता पढ़ने नामा क्यों कहे गीता तू कभी गीता जी को पढ़ के देख ले ओदी एक गल कह रही है कि जिदा सिमरन करेगा तू ओदा रूप हो जाए। सह भाई सह गुरदास ने भी कई वचन किए भगत नाम देव कह लगे देख जे तू जपेगा नाम ते जिदा नाम जपेगा तू ओदा रूप हो जाएगा। सहब ने बाणी वचन किया जैसा सेवै तैसा होए ज्यो जहा सिमरन करना तू ओ जहा हो जाए। धन गुरु ग्रंथ साहब जी ने हर जन की गल की कहने हर जन कौन है अज बचन किया जो प्राणी निज दिन भजै जेड़ा दिन रात सिमरन करता है रूप राम ते जान ओदे ते प्रभु विच कोई अंतर नहीं। कहन लगे प्यारे हर जन हर अंतर नहीं हरी जन विच ते हरी दे अंदर कोई अंतर नहीं ਉਹ ਕਿੰਨੇ ਕੁ ਆਪਸ ਵਿੱਚ ਅਭੇਦ ਹੋ ਜਾਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਭਗਤ ਕਬੀਰ ਸਾਹਿਬ ਨੇ ਚਾਰ ਸ਼ਲੋਕ ਦਰਜ ਕੀਤੇ ਨੇ ਜਿਨ੍ਹਾਂ ਵਿੱਚ ਕੇਵਲ ਹਰ ਜਨ ਦੀ ਵਿਆਖਿਆ ਦੱਸੀ ਹੈ ਤੇ ਭਗਤ ਕਬੀਰ ਸਾਹਿਬ ਨੇ ਹਰ ਜਨ ਦੀ ਗੱਲ ਕਰਦੇ ਹਨ ਕਿ ਹਰੀ ਦਾ ਜਨ ਹੁੰਦਾ ਕੀ ਹੋ ਜਾਏ ਜਿਹੜਾ ਪਰਮੇਸ਼ਵਰ ਦਾ ਰੂਪ ਹੋ ਗਿਆ ਉਹਦੇ ਅੰਦਰ ਕਿਹੋ ਜਿਹੇ ਗੁਣ ਨੇ। ਉਹਨਾਂ ਨੇ ਚਾਰ ਸ਼ਲੋਕ ਦਿੱਤੇ ਤੇ ਚਾਰ ਸਲੋਕਾਂ ਵਿੱਚ ਉਹਨਾਂ ਤਿੰਨ ਉਦਾਹਰਨਾਂ ਦਿੱਤੀਆਂ। ਪਹਿਲੀ ਉਦਾਹਰਨ ਉਹਨਾਂ ਨੇ ਇੱਕ ਦੇ ਟੁਕੜੇ ਦੀ ਲਈ ਦੂਸਰੀ ਉਦਾਹਰਨ ਭਗਤ ਕਬੀਰ ਸਾਹਿਬ ਨੇ ਜ਼ਮੀਨ ਤੇ ਪਈ ਹੋਈ ਖਾਦ ਦੀ ਲਈ ਤੀਸਰੀ ਉਦਾਹਰਨ ਭਗਤ ਕਬੀਰ ਸਾਹਿਬ ਨੇ ਵਹਿੰਦੇ ਹੋਏ ਪਾਣੀ ਦੀ ਲੈ ਲਈ। ਤਿੰਨ ਉਦਾਹਰਨਾਂ ਲੈ ਕੇ ਇਹਨਾਂ ਵਿੱਚੋਂ ਇੱਕ ਇੱਕ ਗੁਣ ਜਿਹੜਾ ਉਹ ਇਕੱਤਰ ਕਰ ਲਿਆ ਹੈ ਤੇ ਜਿੱਥੇ ਇਹਨਾਂ ਵਿੱਚ ਇੱਕ ਇੱਕ ਗੁਣ ਸੀ ਉੱਥੇ ਇਹਨਾਂ ਵਿੱਚ ਔਗਣ ਵੀ ਸਨ। ਕਹਿਣ ਲੱਗੇ ਪਿਆਰਿਆ ਜੇ ਹਰੀ ਜਨ ਬਣਨੀ ਤਾਂ ਇੱਕ ਇੱਕ ਗੁਣ ਇਹਨਾਂ ਦਾ ਗ੍ਰਹਿਣ ਕਰ ਲੈ ਤੇ ਜਿਹੜੇ ਔਗਣ ਨੇ ਉਹਨਾਂ ਨੂੰ ਤਿਆਗ।
ਸਹਿਜ ਕਹਿੰਦੇ ਹਰ ਜਨ ਹਰ ਅੰਤਰ ਨਹੀਂ, ਹਰੀ ਦੇ ਜਨ ਵਿੱਚ ਤੇ ਹਰੀ ਵਿੱਚ ਕੋਈ ਅੰਤਰ ਨਹੀਂ, ਪਰ ਹਰ ਜਨ ਹੁੰਦਾ ਕਿਉਂ ਜੇ? ਭਗਤ ਕਬੀਰ ਸਾਹਿਬ ਦਾ ਬਚਨ ਹੁੰਦਾ ਹੈ, ਪਹਿਲਾ ਸ਼ਲੋਕ ਹੈ, ਬਚਨ ਕਰਦੇ ਨੇ ਕਬੀਰ ਰੋੜਾ ਹੋਏ ਰਹੋ ਬਾਟ ਦਾ ਤਦ ਮਨ ਕਾ ਅਭਿਮਾਨ। ਮਨ ਵਿੱਚ ਆਇਆ ਉਹ ਕਬੀਰ ਰੋੜਾ ਹੋਏ ਰਹੋ ਬਾਟ ਦਾ, ਬਾਟ ਦਾ ਤੇ ਰਸਤਾ, ਕਿ ਜਿਵੇਂ ਰਸਤੇ ਵਿੱਚ ਇੱਟ ਦਾ ਟੁਕੜਾ ਪਿਆ ਰੋੜਾ ਪਿਆ, ਤੇ ਜੇ ਕਿਸੇ ਕਬੀਰ ਤੂੰ ਇੱਟ ਦਾ ਟੁਕੜੇ ਵਰਗਾ ਜੀਵਨ ਬਣਾ ਲੈ ਤੇ ਹੋ ਸਕਦਾ ਤੇਰੇ ਉੱਤੇ ਭਗਵਾਨ ਖੁਸ਼ ਹੋ ਜਾਏ, ਤੇ ਇੱਕ ਦੇ ਟੁਕੜੇ ਵਾਲਾ ਜੀਵਨ ਦੇਖ ਕੇ ਤੂੰ ਹਰ ਜਨ ਬਣ ਸਕੇ। ਬਚਨ ਇਹ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਦ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ, ਜੇ ਕੋਈ ਇਹੋ ਜਿਹਾ ਦਾਸ ਬਣ ਜਾਏ ਰੋੜੇ ਵਰਗਾ, ਤਾਂ ਹੀ ਮਿਲੇ ਭਗਵਾਨ, ਉਹਨੂੰ ਕਰਤਾ ਪੁਰਖ ਵਾਹਿਗੁਰੂ ਮਿਲ ਜਾਂਦਾ, ਜੇ ਕੋਈ ਰੋੜੇ ਵਰਗੀ ਆਪਣੀ ਜ਼ਿੰਦਗੀ ਬਣਾ ਲਵੇ। ਹੁਣ ਭਗਤ ਕਬੀਰ ਸਾਹਿਬ ਬੜੀ ਸੂਖਸ਼ਮਤਾ ਦੇ ਜਾਂਦੇ ਨੇ, ਕਿੰਨੇ ਰੋੜੇ ਵਿੱਚ ਇੱਕ ਬੜਾ ਵੱਡਾ ਗੁਣ ਗਏ, ਇਹ ਹਰ ਇੱਕ ਦੇ ਪੈਰਾਂ ਦੀਆਂ ਠੋਕਰਾਂ ਸਹਾਰ ਲੈਂਦਾ, ਰਸਤੇ ਵਿੱਚ ਪਿਆ ਲੰਘਣ ਵਾਲੇ ਪੈਰਾਂ ਨਾਲ ਇਹਨੂੰ ਠੋਕਰ ਮਾਰਦੇ, ਕਦੀ ਪੈਰ ਦੀ ਠੋਕਰ ਵੱਜੇ ਇਹ ਇੱਟ ਦਾ ਟੁਕੜਾ ਸੜਕ ਦੇ ਸੱਜੇ ਕਿਨਾਰੇ ਵਿੱਚ, ਤੇ ਜਦੋਂ ਉਧਰੋਂ ਕੋਈ ਠੋਕਰ ਮਾਰੇ ਤੇ ਖੱਬੇ ਕਿਨਾਰੇ ਤੇ ਚਲੇ ਜਾਂਦਾ। ਕਹਿੰਦੇ ਇੱਕ ਗੁਣ ਤਾਂ ਰੋੜੇ ਤੇਰੇ ਵਿੱਚ ਬੜਾ ਵਧੀਆ, ਤੂੰ ਠੋਕਰਾਂ ਸੱਚੀਆਂ ਸਹਾਰਨਾ ਪੈ। ਤੇ ਫਿਰ ਅੰਦਰੋਂ ਆਵਾਜ਼ ਆਈ, ਕਬੀਰ ਇਹਦੇ ਕੋਲੋਂ ਕੇਵਲ ਇੱਕ ਗੁਣ ਲੈ ਲੈ, ਜਿਵੇਂ ਇਹ ਠੋਕਰਾਂ ਸਹਾਰਦਾ ਉਵੇਂ ਲੋਕਾਂ ਦੇ ਬੋਲ ਕਬੋਲ ਸਹਾਰ ਲੈ, ਤੇ ਜੇ ਇਹਨਾਂ ਨੂੰ ਸਹਾਰਨ ਦੀ ਯਾਦ ਸਿੱਖੇਗਾ, ਤੇ ਯਾਦ ਰੱਖੀ ਹਰ ਜਨ ਦਾ ਪਹਿਲਾ ਲਕਸ਼ਣ ਇਹ, ਉਹ ਲੋਕਾਂ ਦੀ ਹਰ ਗੱਲ ਨੂੰ ਸੁਣ ਲੈਂਦਾ ਪਰ ਉਹਦੇ ਤੇ ਅਸਰ ਨਹੀਂ। ਭਗਤ ਸਾਹਿਬ ਨੇ ਫਿਰ ਅਗਲੀ ਗੱਲ ਕਹੀ, ਜਦੋਂ ਪਹਿਲਾ ਸਲੋਕ ਕਿਹਾ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਦ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਇਹ ਮਿਲੇ ਭਗਵਾਨ, ਤੇ ਅਗਲਾ ਬਚਨ ਕੀਤਾ ਕਹਿਣ ਲੱਗੇ ਕਬੀਰ ਰੋੜਾ ਹੋਆ ਤਾਂ ਕਿਆ ਹੋਇਆ, ਜੇ ਤੂੰ ਰੋੜਾ ਬਣ ਗਿਆ ਤੂੰ ਵੱਡੀ ਬਾਤ ਨਹੀਂ, ਪੰਥੀ ਕੋ ਦੁੱਖ ਦੇ ਪੰਥੀ ਦਰ ਤੇ ਰਾਹੀ, ਇਹ ਹੀ ਰੋੜਾ ਜਦੋਂ ਕਿਤੇ ਰਾਹੀ ਨਿਕਲਦੇ ਨੇ, ਜਿਨ੍ਹਾਂ ਨੇ ਪੈਰਾਂ ਵਿੱਚ ਜੋੜੇ ਪਾਏ ਉਹਨਾਂ ਦੀਆਂ ਠੋਕਰਾਂ ਤੇ ਸਹਾਰ ਲੈਂਦਾ ਹੈ, ਤੇ ਜਦੋਂ ਤੂੰ ਨੰਗੇ ਪੈਰ ਨਿਕਲਦਾ ਹੈ ਤੇ ਉਹਦੇ ਪੈਰਾਂ ਥੱਲੇ ਚੁੱਪ ਕੇ ਉਹਨੂੰ ਠੋਕਰ ਮਾਰ ਕੇ ਉਹਦੇ ਪੈਰਾਂ ਵਿੱਚੋਂ ਖੂਨ ਵੀ ਕੱਢ ਦਿੰਦਾ ਹੈ, ਪਰ ਰੱਬ ਦਾ ਸਿਰ ਠੋਕਰ ਸਹਾਰ ਲੈਂਦਾ ਹੈ ਪਰ ਕਦੀ ਕਿਸੇ ਦੇ ਅੰਦਰ ਨੂੰ ਠੋਕਰ ਮਾਰ ਜਾਂਦਾ। ਕਹਿੰਦੇ ਰੋੜੇ ਵਿੱਚ ਬੜਾ ਵੱਡਾ ਔਗਣ ਨੇ, ਠੀਕ ਹੈ ਤੂੰ ਠੋਕਰ ਸਹਾਰਨਾ ਪਰ ਲੋਕਾਂ ਦੇ ਪੈਰਾਂ ਥੱਲੇ ਚੁੱਪ ਕੇ ਦੁੱਖ ਵੀ ਦੇ ਲੈਣਾ। ਕਹਿੰਦੇ ਸਾਰੇ ਤੇਰੇ ਵਰਗੇ ਗੁਣ ਨਹੀਂ ਮੈਂ ਲੈਣੇ। ਕਹਿਣ ਲੱਗੇ ਕਬੀਰ ਰੋੜਾ ਹੋਇਆ ਤਾਂ ਕਿਆ ਹੋਇਆ, ਪੰਥੀ ਕੋ ਦੁੱਖ ਦੇ। ਕਹਿਣ ਲੱਗੇ ਐਸਾ ਤੇਰਾ ਦਾਸ ਹੈ, ਤੇਰਾ ਸਿਰ ਤੇਰਾ ਹਰ ਜਨ ਇਹੋ ਜਿਹਾ ਚਾਹੀਦਾ, ਜਿਉਂ ਧਰਨੀ ਮੈਂ ਖੇ, ਜਿਵੇਂ ਧਰਤੀ ਤੇ ਪਈ ਹੋਈ ਮਿੱਟੀ, ਤੇ ਮਿੱਟੀ ਵਿੱਚ ਇੱਕ ਬੜਾ ਵੱਡਾ ਗੁਣ ਹਰ ਇੱਕ ਦੇ ਪੈਰਾਂ ਥੱਲੇ ਰਹਿੰਦੀ, ਚਾਹੇ ਅਮੀਰ ਚਾਹੇ ਗਰੀਬ, ਹਰ ਕੋਈ ਇਹਨੂੰ ਪੈਰਾਂ ਦੇ ਥੱਲੇ ਰੱਖਦਾ। ਇਸੇ ਮਿੱਟੀ ਵਿੱਚ ਗੁਣ ਹੈ, ਭਾਵੇਂ ਇਸ ਧਰਤੀ ਨੂੰ ਕੋਈ ਪੱਟ ਦੇ, ਭਾਵੇਂ ਕੋਈ ਚੰਦਨ ਦਾ ਲੇਪਣ ਕਰਦੇ, ਇਹਨੂੰ ਪਰਵਾਹ ਨਹੀਂ। ਪਰ ਭਗਤ ਸਾਹਿਬ ਕਹਿੰਦੇ ਨੇ ਇੱਕ ਗੁਣ ਤੂੰ ਖਾਸ ਵਿੱਚੋਂ ਲੈ ਲੈ, ਸਭ ਦੇ ਚਰਨਾਂ ਦੀ ਧੂੜ ਬਣ ਜਾ, ਪਰ ਇਹਦੇ ਵਿੱਚ ਵੀ ਇੱਕ ਬੜਾ ਵੱਡਾ ਔਗਣ, ਜਿੱਥੇ ਮਿੱਟੀ ਹਰ ਇੱਕ ਦੇ ਪੈਰਾਂ ਥੱਲੇ ਰਹਿੰਦੀ ਹੈ, ਉੱਥੇ ਇਹਦੇ ਵਿੱਚ ਏਡਾ ਵੱਡਾ ਔਗਣ ਹੈ, ਜਦੋਂ ਕਿਤੇ ਇਹਨੂੰ ਹਵਾ ਦੀ ਥੋੜੀ ਜਿਹੀ ਪ੍ਰੇਰਨਾ ਮਿਲੇ ਤੇ ਹਵਾ ਦੇ ਬਲ ਨਾਲ ਇਹ ਮਿੱਟੀ ਪੈਰਾਂ ਵਿੱਚੋਂ ਉੱਡ ਕੇ ਲੋਕਾਂ ਦੇ ਤਨ ਨੂੰ ਦਾਗੀ ਕਰ ਦਿੰਦੀ ਹੈ। ਪਰ ਯਾਦ ਰੱਖੀ ਹੈ ਹਰੀ ਦੇ ਸੇਵਕ, ਜੇ ਤੂੰ ਹਰੀ ਜਨ ਬਣਨਾ, ਮਿੱਟੀ ਦੀ ਤਰ੍ਹਾਂ ਤੂੰ ਖਾਕ ਵਾਲਾ ਗੁਣ ਲੈ ਕੇ ਨਿਮਰਤਾ ਵਿੱਚ ਤਾਂ ਰਹੀ, ਪਰ ਇਹ ਨਾ ਔਗਣ ਲੈ ਲਈ ਕਿ ਪੈਰਾਂ ਥੱਲਿਓਂ ਉੱਠ ਕੇ ਲੋਕਾਂ ਦੇ ਉੱਤੇ ਜ਼ੋਰ ਚਲਾਉਣੇ ਸ਼ੁਰੂ ਕਰ ਦਿੱਤੇ। ਹਰੀ ਦਾ ਸੇਵਕ ਕਦੀ ਇਹੋ ਜਿਹਾ ਹੋ ਨਹੀਂ ਸਕਦਾ ਜਿਹੜਾ ਕਿਸੇ ਦੇ ਉੱਪਰ ਦੋਸ਼ ਬਣਦਾ ਹੋਵੇ। ਕਹਿਣ ਲੱਗੇ ਫਿਰ ਮਿੱਟੀ ਬਣਿਆ ਦੀ ਗੱਲ ਵੀ ਬਣੀ, ਤੇ ਤੀਸਰੀ ਉਹਨਾਂ ਨੇ ਉਦਾਹਰਣ ਦਿੱਤੀ। ਕਹਿਣ ਲੱਗੇ ਕਬੀਰ ਪਾਣੀ ਵਰਗੇ ਕਿਉਂ ਨਹੀਂ ਬਣ ਜਾਈਦਾ, ਪਾਣੀ ਹਰ ਇੱਕ ਭਾਂਡੇ ਵੀ ਸਮਾ ਜਾਂਦਾ, ਹਰ ਇੱਕ ਰੰਗ ਵੀ ਸਮਾ ਜਾਂਦਾ। ਕਹਿਣ ਲੱਗੇ ਪਾਣੀ ਨਿਵਾਰ ਨੂੰ ਤੁਰਦਾ, ਤੇ ਭਗਤ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਠੀਕ ਹੈ ਕਿ ਪਾਣੀ ਵਿੱਚ ਇੱਕ ਬੜਾ ਵੱਡਾ ਗੁਣ ਹੈ, ਨਿਵਾਰ ਨੂੰ ਤੁਰੇਗਾ, ਪਰ ਕਹਿੰਦੇ ਇਹਦੇ ਵਿੱਚ ਇੱਕ ਬੜਾ ਵੱਡਾ ਔਗਣ ਵੀ ਆ, ਜੇ ਨਿਵਾਰ ਨੂੰ ਤੁਰਦਾ ਹੈ, ਜੇ ਸਰਦੀ ਦੀ ਸੰਗਤ ਮਿਲੇ ਤਾਂ ਜੰਮ ਜਾਂਦਾ ਹੈ, ਜੇ ਗਰਮੀ ਦੀ ਸੰਗਤ ਮਿਲੇ ਤਾਂ ਉਬਾਲੇ ਖਾਂਦਾ ਹੈ,
पर रब का सेवक वाहगुरु का सेवक परमेश्वर का जिहड़ा जन है ना वो कभी भी ताकत की संगत मिले तो तब्दील नहीं होता। वो अपने अंदर का सुभा नहीं छता पर पानी का कई बार अपना सुभा भी त्याग देता। वचन उन्होंने किया जो कह लगे कबीर रोड़ा हो रहो बात का तज मन का अभिमान ऐसा कोई दास होए ताए मिले भगवान। वचन किया रोड़ा हुआ तो क्या भया पंथी को दुख दे ऐसा तेरा दास है क्यों धरनी मैं। खे कबीर खे हुई तो क्या भया जो उदला गए अंग हर दिन ऐसा चाहिए जो पानी सरबंग। फिर अगला वचन किया कबीर पानी हुआ तो क्या भया जे पानी बन गया कोई वड्डी प्राप्ति नहीं। कह लगे सीरा ताता हो सीरा दा अर्थ शीतल यही पानी ठंडा हो जाता है यही उबारे खाता है। फिर भगत जी रोड़े वर्गे होया नहीं जन नहीं बनीदा खाक बनिया नहीं सेवक नहीं बनीदा

ਸੋਈਆਂ ਵਿੱਚ ਨਾ ਦੋ ਸਵੱਈਏ ਐਸੇ ਨੇ ਜਿਨ੍ਹਾਂ ਵਿੱਚ ਭੱਟਾਂ ਨੇ ਬੜੇ ਕਮਾਲ ਦੀ ਗੱਲ ਕਹੀ। ਕਹਿੰਦੇ ਜਿਹਦਾ ਤੂੰ ਸਿਮਰਨ ਕਰੇਗਾ ਨਾ, ਜੇ ਬੰਦਗੀ ਵਿੱਚ ਤੂੰ ਪੁੱਗ ਗਿਓ ਤੇ ਇੱਕ ਦਿਨ ਉਹਦਾ ਰੂਪ ਹੋ ਜਾਏਗਾ। ਭੱਟਾਂ ਨੇ ਪਹਿਲਾ ਬਚਨ ਕੀਤਾ, ਗੁਰੂ ਰਾਮਦਾਸ ਜੀ ਦੀ ਉਸ ਵਿੱਚ ਇੱਕ ਸਵੱਈਆ ਹੈ ਤੇ ਦੇਖੋ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ ਦੀ ਜੋਤ ਹੈ। ਪਰ ਉਹਨਾਂ ਨੇ ਇੱਕ ਗੱਲ ਹੋਰ ਕਹੀ, ਇਸ ਗੱਲ ਨੂੰ ਸਿੱਧ ਕਰ ਲਈ ਕਿ ਜਿਹਦਾ ਸਿਮਰਨ ਕਰਾਂਗੇ ਉਹਦਾ ਰੂਪ ਹੋ ਸਕਦੇ ਹਾਂ। ਉਹਨਾਂ ਦਾ ਬਚਨ ਹੁੰਦਾ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਪਹਿਲਾ ਸ਼ਬਦ ਇਹ ਭੱਟਾਂ ਦੇ ਸਵੱਈਏ ਦੀ ਪਹਿਲੀ ਪੰਕਤੀ ਹੈ, ਨਾਨਕ ਨਾਮ ਨਿਰੰਜਨ ਜਾਣਿਓ। ਇਹ ਗੁਰੂ ਕਹਿੰਦੇ ਕਿ ਤੂੰ ਸੋਚਣਾ ਮੈਂ ਨਾਮ ਤੋਂ ਬਿਨਾਂ ਪਹੁੰਚਾਂਗਾ। ਜਿਸ ਗੁਰੂ ਨਾਨਕ ਨੂੰ ਤੂੰ ਨਿਰੰਕਾਰ ਰੂਪ ਕਹਿੰਦਾ ਚੇਤੇ ਰੱਖੀ, ਤੇਰੇ ਗੁਰੂ ਨਾਨਕ ਨੇ ਵੀ ਉਸ ਨਿਰੰਜਨ ਵਾਹਿਗੁਰੂ ਦੇ ਨਾਮ ਨੂੰ ਜਪਿਆ ਤੇ ਪ੍ਰੇਮਾ ਭਗਤੀ ਕਰ ਕਰਕੇ ਆਪਣੇ ਵਾਹਿਗੁਰੂ ਨੂੰ ਰਿਝਾ ਲਿਆ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਪ੍ਰੇਮ ਭਗਤ, ਕਿੰਨੀ ਭਗਤ ਪ੍ਰੇਮ ਨੇ ਬੁਲਾਈ। ਅੱਗੇ ਕਿੰਨੇ ਤਾਂਤੇ ਅੰਗਦ ਅੰਗ ਖੰਡ ਭਇਓ ਸਾਗਰ। ਜਦੋਂ ਗੁਰੂ ਨਾਨਕ ਸਾਹਿਬ ਨੇ ਪ੍ਰੇਮਾ ਭਗਤੀ ਕੀਤੀ, ਆਪ ਨਿਰੰਕਾਰ ਦਾ ਰੂਪ ਹੋ ਗਏ ਤੇ ਇਹਨਾਂ ਦੀ ਸੰਗਤ ਕੀਤੀ ਆ ਕੇ ਭਾਈ ਲੈਣੇ ਨੇ। ਭਾਈ ਲੈਣਾ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਤੇ ਇਹਨਾਂ ਨੂੰ ਟਿਕ ਗਿਆ। ਇੱਕ ਦਿਨ ਗੁਰੂ ਨਾਨਕ ਨੇ ਆਪਣਾ ਰੂਪ ਬਣਾ ਦਿੱਤਾ ਤੇ ਲੈਣੇ ਤੋਂ ਗੁਰੂ ਨਾਨਕ ਨੇ ਉਹਨੂੰ ਅੰਗਦ ਬਣਾ ਦਿੱਤਾ। ਕਿਉਂਕਿ ਜਿਉਂ ਜਿਹਾ ਨੂੰ ਸਿਮਰਾਂਗੇ ਉਹ ਜਾ ਬਣ ਜਾਵਾਂਗੇ। ਹਜ਼ੂਰ ਦੇ ਜੀਵਨ ਵਿੱਚ ਇਹ ਘਟਨਾ ਬੜੀ ਪਿਆਰੀ ਹੈ। ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਜਦੋਂ ਹਜ਼ੂਰ ਕਰਤਾਰਪੁਰ ਦੀ ਧਰਤੀ ਤੇ ਨਾ 18 ਸਾਲ ਵਾਹੀ ਕਰ ਚੁੱਕੇ ਨੇ ਤੇ ਕਹਿੰਦੇ ਅੱਜ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਭਾਈ ਅਜਿਤਾ ਰੰਧਾਵਾ ਵੀ ਉੱਥੇ ਸੀ, ਦੁਨੀ ਚੰਦ ਵੀ ਉੱਥੇ ਸੀ। ਦੁਨੀ ਚੰਦ ਉਹ ਜਿਹੜਾ ਲਾਹੌਰ ਸਾਹਿਬ ਨੇ ਜਿਹਨੂੰ ਨਾਮ ਦਾਨ ਬਖਸ਼ਿਆ ਸੀ, ਉੱਥੇ ਭਾਈ ਮਨਸੁਖ ਸੀ, ਉੱਥੇ ਭਾਈ ਬੁੱਢਾ ਸੀ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਦੀਵਾਨ ਤੋਂ ਬਾਅਦ ਨਾ ਇੱਕ ਲੰਮਾ ਚੋਲਾ ਪਾ ਲਿਆ ਤੇ ਸੰਪਰਦਾਇ ਜਿਹੜੇ ਮਹਾਂਪੁਰਸ਼ ਨੇ, ਜਿਹੜੇ ਸੰਪਰਦਾਵਾਂ ਵੱਖ ਵੱਖ ਸੰਪਰਦਾਇ ਮਹਾਂਪੁਰਸ਼ਾਂ ਨੇ ਟੀਕੇ ਕੀਤੇ ਨੇ ਨਾ, ਤੇ ਉਹਨਾਂ ਨੇ ਆਪਣੇ ਟੀਕੇ ਵਿੱਚ ਇੱਕ ਘਟਨਾ ਦੀ ਉਠਾਨਤਾ, ਇੱਕ ਸ਼ਬਦ ਦੀ ਉਠਾਨਤਾ ਵਿੱਚ ਇਹ ਘਟਨਾ ਦਿੱਤੀ। ਜਦੋਂ ਅਸੀਂ ਪੜ੍ਹਦੇ ਹਾਂ ਏਕ ਸਵਾਨ ਦੋਇ ਸਵਾਮੀ ਨਾਲ ਭਲਕੇ ਭੌਂਕੈ ਸਦਾ ਬਿਹਾਰ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਉਹ ਕਹਿੰਦੇ ਨੇ ਇਸ ਸ਼ਬਦ ਦੀ ਉਥਾਨਤਾ ਵਿੱਚ ਬਚਨ ਦਿੰਦੇ ਨੇ ਤੇ ਕਵੀ ਸੰਤੋਖ ਸਿੰਘ ਨੇ ਵੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇਸ ਸ਼ਬਦ ਨਾਲ ਇਸ ਸਾਖੀ ਨੂੰ ਦਰਜ ਕੀਤਾ। ਪਰ ਮੈਂ ਸਿਰਫ ਇੰਨੀ ਕੁ ਅਰਜ਼ ਕਰਨੀ ਹੈ, ਇਹਦੇ ਵਿੱਚ ਇੰਨੀ ਕੁ ਗੱਲ ਰਹਿਣੀ ਹੈ ਕਿ ਮਨਾ ਜੇ ਤੂੰ ਗੁਰੂ ਨਾਨਕ ਦੇ ਚਰਨਾਂ ਨੂੰ ਜੁੜ ਕੇ ਦਿਨ ਰਾਤ ਇਹਦੀ ਬਾਣੀ ਪੜ੍ਹੇਗਾ ਨਾ ਤੇ ਇਸ ਗੱਲ ਧਿਆਨ ਵਿੱਚ ਰੱਖੀ, ਤੇਰੇ ਅੰਦਰ ਹੋਵੇ ਨਿਸ਼ਕਾਮਤਾ। ਇਹ ਨੀ ਕਾਮਨਾ ਰੱਖ ਕੇ ਬੰਦਗੀ ਨਹੀਂ, ਕੇਵਲ ਨਿਸ਼ਕਾਮ ਹੋ ਜਾਏ ਤੇ ਇੱਕ ਦਿਨ ਚੇਤੇ ਰੱਖ ਗੁਰੂ ਨਾਨਕ ਦਾ ਰੂਪ ਤੂੰ ਵੀ ਹੋ ਸਕਦਾ। ਹਜ਼ੂਰ ਨੇ ਬੜੀ ਪਿਆਰੀ ਉੱਥੇ ਘਟਨਾ ਜਿਹੜੀ ਵਾਪਰੀ ਸਾਨੂੰ ਸੰਦੇਸ਼ ਦਿੱਤਾ। ਸਾਹਿਬ ਨੇ ਚੋਲਾ ਲੰਬੇਰਾ ਪਾਇਆ, ਆਪਣੇ ਕਮਰ ਦੇ ਨਾਲ ਇਹਨਾਂ ਨੇ ਇੱਕ ਬਸਤਰ ਬੰਨਿਆ, ਕਮਰ ਕੱਤਾ ਬੰਨਿਆ, ਤੇ ਹਜ਼ੂਰ ਨੇ ਇੱਕ ਲੰਮਾ ਜਿਹਾ ਖੰਜਰ ਆਪਣੇ ਕਮਰ ਕੱਤੇ ਦੇ ਵਿੱਚ ਬੰਨ ਲਿਆ। ਘੁੱਟ ਕੇ ਕੁਝ ਕੁ ਸ਼ਿਕਾਰੀ ਕੁੱਤੇ ਨਾਲ ਲਏ ਨੇ ਤੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਬਾਹਰ ਨਿਕਲੇ ਤੇ ਸਿੱਖ ਵਿਦਵਾਨ ਕਹਿੰਦੇ ਨੇ, ਕਈਆਂ ਨੇ ਤਾਂ ਤਰਕ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਿਮਾਗ ਨੂੰ ਤਾਂ ਨੀ ਕੁਝ ਹੋ ਗਿਆ, ਮਸਤਾਨੇ ਦੀਵਾਨੇ ਤਾਂ ਨੀ ਹੋ ਗਏ। ਦੇਖੋ ਅੱਜ ਕੁਝ ਕੁੱਤੇ ਪਕੜੇ ਨੇ, ਨਾਲ ਇਹਨਾਂ ਨੇ ਛੁਰਾ ਲੈ ਲਿਆ, ਇਹਨਾਂ ਨੂੰ ਹੋ ਕੀ ਗਿਆ। ਪਰ ਸਿਦਕ ਵਾਲੇ ਬੋਲੇ ਨਹੀਂ, ਉਹ ਪਿੱਛੇ ਤੁਰ ਪਏ ਨੇ। ਕੁਝ ਵਿਦਵਾਨ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਰੁਕੇ ਨੇ ਤੇ ਉਹਨਾਂ ਨੇ ਸੋਨਾ ਚਾਂਦੀ ਹੀਰੇ ਕੱਟੇ ਨੇ ਤੇ ਪਿੱਛੇ ਤੁਰਨ ਵਾਲਿਆਂ ਨੇ ਹੀਰੇ ਮੋਤੀ ਚੋਲੇ ਤੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਨੇ। ਅੱਗੇ ਤੁਰੇ ਨੇ, ਸਤਿਗੁਰੂ ਨੇ ਫਿਰ ਆਪਣੇ ਵੱਲੋਂ ਰੁਪਈਏ ਕੱਟੇ ਨੇ। ਕਹਿਣ ਤੋਂ ਮੁਰਾਦ ਕੁਝ ਹੀਰੇ ਮੋਤੀ ਰੁਪਈਏ ਲੈ ਕੇ ਪਿੱਛੇ ਮੁੜਾਏ ਤੇ ਜੇ ਤੁਰਦੇ ਜਾਂਦੇ ਨੇ ਕੇਵਲ ਦੋ ਰਹਿ ਗਏ ਨੇ, ਇੱਕ ਬਾਬਾ ਬੁੱਢਾ ਜੀ ਤੇ ਦੂਸਰਾ ਭਾਈ ਲਹਿਣਾ ਜੀ। ਮੇਰੇ ਹਜ਼ੂਰ ਰੁਕ ਗਏ, ਗੁਰੂ ਨਾਨਕ ਸਾਹਿਬ ਟਿਕ ਗਏ ਤੇ ਬੜੇ ਪਿਆਰ ਨਾਲ ਬਾਬੇ ਬੁੱਢੇ ਨੂੰ ਨਾ ਸੋਟਾ ਮਾਰ ਕੇ ਗੱਲ ਕਈ, ਬੁੱਢਿਆ ਤੂੰ ਆਪਣੇ ਘਰ ਨੂੰ ਜਾਣਾ ਨਹੀਂ? ਤੇ ਬੁੱਢੇ ਨੇ ਇੱਕੋ ਗੱਲ ਕਹੀ ਸੀ, ਤੇਰੇ ਤੋਂ ਬਿਨਾ। ਤੇ ਇੱਥੇ ਹਜ਼ੂਰ ਨੇ ਬਚਨ ਕਰ ਦਿੱਤਾ ਸੀ, ਜਾ ਉਹ ਬੁੱਢਿਆ ਤੇਰੇ ਤੋਂ ਉਹਨੇ ਕਦੇ ਨਾ ਹੋ ਸਕਦਾ।

0: ਅੱਗੇ ਤੁਰੀਏ। ਭਾਈ ਬੁੱਢੇ ਨੂੰ ਵੀ ਤੋੜ ਦਿੱਤਾ, ਅਖੀਰ ਤੇ ਭਾਈ ਲੈਣਾ ਅਜੇ ਵੀ ਨੀਵੀਂ ਪਾਈ ਤੁਰਿਆ ਜਾਂਦਾ। ਗੁਰੂ ਨਾਨਕ ਸਾਹਿਬ ਰੁਕੇ। ਸਿੱਖ ਵਿਦਵਾਨ ਕਹਿੰਦੇ ਨੇ ਭਾਈ ਲੈਣੇ ਨੂੰ ਛੋਟੇ ਵੀ ਮਾਰੇ ਨੇ, ਪਰ ਅੱਗੋਂ ਕੁਛ ਕਿਹਾ ਨਹੀਂ, ਨੀਵੀਂ ਪਾ ਕੇ ਖਲੋ ਗਏ ਨੇ। ਗੁਰੂ ਨਾਨਕ ਸਾਹਿਬ ਆਵਾਜ਼ ਦੇ ਕੇ ਕਹਿੰਦੇ ਨੇ ਲੈਣਿਆ ਮੇਰੇ ਪਿੱਛੇ ਤੁਰੇਗਾ, ਛੋਟੇ ਵੱਜਣਗੇ ਮੇਰੇ ਪਿੱਛੇ ਤੁਰੇਗਾ, ਠੋਕਰਾਂ ਪੈਣਗੀਆਂ। ਤੇ ਭਾਈ ਲੈਣੇ ਦੀ ਜ਼ਬਾਨ ਫਿਰ ਵੀ ਨਹੀਂ ਖੁੱਲੀ। ਹਜ਼ੂਰ ਨੇ ਫਿਰ ਤੀਜਾ ਬਚਨ ਕਿਹਾ, ਉਹ ਲੈਣਿਆ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਗਏ, ਤੂੰ ਆਪਣੇ ਘਰ ਨੂੰ ਨਹੀਂ ਜਾਣਾ? ਦੇਖ ਕੋਈ ਰੁਪਈਏ ਲੈ ਕੇ ਮੁੜ ਗਏ, ਕੋਈ ਸੋਨਾ ਚਾਂਦੀ ਹੀਰੇ ਲੈ ਕੇ ਮੁੜ ਗਏ, ਸਭ ਆਪਣੇ ਆਪਣੇ ਘਰਾਂ ਨੂੰ ਚਲੇ ਗਏ, ਤੇ ਤੂੰ ਆਪਣੇ ਘਰ ਨੂੰ ਜਾਣਾ ਨਹੀਂ? ਤੇ ਲੈਣੇ ਨੇ ਚਰਨਾਂ ਤੇ ਡਿੱਗ ਕੇ ਨਾ ਬੈਰਾਗ ਵਿੱਚ ਆ ਕੇ ਹਜ਼ੂਰ ਦੇ ਚਰਨ ਧੋ ਦਿੱਤੇ। ਕਹਿਣ ਲੱਗੇ ਦਾਤਿਆ, ਜਿਨ੍ਹਾਂ ਦੇ ਪਿੱਛੇ ਘਰ ਸਨ ਘਰਾਂ ਵਾਲੇ ਘਰਾਂ ਨੂੰ ਮੁੜ ਗਏ ਨੇ, ਲੈਣੇ ਦਾ ਤਾਂ ਪਿੱਛਾ ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ, ਲੈਣੇ ਦਾ ਤੇ ਘਰ ਹੀ ਗੁਰੂ ਨਾਨਕ ਏ, ਦੱਸ ਮੈਂ ਤੈਨੂੰ ਛੱਡ ਕੇ ਕਿਹੜੇ ਪਾਸੇ ਜਾ? ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਪਰ ਮੇਰਾ ਤੇ ਘਰ ਤੂੰ ਏ। ਗੁਰੂ ਨਾਨਕ ਸਾਹਿਬ ਨੇ ਨਾ ਉਹ ਚੁਣ ਕੜਾ ਵਰਤਾਈ, ਅੱਗੇ ਲੈਣਾ ਸੀ ਘੁੱਟ ਕੇ ਛਾਤੀ ਨਾ ਲਾਇਆ। ਕਹਿਣ ਲੱਗੇ ਲੈਣਿਆ, ਜੇ ਤੂੰ ਗੁਰੂ ਨਾਨਕ ਨੂੰ ਘਰ ਬਣਾਇਆ ਹੈ, ਤੇ ਅੱਜ ਮੈਂ ਗੱਲ ਇੱਕ ਤੈਨੂੰ ਕਹਿ ਦਿਆਂ, ਜੇ ਤੂੰ ਗੁਰੂ ਨੂੰ ਸਭ ਕੁਝ ਆਪਣਾ ਸਮਝ ਲਿਆ ਹੈ, ਮੈਂ ਵੀ ਲੈਣਿਆ ਸਾਰੀ ਦੁਨੀਆਂ ਨੂੰ ਘੁੰਮ ਲਿਆ, ਸਾਰੀ ਦੁਨੀਆਂ ਨੂੰ ਭੋਗ ਲਿਆ, ਸਭ ਨੂੰ ਤਰਸਾ ਲਿਆ, ਮੈਨੂੰ ਤੇਰੇ ਵਰਗਾ ਘਰ ਕੋਈ ਨਹੀਂ ਲੱਭਾ, ਅੱਜ ਤੋਂ ਬਾਅਦ ਲੈਣਿਆ ਗੁਰੂ ਨਾਨਕ ਦਾ ਨਿਵਾਸ ਲੈਣੇ ਦੇ ਘਰ ਵਿੱਚ ਹੋਵੇ, ਅੱਜ ਤੋਂ ਬਾਅਦ ਮੈਂ ਤੇਰੇ ਘਰ ਵਿੱਚ ਟਿਕਾਂਗਾ। ਇਹ ਕਾਰਨ ਭਾਈ ਮਨੀ ਸਿੰਘ ਨੇ ਜਦੋਂ ਸਾਖੀ ਵਿੱਚ ਫਿਰ ਬਚਨ ਲਿਖੇ, ਕਹਿੰਦੇ ਹਜ਼ੂਰ ਜਦੋਂ ਤੁਰ ਲੱਗੇ ਨਾ ਤੇ ਲੋਕਾਂ ਨੇ ਪੁੱਛਿਆ, ਦਾਤਾ ਤੇਰਾ ਕੋਈ ਅਸਥਾਨ ਬਣਾਈਏ ਜਿੱਥੇ ਤੇਰੀ ਪੂਜਾ ਕਰਾਂਗੇ, ਕੋਈ ਕਬਰ ਕੋਈ ਦਿਉਰਾ ਬਣਾਈਏ। ਤੇ ਗੁਰੂ ਨਾਨਕ ਸਾਹਿਬ ਨੇ ਚਾਰ ਗੱਲਾਂ ਕਹੀਆਂ ਸਨ, ਉਹਨਾਂ ਵਿੱਚੋਂ ਦੋ ਤੱਕ ਦੀਆਂ ਨੇ। ਕਹਿਣ ਲੱਗੇ ਸਿੱਖੋ, ਨਾਨਕ ਕਬਰ ਵਿੱਚ ਨਹੀਂ, ਨਾਨਕ ਮੜੀ ਵਿੱਚ ਨਹੀਂ, ਨਾਨਕ ਗੋਰ ਵਿੱਚ ਨਹੀਂ, ਤੇ ਨਾਨਕ ਕਿਸੇ ਦਿਉਰੇ ਵਿੱਚ ਨਹੀਂ। ਤੇ ਪੁੱਛਿਆ, ਗੁਰੂ ਨਾਨਕ ਸਾਹਿਬ ਤੂੰ ਹੁਣ ਕਿੱਥੇ ਟਿਕੇਗਾ? ਤੇ ਭਾਈ ਮਨੀ ਸਿੰਘ ਲਿਖਦੇ ਨੇ, ਅੱਗੋਂ ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੇ, ਅੱਜ ਤੋਂ ਬਾਅਦ ਨਾਨਕ ਜਿਹੜਾ ਲਹਿਣੇ ਦੇ ਗਿਰਦੇ ਵਿੱਚ ਟਿਕੇ। ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ ਬਾਬਾ ਨਾ ਮੜੀ ਨਾ ਗੋਰ, ਦੋ ਸ਼ਬਦ ਪਹਿਲਾਂ ਕਹਿ, ਬਾਬਾ ਨਾ ਮੜੀ ਨਾ ਗੋਰ, ਕਿੱਥੇ? ਕਹਿਣ ਲੱਗੇ ਅੰਗਦ ਦੇ ਧੀਏ ਮਾਹੇ, ਮੈਂ ਅੰਗਦ ਦੇ ਗਿਰਦੇ ਵਿੱਚ ਟਿਕਾਣਾ। ਤੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਪੁਨ ਸਤਸੰਗ ਮੈਂ ਨਿਤ ਬਸਕੋ ਕਰੂੰ, ਇੱਕ ਅੰਗਦ ਦੇ ਧੀਏ ਵਿੱਚ। ਤੇ ਜਦੋਂ ਸਿੱਖ ਗੁਰੂ ਅੰਗਦ ਦੇ ਚਰਨਾਂ ਵਿੱਚ ਆ ਕੇ ਸੰਗਤ ਕਰਨਗੇ, ਤੇ ਸਜਣੋ ਮੈਂ ਸਾਧ ਸੰਗਤ ਵਿੱਚ ਬੈਠਾ ਹੋਵਾਂ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਭਾਈ ਲਹਿਣਾ ਆਏ ਪਹਿਲਾਂ ਪੈਰਾਂ ਵਿੱਚ ਘੁੰਗਰੂ ਬਣ ਕੇ ਪੂਜਦਾ ਦੇਵੀ ਨੂੰ, ਪਰ ਅੱਜ ਕਿਰਪਾ ਹੋ ਗਈ ਭੱਜ ਕਹਿੰਦੇ ਨਾਨਕ ਨਾਮ ਨਿਰੰਜਨ ਜਾਣਿਓ। ਗੁਰੂ ਨਾਨਕ ਸਾਹਿਬ ਨਿਰੰਜਨ ਦੀ ਪੂਜਾ ਕੀਤੀ ਤੇ ਨਿਰੰਕਾਰ ਦਾ ਰੂਪ ਹੋ ਗਏ। ਤੇ ਜਦੋਂ ਲਹਿਣਾ ਭਾਈ ਜੀ ਆਏ ਨੇ, ਉਹਨਾਂ ਨੇ ਗੁਰੂ ਨਾਨਕ ਦੀ ਸੰਗਤ ਕੀਤੀ, ਤੇ ਗੁਰੂ ਨਾਨਕ ਨੇ ਆਪਣਾ ਰੂਪ ਨਹੀਂ ਕੇਵਲ ਬਣਾ ਦਿੱਤਾ, ਭਾਈ ਲਹਿਣੇ ਨੂੰ ਇੱਕ ਸਮੁੰਦਰ ਬਣਾ ਦਿੱਤਾ, ਜਿਹੜਾ ਸਮੁੰਦਰ ਦੀ ਤਰ੍ਹਾਂ ਨਾਮ ਨਾਲ ਡਕਾ ਡਕ ਭਰਿਆ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਨੇ ਬੁਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਇੱਥੇ ਸਾਇਰ ਦਾ ਅਰਥ ਸਮੁੰਦਰ। ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਕਰਨ ਕਰਕੇ ਗੁਰੂ ਅੰਗਦ ਸਾਹਿਬ ਜਿਹੜੇ ਨੇ ਇੱਕ ਸਮੁੰਦਰ ਬਣ ਗਏ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ। ਅੱਗੇ ਕਹਿੰਦੇ ਸ਼ਬਦ ਸੁਰਤ ਕਿੰਨੀ ਵਰਖਾਈ, ਕਈ ਵਾਰੀ ਇੱਥੇ ਪਾਠ ਕੀਤਾ ਜਾਂਦਾ ਸ਼ਬਦ ਸੁਰਤ ਕੀ ਨੀਵ ਰਖਾਈ। ਪਿਆਰੇ ਜਦੋਂ ਇਹਦਾ ਪਾਠ ਇਹ ਕਰਾਂਗੇ ਨਾ, ਫਿਰ ਅਰਥ ਤਬਦੀਲ ਹੋ ਜਾਣੇ ਨੇ। ਜੇ ਅਸੀਂ ਇਹ ਕਰਾਂਗੇ ਕਿ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਗੁਰੂ ਨਾਨਕ ਦੀ ਸੇਵਾ ਕਰਕੇ ਭਾਈ ਅੰਗਦ ਇੱਕ ਸਮੁੰਦਰ ਦੀ ਤਰ੍ਹਾਂ ਅਸਗਾਹ ਬਣ ਗਏ, ਤੇ ਜੇ ਪਾਠ ਕਰਾਂਗੇ ਸ਼ਬਦ ਸੁਰਤ ਕੀਨੀ ਕੀ ਨੀਵ ਰਖਾਈ, ਤੇ ਇਹਦਾ ਅਰਥ ਬਣੇਗਾ ਕਿ ਭਾਈ ਲੈਣੇ ਤੋਂ ਗੁਰੂ ਅੰਗਦ ਜਦੋਂ ਬਣੇ ਨੇ ਨਾ, ਉਹਨਾਂ ਨੇ ਸ਼ਬਦ ਤੇ ਸੁਰਤ ਦੀ ਨੀਵ ਰੱਖੀ ਏ। ਪਰ ਨਹੀਂ ਪਿਆਰਿਓ, ਜਦੋਂ ਬਾਣੀ ਪੜਾਂਗੇ ਤੇ ਸਮਝ ਪੈਗੀ ਸ਼ਬਦ ਤੇ ਸੁਰਤ ਦੀ ਗੱਲ ਤਾਂ ਮੇਰੇ ਗੁਰੂ ਨਾਨਕ ਸਾਹਿਬ ਕਰਕੇ ਗਏ, ਨੀਵ ਉਹਨਾਂ ਨੇ ਰੱਖੀ ਏ। ਪਰ ਭਾਈ ਲਹਿਣੇ ਤੋਂ ਅੰਗਦ ਜੋ ਬਣੇ ਉਹਨਾਂ ਦੀ ਕਿਰਪਾ ਕੀਤੀ। ਕਹਿਣ ਲੱਗੇ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਸ਼ਬਦ ਸੁਰਤ ਕਿੰਨੀ ਵਰਖਾਈ, ਉਹਨਾਂ ਨੇ ਸੰਗਤ ਉੱਤੇ ਸ਼ਬਦ ਤੇ ਸੁਰਤ ਦਾ ਮੀਂਹ ਵਰਖਾ ਦਿੱਤਾ। ਅਗਲਾ ਬਚਨ ਕੀਤਾ, ਕਹਿਣ ਲੱਗੇ ਜੇ ਗੁਰੂ ਨਾਨਕ ਤੇਰੇ ਚਰਨਾਂ ਨੂੰ ਮੰਨਣ ਵਾਲਾ ਤੇਰਾ ਰੂਪ ਅੰਗਦ ਬਣ ਗਿਆ, ਤੇ ਗੁਰੂ ਅੰਗਦ ਸਾਹਿਬ ਤੇਰੇ ਚਰਨਾਂ ਵਿੱਚ ਆਇਆ ਅਮਰਦਾਸ ਬਾਬਾ, ਜਦੋਂ ਉਹਨੇ ਤੈਨੂੰ ਪੂਜਿਆ ਤੇ ਤੇਰਾ ਰੂਪ ਉਹ ਬਣ ਗਿਆ ਗੁਰੂ ਅਮਰਦਾਸ, ਤੇ ਗੁਰੂ ਅਮਰਦਾਸ ਅੱਜ ਉਹਨਾਂ ਨੇ ਗੁਰੂ ਨਾਨਕ ਦੀ ਸੰਗਤ ਕੀਤੀ, ਤੇ ਗੁਰੂ ਨਾਨਕ ਨੇ ਆਪਣਾ ਰੂਪ ਨਹੀਂ ਕੇਵਲ ਬਣਾ ਦਿੱਤਾ, ਭਾਈ ਲਹਿਣੇ ਨੂੰ ਇੱਕ ਸਮੁੰਦਰ ਬਣਾ ਦਿੱਤਾ, ਜਿਹੜਾ ਸਮੁੰਦਰ ਦੀ ਤਰ੍ਹਾਂ ਨਾਮ ਨਾਲ ਡਕਾ ਡਕ ਭਰਿਆ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਨੇ ਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਇੱਥੇ ਸਾਇਰ ਦਾ ਅਰਥ ਸਮੁੰਦਰ। ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਕਰਨ ਕਰਕੇ ਗੁਰੂ ਅੰਗਦ ਸਾਹਿਬ ਜਿਹੜੇ ਨੇ ਇੱਕ ਸਮੁੰਦਰ ਬਣ ਗਏ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ। ਅੱਗੇ ਕਹਿੰਦੇ ਸ਼ਬਦ ਸੁਰਤ ਕਿੰਨੀ ਵਰਖਾਈ, ਕਈ ਵਾਰੀ ਇੱਥੇ ਪਾਠ ਕੀਤਾ ਜਾਂਦਾ ਸ਼ਬਦ ਸੁਰਤ ਕੀ ਨੀਵ ਰਖਾਈ, ਚਾਹੇ ਜਦੋਂ ਇਹਦਾ ਪਾਠ ਇਹ ਕਰਾਂਗੇ ਨਾ ਫਿਰ ਅਰਥ ਤਬਦੀਲ ਹੋ ਜਾਣੇ। ਜੇ ਅਸੀਂ ਇਹ ਕਰਾਂਗੇ ਕਿ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਗੁਰੂ ਨਾਨਕ ਦੀ ਸੇਵਾ ਕਰਕੇ ਭਾਈ ਅੰਗਦ ਇੱਕ ਸਮੁੰਦਰ ਦੀ ਤਰ੍ਹਾਂ ਅਸਗਾਹ ਬਣ ਗਏ, ਤੇ ਜੇ ਪਾਠ ਕਰਾਂਗੇ ਸ਼ਬਦ ਸੁਰਤ ਕੀਨੀ ਕੀ ਨੀਵ ਰਖਾਈ, ਤੇ ਇਹਦਾ ਅਰਥ ਬਣੇਗਾ ਕਿ ਭਾਈ ਲਹਿਣੇ ਤੋਂ ਗੁਰੂ ਅੰਗਦ ਜਦੋਂ ਬਣੇ ਨੇ ਨਾ ਉਹਨਾਂ ਨੇ ਸ਼ਬਦ ਤੇ ਸੁਰਤ ਦੀ ਨੀਵ ਰੱਖੀ ਏ। ਪਰ ਨਹੀਂ ਪਿਆਰਿਓ, ਜਦੋਂ ਬਾਣੀ ਪੜਾਂਗੇ ਤੇ ਸਮਝ ਪਏਗੀ ਸ਼ਬਦ ਤੇ ਸੁਰਤ ਦੀ ਗੱਲ ਤਾਂ ਮੇਰੇ ਗੁਰੂ ਨਾਨਕ ਸਾਹਿਬ ਕਰਕੇ ਗਏ, ਨੀਵ ਉਹਨਾਂ ਨੇ ਰੱਖੀ ਏ। ਪਰ ਭਾਈ ਲਹਿਣੇ ਤੋਂ ਅੰਗਦ ਜੋ ਬਣੇ ਉਹਨਾਂ ਦੀ ਕਿਰਪਾ ਕੀਤੀ। ਕਹਿਣ ਲੱਗੇ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਸ਼ਬਦ ਸੁਰਤ ਕਿੰਨੀ ਵਰਖਾਈ, ਉਹਨਾਂ ਨੇ ਸੰਗਤ ਉੱਤੇ ਸ਼ਬਦ ਤੇ ਸੁਰਤ ਦਾ ਮੀਂਹ ਵਰਖਾ ਦਿੱਤਾ। ਅਗਲਾ ਬਚਨ ਕੀਤਾ, ਕਹਿਣ ਲੱਗੇ ਜੇ ਗੁਰੂ ਨਾਨਕ ਤੇਰੇ ਚਰਨਾਂ ਨੂੰ ਮੰਨਣ ਵਾਲਾ ਤੇਰਾ ਰੂਪ ਅੰਗਦ ਬਣ ਗਿਆ, ਤੇ ਗੁਰੂ ਅੰਗਦ ਸਾਹਿਬ ਤੇਰੇ ਚਰਨਾਂ ਵਿੱਚ ਆਇਆ ਅਮਰਦਾਸ ਬਾਬਾ, ਜਦੋਂ ਉਹਨੇ ਤੈਨੂੰ ਪੂਜਿਆ ਤੇ ਤੇਰਾ ਰੂਪ ਉਹ ਬਣ ਗਿਆ ਗੁਰੂ ਅਮਰਦਾਸ, ਤੇ ਗੁਰੂ ਅਮਰਦਾਸ ਅੱਜ ਉਹ ਦਿਨ ਆਇਆ ਕਿ ਭਾਈ ਲਹਿਣਾ ਗੁਰੂ ਅੰਗਦ ਬਣੇ, ਬਾਬਾ ਅਮਰਦਾਸ ਗੁਰੂ ਅਮਰਦਾਸ ਬਣੇ, ਤੇ ਆਇਆ ਤਾਂ ਭਾਈ ਦੇਖਿਆ ਇੱਕ ਯਤੀਮ ਬੱਚਾ ਸੀ ਪਰ ਤੇਰੇ ਚਰਨਾਂ ਨੂੰ ਮੰਨਣ ਵਾਲਾ ਸੀ, ਤੇ ਅੱਜ ਦੇਖ ਮੇਰੇ ਗੁਰੂ ਅਮਰਦਾਸ ਤੂੰ ਛੋਟੀਆਂ ਦੇ ਯਤੀਮ ਬੱਚੇ ਨੂੰ ਸਾਰੀ ਦੁਨੀਆਂ ਤੇ ਤਾਰਨ ਵਾਲਾ ਜਹਾਜ਼ ਬਣਾ ਦਿੱਤਾ। ਜਿਹੜਾ ਉਹਨੂੰ ਸਿਮਰੇਗਾ ਉਹਦਾ ਰੂਪ ਹੋਵੇਗਾ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਸ਼ਬਦ ਸੁਰਤ ਕਿੰਨੀ ਵਰਖਾਈ, ਗੁਰੂ ਅਮਰਦਾਸ ਦੀ ਅਕਥ ਕਥਾ ਹੈ ਇੱਕ ਜੀ ਤੱਕ ਕਈ ਨਾ ਜਾਈ, ਛੋਟੀ ਬ੍ਰਿਸ਼ ਸਕਲ ਕਾਰਨ ਤੋਂ ਸਭ ਗੁਰੂ ਰਾਮਦਾਸ ਤੋਂ ਮਿਲੀ ਵਡਾਈ। ਇਹਦਾ ਮਤਲਬ ਜਿਹੜਾ ਉਹਨੂੰ ਸਿਮਰਦਾ ਉਹਦਾ ਰੂਪ ਹੁੰਦਾ। ਇਹ ਬਚਨ ਭੱਟ ਨੇ ਪਹਿਲਾਂ ਗੁਰੂ ਰਾਮਦਾਸ ਦੀ ਉਚਾਰਨ ਕੀਤਾ, ਤੇ ਜਦੋਂ ਗੁਰੂ ਅਰਜਨ ਸਾਹਿਬ ਦਾ ਸਵਈਆ ਉਚਾਰਨ ਕੀਤਾ ਤੇ ਉਹਦੇ ਵਿੱਚ ਫਿਰ ਇਹ ਗੱਲ ਕਲੀਅਰ ਕਰ ਦਿੱਤੀ ਕਿ ਜਿਹੜਾ ਜਿਹਨੂੰ ਜਪਦਾ ਉਹਦਾ ਰੂਪ ਹੋ ਜਾਂਦਾ। ਭੱਟ ਨੇ ਦੂਜੀ ਗੱਲ ਕਹੀ, ਕਹਿਣ ਲੱਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਉਹ ਨਿਰੰਕਾਰ ਦੀ ਜੋਤ ਹੈ, ਤੇ ਉਹਨੇ ਕਿਰਪਾ ਵੀ ਕੀਤੀ ਤੇ ਉਹਨੇ ਆਪਣੇ ਤੋਂ ਬਾਅਦ ਗੁਰੂ ਅੰਗਦ ਨੂੰ ਆਪਣੀ ਜੋਤ ਦੇ ਕੇ ਆਪਣਾ ਰੂਪ ਦੇ ਦਿੱਤਾ। ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਤੋਂ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਤ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਣ ਪੁਰਤ ਗੁਰ ਅਰਜਨ ਸਿੱਖੋ ਨੈਣ। ਜੇ ਧਰਤੀ ਦੇ ਲੋਕੋ ਗੁਰੂ ਨਾਨਕ ਜੋਤ ਰੂਪ ਸੀ, ਉਹਨੇ ਇੱਕ ਜੋਤ ਨੂੰ ਜਪਿਆ ਤੇ ਮੇਰੇ ਗੁਰੂ ਨਾਨਕ ਦੀ ਜੋਤ ਨੂੰ ਭਾਈ ਲਹਿਣੇ ਨੇ ਜਪਿਆ, ਜੋਤ ਰੂਪ ਹੋ ਗਿਆ। ਭਾਈ ਲਹਿਣੇ ਤੋਂ ਗੁਰੂ ਅਮਰਦਾਸ ਬਣੇ, ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਬਣੇ, ਗੁਰੂ ਰਾਮਦਾਸ ਤੋਂ ਗੁਰੂ ਅਰਜਨ ਬਣੇ, ਤੇ ਇਸੇ ਇੱਕ ਜੋਤ ਦੀ ਗੱਲ ਕਰਦਿਆਂ ਮੇਰੇ ਕਲਗੀ ਵਾਲੇ ਨੇ ਕਿਹਾ, ਸੱਜਣਾ ਜਿਸ ਨਿਰੰਜਨ ਜੋਤ ਨੂੰ ਗੁਰੂ ਨਾਨਕ ਨੇ ਪੂਜਿਆ, ਮੈਂ ਵੀ ਚਾਹੁੰਦਾ ਤੂੰ ਉਹਦਾ ਜੇ ਜੋਤ ਰੂਪ ਬਣਨਾ ਨਾ, ਫਿਰ ਜਾਗਤ ਜੋਤ ਜਗਾ ਨਿਤ ਬਾਤੁਰ ਏਕ ਬਿਨਾ ਮਨ ਨਹਿ ਨਾਨ, ਤੂੰ ਵੀ ਉਸ ਨਿਰੰਜਨੀ ਜੋਤ ਨੂੰ ਜਪ, ਉਹਦਾ ਰੂਪ ਹੋ ਜਾਏਗਾ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਪਰ ਕੌਣ ਹੋਵੇਗਾ ਹਰ ਜਨ ਜੋ ਪ੍ਰਾਣੀ ਨਿਤ ਦਿਨ ਭਜੈ, ਜਿਹੜਾ ਇਹ ਨਹੀਂ ਤੱਕਦਾ ਦੇਹ ਇਹ ਨਹੀਂ ਸਕਦਾ ਰਾਤ, ਇਹ ਨਹੀਂ ਸਕਦਾ ਦੁਪਹਿਰ, ਜਿਹਦੇ ਮੁੱਖ ਵਿੱਚੋਂ ਹਰ ਵਕਤ ਗੁਰੂ ਗੁਰੂ ਦੀ ਆਵਾਜ਼ ਹੁੰਦੀ ਹੈ। ਇੱਕ ਦਿਨ ਗੁਰੂ ਕੇ ਪਿਆਰੇ ਉਹ ਜਗਿਆਸੂ ਪਰਮੇਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਕਲਗੀ ਵਾਲੇ ਦੇ ਬਚਨ ਵਚਿੱਤਰ ਨਾਟਕ ਵਿੱਚ ਅਸੀਂ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ ਇੱਕ ਦੇਹ ਦਾ ਭੁਲੇਖਾ ਪੈਂਦਾ ਕਿ ਕੀ ਇਹ ਪਰਮੇਸ਼ਵਰ ਦਾ ਰੂਪ ਹੋ ਸਕਦਾ ਹੈ। ਪਰ ਗੁਰੂ ਕਲਗੀ ਵਾਲੇ ਕਹਿੰਦੇ ਸ਼ੱਕ ਨਾ ਕਰੀ, ਜੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਤੇ ਗੁਰੂ ਕਲਗੀ ਵਾਲੇ ਕਹਿੰਦੇ ਨੇ ਹਰ ਹਰ ਜਨ ਦੁਈ ਏਕ ਹੈ, ਬਿਦ ਵਿਚਾਰ ਤੱਕ ਨਾ ਹੈ, ਜਲ ਤੇ ਉਪਜ ਸੁਰੰਗ ਜਿਉਂ ਜਲ ਗਈ ਦਿਖਾ ਸਮਾਏ, ਹਰ ਜਨ ਹਰ ਅੰਤਰ ਨਹੀਂ। ਇਹ ਬਚਨ ਗੁਰੂ ਸਾਹਿਬ ਫਿਰ ਕਹਿੰਦੇ ਨੇ ਮਾਰੂ ਰਾਗ ਅੰਦਰ, ਕਹਿੰਦੇ ਨੇ ਹਰ ਕਾ ਸੇਵਕ ਸੋ ਹਰ ਜਿਹਾ, ਜਿਹੜਾ ਹਰੀ ਦਾ ਸੇਵਕ ਕੇ ਪੂਜਣ ਵਾਲਾ ਉਹ ਹਰੀ ਵਰਗਾ ਹੈ। ਭੇਦ ਨਾ ਜਾਣੋ ਮਾਨਸ ਦਿਆ, ਮਨੁੱਖ ਦੀ ਦੇਹੀ ਦੇਖ ਕੇ ਸ਼ੱਕ ਨਾ ਕਰਿਓ, ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਥੱਲੈ ਸਰਵ ਸਮਾਏ ਦਾ। ਇਸ ਕਰਕੇ ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ, ਉਹਨੂੰ ਵਾਹਿਗੁਰੂ ਦਾ ਰੂਪ ਜਾਣੀ ਜਿਹੜਾ ਉਹਨੂੰ ਜਪਦਾ। ਪਿਆਰਿਓ ਭਗਤ ਨਾਮਦੇਵ ਜੀ ਦਾ ਇੱਕ ਪਵਿੱਤਰ ਬਚਨ ਆਉਂਦਾ, ਉਹਨਾਂ ਨੇ ਬੜੇ ਕਮਾਲ ਦੇ ਬਚਨ ਕਹਿ, ਕਹਿੰਦੇ ਨੇ ਹਾਂ ਤੇ ਮੈਂ ਜਿੰਦਿਆਂ ਦੇ ਘਰ ਪੈਦਾ ਹੋਇਆ, ਭਗਤਾਂ ਨੇ ਆਪਣੀ ਜਾਤ ਲੁਕਾਈ ਨਹੀਂ, ਹਾਲਾਂਕਿ ਗੁਰਮਤ ਅੰਦਰ ਜਾਤ ਪਾਤ ਨੂੰ ਥਾਂ ਕੋਈ ਨਹੀਂ। ਜਿਹੜਾ ਬੰਦਾ ਜਾਤ ਬਰਾਦਰੀ ਨੂੰ ਮੁੱਖ ਰੱਖ ਕੇ ਗੱਲ ਕਰਦਾ ਹੈ ਨਾ, ਸਮਝੋ ਉਹਨੂੰ ਅਜੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਚਿੱਠੀ ਦਾ ਇੱਕ ਕੂੜਾ ਐੜਾ ਵੀ ਨਹੀਂ ਸਮਝ ਗਿਆ। ਸਾਹਿਬ ਨੇ ਬਾਣੀ ਵਿੱਚ ਬਚਨ ਕਰਕੇ ਹਦਾਇਤ ਕੀਤੀ ਸੀ, ਕਹਿਣ ਲੱਗੇ ਜਾਤ ਦਾ ਮਾਣ ਕਰਨ ਵਾਲਿਆ, ਜਦੋਂ ਮਾਤਾ ਦੇ ਉਧਰ ਵੀ ਤੂੰ ਪੁੱਠਾ ਲਟਕਿਆ ਸੈਂ, ਤੇਰਾ ਮੂੰਹ ਗੰਦਗੀ ਨਾਲ ਭਰਿਆ ਸੀ, ਉਦੋਂ ਤੇਰੀ ਜਾਤ ਕਿਹੜੀ ਸੀ? ਸਾਹਿਬ ਨੇ ਬਾਣੀ ਵਿੱਚ ਕਿਹਾ, ਗਰਭਵਾਸ ਮੈਂ ਕੁਲਮੀ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਿਤ ਬ੍ਰਾਹਮਣ ਸਭ ਕੇ ਹੋਏ, ਬ੍ਰਾਹਮਣ ਕਹਿ ਕੇ ਜਨਮ ਮਤ ਹੋਏ, ਚੌਥੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਖੈਰ ਮੈਂ ਅਰਥ ਕਰਾਂ, ਭਗਤ ਨਾਮਦੇਵ ਕਹਿੰਦੇ ਨੇ ਮਾਲਕਾ ਇਹ ਠੀਕ ਹੈ, ਮੈਂ ਛਿੰਬੇ ਦੇ ਘਰ ਪੈਦਾ ਹੋਇਆ, ਪਰ ਮੈਂ ਇੱਕ ਤੇਰੇ ਨਾਲ ਸ਼ਰਤ ਲਾਉਣ ਆਇਆ। ਬਾਣੀ ਵਿੱਚ ਬਚਨੇ ਤੇ ਕਈ ਵਾਰੀ ਜਦੋਂ ਇਹੋ ਜਿਹੇ ਸ਼ਬਦ ਪੜ੍ਹੀ ਦੇਣਾ ਤੇ ਸੋਚੀ ਦਾ ਸਿਮਰਨ ਕਰਨ ਵਾਲਾ ਕਿੰਨਾ ਕੁ ਲਾਜ ਕਰਦਾ ਮਾਲਕ, ਕਿੰਨਾ ਕੁ ਉਹਨੂੰ ਮਾਣ ਹੈ ਆਪਣੇ ਪਿਆਰੇ ਤੇ। ਭਗਤ ਸਾਹਿਬ ਕਹਿੰਦੇ ਵਧੋ ਕੀ ਨਾ ਹੋਟ ਮਾਦੋ ਮੋਸੋ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸੋ, ਵਧੋ ਕੀ ਨਾ ਹੋਟ ਮਾਦੋ ਮੋਸੋ। ਹੋਟ ਦਾ ਮੈਂ ਸ਼ਰਤ, ਕਹਿੰਦੇ ਨੇ ਮੇਰੇ ਮਾਲਕ ਤੂੰ ਮੇਰੇ ਨਾਲ ਸ਼ਰਤ ਬੰਨਣ ਲਈ ਤਿਆਰ ਹੈ? ਪੁੱਛਿਆ ਭਗਤ ਨਾਮਦੇਵ, ਰੱਬ ਨਾਲ ਸ਼ਰਤਾਂ? ਕਹਿੰਦੇ ਨੇ ਇਸ ਕਰਕੇ ਬੰਨਣ ਲੱਗਾ ਵਾ ਕਿ ਜਿਹੜਾ ਤੇਰੀ ਬੰਦਗੀ ਕਰਦਾ ਹੈ ਨਾ, ਪਹਿਲਾਂ ਤੈਨੂੰ ਉਹ ਮਾਲਕ ਸਮਝ ਕੇ ਤੇਰੀ ਬੰਦਗੀ ਕਰਦਾ, ਤੇ ਜਿਸਨ ਸਿਮਰਨ ਕਰ ਕਰਕੇ ਤੇਰਾ ਰੂਪ ਹੋ ਜਾਂਦਾ, ਉਸ ਦਿਨ ਉਹ ਮਾਲਕ ਬਣ ਜਾਂਦਾ, ਤੂੰ ਨੌਕਰ ਬਣ ਜਾਂਦਾ, ਤੇਰਾ ਇੱਕ ਸੁਭਾਅ। ਹਜ਼ੂਰ ਦੀ ਬਾਣੀ ਵਿੱਚ ਨਾ ਫਿਰ ਭਗਤ ਨਾਮਦੇਵ ਜੀ ਦੇ ਸ਼ਬਦ ਪਰਮੇਸ਼ਵਰ ਨੂੰ ਭਗਤ ਨੇ ਪੁੱਛਿਆ, ਕਹਿਣ ਲੱਗੇ ਵਾਹਿਗੁਰੂ ਮੈਂ ਤੇਰੇ ਤੋਂ ਕੁਝ ਗੱਲਾਂ ਪੁੱਛਣੀਆਂ ਨੇ, ਮੈਨੂੰ ਪਹਿਲੀ ਗੱਲ ਤਾਂ ਦੱਸ ਤੇਰਾ ਰੂਪ ਕਿੱਥੇ ਵੇ? ਤੇ ਅੱਗੋਂ ਆਵਾਜ਼ ਆਈ ਨਾਮ ਦੇ, ਦਾਸ ਅਨਿਲ ਮੇਰੋ ਨਿਜ ਰੂਪ, ਜਿਹੜੇ ਸੇਵਕ ਨੂੰ ਇੱਕ ਸਿਮਰਨ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ, ਨਾਮ ਦੇਵ ਕਦੀ ਵੀ ਝਿਜਕੀ ਨਾ, ਅਸਲ ਵਿੱਚ ਉਹ ਮੇਰਾ ਰੂਪ ਹੀ। ਜੇ ਬਾਬਾ ਨਾਮਦੇਵ ਨੂੰ ਰੱਬ ਕਹਿੰਦਾ ਤੇ ਦਾਸ ਅਨਿਲ ਮੇਰੋ ਨਿਜ ਰੂਪ, ਤੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜੋ ਪ੍ਰਾਣੀ ਨਿਜ ਦਿਨ ਭਜੈ ਰੂਪ ਰਾਮ ਤੇ ਜਾਣ, ਸਤਿਗੁਰੂ ਕਹਿ ਰਹੇ ਨੇ ਬਚਨ ਕਰਦੇ ਨੇ, ਦਾਸ ਅਨਿਲ ਮੇਰੋ ਨਿਜ ਰੂਪ ਦਰਸ਼ਨ ਨਿਮਕ ਤਾਪ ਤੈ ਪੋਚਨ, ਜੇ ਵਾਹਿਗੁਰੂ ਦੇ ਦਰਸ਼ਨ ਕੀਤਿਆਂ ਪਾਪ ਬਿਰਖ ਜਾਂਦੇ ਨੇ। ਤੇ ਰੱਬ ਨੇ ਇਸ ਗੱਲ ਕੀ ਸਜਣਾ, ਜਿਹੜਾ ਮੇਰੀ ਬੰਦਗੀ ਵਿੱਚ ਗੁੜਾਉਂਦੇ, ਜਿਸਨ ਤੂੰ ਉਹਦੇ ਦਰਸ਼ਨ ਕਰੇਗਾ, ਮੈਂ ਵਾਅਦਾ ਕਰਨਾ ਤੇਰੇ ਸਾਰੇ ਪਾਪ ਉਤਰ ਜਾਣ। ਦਰਸ਼ਨ ਨਿਮਕ ਤਾਪ ਤਰੀ ਮੋਚਨ, ਕਹਿਣ ਲੱਗੇ ਪਰਤਤ ਮੁਕਤ ਕਰਤ ਗ੍ਰਹਿ ਕੂਪ, ਜਦੋਂ ਉਹਦੇ ਚਰਨ ਪਰਸੇਗਾ ਨਾ, ਤੈਨੂੰ ਗ੍ਰਿਤ ਵਿੱਚ ਰਹਿੰਦਿਆਂ ਮੁਕਤ ਕਰ ਦੇਗਾ। ਤੇ ਅਗਲੀ ਗੱਲ ਜਿਹੜੀ ਵਾਹਿਗੁਰੂ ਨੇ ਕਹੀ, ਬਸ ਕੋਈ ਚੀਜ਼ ਪਿੱਛੇ ਰਹਿਣੀ ਨਾ ਦਿੱਤੀ, ਕਹਿਣ ਲੱਗੇ ਆਵਾਜ਼ ਦਿੱਤੀ ਉਹ ਨਾਮ ਦੇ, ਮੇਰੀ ਸੱਤਿਆ ਹਰ ਇੱਕ ਦੇ ਅੰਦਰ, ਬਨਸਪਤੀ ਵਿੱਚ ਵੀ ਮੇਰਾ ਜੀਵਨ ਹੈ, ਮੇਰੇ ਕਰਕੇ ਬਨਸਪਤੀ ਹੈ, ਪੰਛੀਆਂ ਵਿੱਚ ਵੀ ਮੇਰੀ ਸੱਤਿਆ, ਪਸ਼ੂਆਂ ਵਿੱਚ ਵੀ ਮੇਰੀ ਸੱਤਿਆ, ਮਨੁੱਖਾਂ ਵਿੱਚ ਵੀ ਮੇਰੀ ਸੱਤਿਆ ਕੰਮ ਕਰਦੀ ਹੈ, ਪਰ ਇਸ ਗੱਲ ਚੇਤੇ ਰੱਖੀ ਮੇਰੀ ਜਿੰਦ ਜਿਹੜੀ ਹੈ, ਜਾਂ ਇਉਂ ਕਹਿ ਲਓ ਸਾਰਿਆਂ ਨੂੰ ਜੀ ਦਾਨ ਮੈਂ ਦੇਣਾ ਵਾਂ, ਕਿੱਡੀ ਵੱਡੀ ਗੱਲ ਕਹਿ ਦਿੱਤੀ, ਹਰ ਇੱਕ ਨੂੰ ਜ਼ਿੰਦਗੀ ਮੈਂ ਦੇਣਾ ਵਾ, ਮੇਰੇ ਕਰਕੇ ਲੋਕ ਜਿੰਦਾ ਨੇ। ਤੇ ਕਹਿਣ ਲੱਗੇ, ਰੱਬ ਜੀ ਤੂੰ ਕਿਹਦੇ ਕਰਕੇ ਜੀਣਾ? ਕਹਿਣ ਲੱਗੇ, ਮੇਰੀ ਜ਼ਿੰਦਗੀ ਮੇਰੇ ਭਗਤਾਂ ਵਿੱਚ ਵੱਧਦੀ ਏ, ਜੇ ਉਹ ਜਿੰਦੇ ਨੇ ਤਾਂ ਮੈਂ ਜੀਣਾ ਵਾ, ਜੇ ਉਹ ਨਹੀਂ ਤਾਂ ਮੇਰੀ ਵੀ ਕੋਈ ਕੀਮਤ ਨਹੀਂ। ਇਹਦਾ ਮਤਲਬ ਜਗਣ ਵਾਲਾ ਉਹਦਾ ਰੂਪ ਏ। ਭਗਤ ਸਾਹਿਬ ਨੇ ਅਗਲਾ ਬਚਨ ਕੀਤਾ ਇਸ ਸ਼ਬਦ ਵਿੱਚ, ਕਹਿਣ ਲੱਗੇ, ਮੈਂ ਗੁਣ ਬੰਦ ਸਕਲ ਕੀ ਜੀਵਨ, ਇਹ ਦਰਸ ਮੈਂ ਗੁਣਾਂ ਦਾ ਦਾਸ, ਸਾਰਿਆਂ ਦਾ ਜੀਵਨ ਹੈ ਮੇਰੀ ਜੀਵਨ ਮੇਰੇ ਦਾਸ, ਪਰ ਮੇਰੀ ਜ਼ਿੰਦਗੀ ਮੇਰੇ ਦਾਸਾਂ ਦੇ ਹੱਥ ਵਿੱਚ। ਉਹ ਦਾਸ ਜਿਨ੍ਹਾਂ ਬਾਰੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਜੋ ਪ੍ਰਾਣੀ ਨਿਤ ਦਿਨ ਭਜੈ, ਜਿਹੜਾ ਪ੍ਰਾਣੀ ਉਹਨੂੰ ਦਿਨ ਰਾਤ ਜਪਦਾ, ਰੂਪ ਰਾਮ ਤੇ ਜਾਣ ਉਹਨੂੰ ਵਾਹਿਗੁਰੂ ਦਾ ਰੂਪ ਜਾਣੀ। ਹਰ ਜਨ ਹਰ ਅੰਤਰ ਨਹੀਂ, ਉਸ ਹਰੀ ਜਨ ਵਿੱਚ ਤੇ ਹਰੀ ਵਿੱਚ ਅੰਤਰ ਕੋਈ ਨਹੀਂ। ਵਾਕਈ ਠੀਕ ਹੈ ਪਿਆਰਿਓ, ਜਿਹੜਾ ਹਰੀ ਦਾ ਜਨ ਹੈ ਨਾ, ਜਿਹੜਾ ਵਾਕਈ ਭੋਗਿਆ, ਮੇਰੇ ਗੁਰੂ ਦਾ ਰੂਪ ਬਣ ਜਾਂਦਾ ਜੀ। ਸ਼ਾਇਦ ਇਹ ਕਾਰਨ ਦਿਨ ਰਾਤ ਜਪਣ ਵਾਲੇ ਨੂੰ ਦੇਖ ਕੇ ਭਾਈ ਨੰਦ ਲਾਲ ਨੇ ਪੁੱਛਿਆ ਸੀ, ਦਾਤਾ ਤੇਰੇ ਦੀਦਾਰ ਕਿੱਥੇ ਹੋਣਗੇ? ਤੇ ਇਸ ਗੱਲ ਕੇ ਸੀ ਨੰਦ ਲਾਲ ਸ਼ਬਦ ਪੜੀ, ਕਹਿੰਦਾ ਸ਼ਬਦ ਵਿੱਚ ਤਾਂ ਆਤਮਿਕ ਆਨੰਦ ਮਿਲੇਗਾ ਨਾ, ਤੇ ਜੇ ਮੈਂ ਤੇਰੇ ਚਿਹਰੇ ਦੇ ਦੀਦਾਰ ਕਰਨੇ ਹੋਣ। ਤੇ ਅੱਗੋਂ ਉੱਤਰ ਦਿੱਤਾ ਕਿ ਨੰਦ ਲਾਲ, ਕੋਈ ਸਿੱਖ ਪ੍ਰੇਮ ਵਿੱਚ ਜਾ ਹੋਵੇ, ਅੰਮ੍ਰਿਤ ਵੇਲੇ ਪੜ੍ਹਦਾ ਹੋਵੇ ਗੁਰੂ ਕੀ ਬਾਣੀ, ਉਹਦੇ ਕਿਰਦੇ ਵਿੱਚ ਬੜ ਛਾਲਣਾ ਹੋਵੇ, ਕਦੀ ਪ੍ਰੇਮ ਵਿੱਚ ਭਿੱਜ ਕੇ ਬਾਣੀ ਪੜ੍ਹੇ ਨਾ, ਉਹਦੇ ਰੂਪ ਨੂੰ ਦੇਖ ਲਈ, ਮੈਂ ਤੇਰੇ ਨਾਲ ਵਾਅਦਾ ਕਰਨਾ ਵਾ, ਉਹਦੇ ਚਿਹਰੇ ਵਿੱਚੋਂ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਇਆ ਕਰਨਗੇ। ਭਾਈ ਨੰਦ ਲਾਲ ਆਪਣੀ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ, ਤੀਸਰ ਰੂਪ ਸਿੱਖ ਹੈ ਮੋਰ, ਮੇਰਾ ਰੂਪ ਸਿੱਖ ਹੀ, ਪਰ ਕਿਹੜਾ ਸਿੱਖ ਜਿਹੜਾ ਭੇਖੀ ਹੈ? ਨਹੀਂ, ਸਿੱਖ ਤਾਂ ਹੈ ਹੀ ਉਹ ਜਿਹੜਾ ਅੰਦਰੋਂ ਸਾਹਿਬ ਦੇ ਚਰਨਾਂ ਨੂੰ ਜੁੜਨ ਦੀ ਕੋਸ਼ਿਸ਼ ਕਰਦਾ। ਕਹਿੰਦੇ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਤ ਅਰਕੋਰ, ਜਿਹੜਾ ਦਿਨ ਤੇ ਰਾਤ ਬਾਣੀ ਵਿੱਚ ਰਚਿਆ ਹੋਇਆ ਉਹ ਮੇਰਾ ਰੂਪ ਏ। ਭਾਈ ਨੰਦ ਲਾਲ ਨੂੰ ਸਾਹਿਬ ਕਹਿ ਰਹੇ ਨੇ, ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਤ ਅਰਕੋਰ, ਦਿਨ ਤੇ ਰਾਤ ਜਿਹੜਾ ਜਪਦਾ ਮੇਰਾ ਰੂਪ ਏ। ਤੇ ਉਸੇ ਗੁਰੂ ਦਾ ਬਾਪੂ ਕਹਿ ਰਿਹਾ, ਜੋ ਪ੍ਰਾਣੀ ਨਿਤ ਦਿਨ ਭਜੈ, ਰੂਪ ਰਾਮ ਤੇ ਜਾਣ, ਜਿਹੜਾ ਅਕਾਲ ਪੁਰਖ ਨੂੰ ਦਿਨ ਰਾਤ ਜਪਦਾ ਉਹ ਮੇਰਾ ਰੂਪ ਏ। ਕਿਉਂਕਿ ਜਦੋਂ ਰਾਤ ਨੂੰ ਸੌਂਦਾ ਸੌਂਦੇ ਵਾਹ ਵਾਹ ਉਚਰੈ ਉੱਠਦੇ ਸੀ ਵਾਹ ਕਰੇ, ਜੇ ਸੁੱਤਿਆ ਗੁਰੂ ਗੁਰੂ ਜਪ ਕੇ ਸੁੱਤਾ ਨਾ, ਤੇ ਅੰਮ੍ਰਿਤ ਵੇਲੇ ਮੇਰਾ ਗੁਰੂ ਉਠਾ ਕੇ ਉਹਨੂੰ ਗੁਰੂ ਗੁਰੂ ਜਪਣ ਦੀ ਸੂਝ ਹੋਰ ਦੇ ਦਿੰਦਾ। ਤੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਲਾਹੌਰ ਦੀ ਧਰਤੀ ਤੇ ਨਾ ਦੋ ਘਟਨਾਵਾਂ ਐਸੀਆਂ ਵਾਪਰੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਨਾ ਮਨ ਨੂੰ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਮਨਾ ਗੁਰੂ ਨੂੰ ਜਪਣ ਵਾਲੇ ਗੁਰੂ ਦਾ ਰੂਪ ਨਹੀਂ, ਜਿਹਨੂੰ ਸਿੱਖ ਦੀ ਖੁਸ਼ੀ ਮਿਲ ਗਈ ਨਾ ਜਪਣ ਵਾਲੇ ਦੀ, ਇੱਕ ਗੱਲ ਚੇਤੇ ਰੱਖੀ, ਉਹਨੂੰ ਗੁਰੂ ਦੀ ਖੁਸ਼ੀ ਮਿਲ ਗਈ। ਜਿਹਨੇ ਸਿੱਖ ਦੀ ਕਿਰਪਾ ਲੈ ਲਈ, ਮੈਂ ਅਰਜ਼ ਕੀਤੀ ਜਿਹੜਾ ਬਾਣੀ ਵਿੱਚ ਰਤਿਆ ਉਹ ਕਦੀ ਆਪਣੇ ਆਪ ਨੂੰ ਜਨਾਂਦਾ ਨਹੀਂ, ਜਿਹਨੂੰ ਉਹਦੀ ਕਿਰਪਾ ਮਿਲ ਗਈ ਸਮਝ ਲੈਣਾ ਗੁਰੂ ਤਰੁੱਟ ਪਿਆ। ਦਰਬਾਰ ਲੱਗਾ, ਅੰਦਰ ਅਰਦਾਸ ਪਈ ਹੁੰਦੀ ਏ, ਲਾਹੌਰ ਦੀ ਧਰਤੀ ਏ, ਤੇ ਉੱਚੀ ਸਾਰੀ ਅਰਦਾਸੀਆ ਅਰਦਾਸ ਕਰਦਾ, ਸਤਿਗੁਰੂ ਕਿਰਪਾ ਕਰੀ, ਤੇਰੇ ਨਾਮ ਤੇ ਲੰਗਰ ਹੋਏ ਨੇ, ਤੇਰੀ ਸੰਗਤ ਨੇ ਬਾਣੀ ਪੜੀ ਏ, ਭਾਈ ਬੁੱਧੂ ਦੇ ਆਵੇ ਪੱਕ ਜਾਣ। ਤੇ ਬਾਹਰੋਂ ਇੱਕ ਹਰ ਜਨ ਆਵਾਜ਼ ਕਿਆ ਦਿੰਦਾ, ਭਾਈ ਲੱਖੂ, ਕਹਿੰਦਾ ਨਹੀਂ ਮੇਰੇ ਗੁਰੂ ਅਰਜਨ ਸਾਹਿਬ, ਤੇਰਿਆਂ ਨੂੰ ਧੱਕੇ ਮਾਰਨ ਵਾਲਿਆਂ ਦੇ ਕਦੀ ਆਵੇ ਪੱਕਦੇ ਨਹੀਂ ਹੁੰਦੇ। ਜਦੋਂ ਗੁਰੂ ਅਰਜਨ ਸਾਹਿਬ ਭੁੱਲ ਜਾਂਦੇ ਨੇ ਤੇ ਕਹਿੰਦੇ ਨੇ, ਸੱਜਣਾ ਰਹਿਣਗੇ ਕੱਚੇ ਹੀ, ਰਹਿਣਗੀਆਂ ਕਿੱਡੀਆਂ ਹੀ। ਤੇ ਕਹਿਣ ਲੱਗੇ, ਦਾਤਾ ਤੂੰ ਸਮਰਾਥੇ ਪੱਕੀਆਂ ਕਿਉਂ ਨਹੀਂ? ਹਜ਼ੂਰ ਨੇ ਕਿਹਾ, ਉਹ ਭਲਿਆ ਇੱਕ ਪਿਤਾ ਨੂੰ ਤੇ ਛਕਾਏ ਰੋਟੀ, ਤੇ ਉਹਦੇ ਪੁੱਤਰ ਨੂੰ ਪਿਤਾ ਦੇ ਸਾਹਮਣੇ ਮਾਰੇ ਧੱਕੇ। ਕਿਹੜਾ ਬਾਪ ਜਿਹੜਾ ਆਪਣੇ ਪੁੱਤਰ ਨੂੰ ਧੱਕੇ ਪੈਂਦੇ ਵੇਖ ਕੇ ਮੂੰਹ ਵਿੱਚ ਰੋਟੀ ਦੀ ਗ੍ਰਹਿ ਪਾ ਸਕੇ? ਨਹੀਂ, ਰਹਿਣ ਕੇ ਕੱਚੇ। ਭਾਈ ਬੁੱਧੂ ਕਹਿੰਦਾ, ਦਾਤਾ ਪੱਕਣਗੇ ਨਹੀਂ? ਕਹਿੰਦੇ ਬਿਲਕੁਲ ਨਹੀਂ। ਭਾਈ ਲੱਖੂ ਕਹਿੰਦਾ, ਦਾਤਾ ਮੈਂ ਭੁੱਲ ਗਿਆ, ਚੱਲ ਪਕਾ ਦੇ। ਕਹਿਣ ਲੱਗੇ, ਲੱਖੂ ਤੇਰਾ ਬਚਨ ਝੂਠਾ ਨਹੀਂ ਹੋਣਾ, ਰਹਿਣ ਕੇ ਕੱਚੇ, ਚੱਲ ਰੁਪਈਆਂ ਦੀ ਲੋੜ ਏ, ਰੁਪਈਏ ਨੂੰ ਪੱਕਿਆ ਜਿਹੜੇ ਮਿਲਣਗੇ। ਪਹਿਲੀ ਸੇਵਕ ਨੇ ਗੱਲ ਕਹੀ, ਗੁਰੂ ਨੇ ਨਹੀਂ ਮੋੜੀ, ਲਾਹੌਰ ਦੀ ਧਰਤੀ ਤੋਂ ਦੂਜੀ ਇੱਕ ਆਵਾਜ਼ ਉੱਚੀ ਏ, ਗੁਰੂ ਨੇ ਆਪਣੇ ਘਰੋਂ ਛੁਟਕਾਰਿਆਂ ਨੂੰ ਕੱਢ ਦਿੱਤਾ ਹੈ। ਤੇ ਭਾਈ ਲੱਦਾ ਮੂੰਹ ਤੇ ਕਾਲਕ ਮਲ ਕੇ ਤੁਰਿਆ ਹੁੰਦਾ, ਗੁਰੂ ਕਹਿੰਦਾ ਮੈਂ ਇਹਨਾਂ ਨੂੰ ਪਰਤ ਕੇ ਵੜਨੇ ਦੇਣਾ, ਤੇ ਭਾਈ ਲੱਤਾ ਚਰਨਾ ਤੇ ਦੇਖ ਕੇ ਕਹਿੰਦਾ ਦਾਤਿਆ ਮੈਂ ਮਾਰ ਕਰਕੇ ਆਇਆ ਤੇ ਸਹਿਬ ਕਿਨ ਲੱਗਿਆ ਮੈਂ ਤੇਰੀ ਗੱਲ ਮੋੜ ਨਹੀਂ ਸਕਦਾ, ਤੂੰ ਜੋ ਕਹਿੰਦਾ ਮੈਂ ਪ੍ਰਵਾਹ ਕਰਾਂ। ਜਿਹੜਾ ਗੁਰੂ ਦਾ ਰੂਪ ਹੋ ਜਾਂਦਾ ਪਿਆਰਿਓ ਗੁਰੂ ਉਹਦੀ ਮੋੜਦਾ ਨਹੀਂ। ਫਿਰ ਆਓ ਆਪਾਂ ਵੀ ਦਿਨ ਰਾਤ ਜਪੀਏ ਤੇ ਦਿਨ ਰਾਤ ਆਰਾਧੀਏ, ਤਾਂ ਹੀ ਹਜ਼ੂਰ ਕਹਿੰਦੇ ਨੇ ਜਦੋਂ ਦਿਨ ਰਾਤ ਜਪੇਗਾ ਫਿਰ ਜੋ ਪ੍ਰਾਣੀ ਵਿੱਚ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਖੀ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਲੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Gauri Sukhmani Mahala Panjwa Shlok Ko Omkar Satgur Prasad Aad Gure Namah Jugaad Gure Namah Satgur Namah Shri Gurdev Namah Aspadi Simrao Simr Simr Sukh Pavu Kal Kaleskan Mah Mitavu Simro Jaas Bisambar Kaya ਨਾਮ ਜਪਿਆ ਗਣਤਿਆ ਨੇਕਾ ਵੇਦ ਪੁਰਾਣ ਸਿਮਰ ਸੁਧਾਖਰ ਕਿਨੇ ਰਾਮ ਨਾਮ ਕਖਰ ਕਿਨ ਕਾ ਇੱਕ ਜਿਸ ਦੀ ਬਸਾਵੈ ਤਾਂ ਕਿ ਮਹਿਮਾ ਕਣੀ ਨਾ ਆਵੈ ਕਾਖੀ ਏਕ ਦਸਤਵਾਰੂ ਨਾਨਕੁਨ ਸੰਗ ਮੋਹ ਉਧਾਰੂ ਸੁਖਮਨੀ ਸੁਖ ਅਮਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਐਤਵਾਰ ਦੇ ਦੀਵਾਨ ਸ਼ੁਰੂ ਹੋਣ ਲੱਗੇ ਹਨ। ਅੱਜ ਦੇ ਦੀਵਾਨਾਂ ਦੇ ਵਿੱਚ ਸਤਿਕਾਰਯੋਗ ਭਾਈ ਆਨੰਦ ਸਿੰਘ ਜੀ ਬਰਾੜ ਦੇ ਪਰਿਵਾਰ ਵੱਲੋਂ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਹੋਣ ਲੱਗਾ। ਆਓ ਸਾਰੇ ਰਲ ਕੇ ਆਪਾਂ ਅੰਮ੍ਰਿਤਮਈ ਬਾਣੀ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਆਏ ਸਭਨਾਂ ਦਾ ਬੇਸਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ।

ਸਤਨਾਮ ਸ੍ਰੀ ਵਾਹਿਗੁਰੂ ਜੀਓ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ਼ ਤਨ ਮਾਹੇ ਮਿਟਾਵਉ ਸਿਮਰੋ ਜਾਸ ਵਿਸੰਪਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਆ ਰਹੋ ਕਿਨੇ ਰਾਮ ਨਾਮ ਏਕ ਆਖਿਆ ਰਹੋ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਡਰੈ ਪ੍ਰਭ ਸਿਮਰਤ ਕਾਸ਼ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨੰਦਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਦ ਸਿੱਧ ਨੌ ਨਿਰਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹੇ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝਾਏ ਪ੍ਰਭ ਕਾ ਸਿਮਰਨ ਸਭ ਕਛ ਸੁਝਾਏ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ੍ਰਿਤ ਮਾਹੀ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨ ਬੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾਗੇ ਜਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬਹੂ ਨਾ ਚੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਿਹਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੋਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕਉ ਪ੍ਰਭ ਮਇਆ ਨਾਨਕ ਤਿਨ ਜਨ ਸਰਨਿ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਹੋ ਪਾਏ ਹਰ ਸਿਮਰਨ ਭਏ ਸਦ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋ ਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ
ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰਿ ਕਾ ਨਾਮ ਜਪ ਤੋਇ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰਿ ਕਾ ਨਾਮ ਜਪ ਤਨ ਸਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰਿ ਕਾ ਨਾਮ ਜਪ ਤਾ ਗਾਵੈ। ਜੇ ਮਾਰਗਿ ਜਾਤ ਅਕੇਲਾ, ਤਹਿ ਹਰਿ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਵਿਘਨ ਜਹ ਆਏ ਸੰਘਾਰੈ, ਹਰਿ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬੋ ਨ ਧੋਵੈ, ਹਰਿ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰਿ ਕਾ ਨਾਮ ਊਹਾਂ ਸੰਗ ਤੋਸਾ। ਜਿਹ ਪੈਂਡੈ ਮਹਾਂਧ ਗੁਬਾਰਾ, ਹਰਿ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰਿ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾਂਭਾਨ ਤਪਤ ਬਹੁ ਕਾਮ, ਤਹਿ ਹਰਿ ਕੇ ਨਾਮ ਕੀ ਤੁਮ ਉਪਰ ਸ਼ਾਮ। ਜਾਂ ਤ੍ਰਿਖਾ ਮਨ ਤੁਜਿਆ ਕਰ ਖੈ, ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੈ ਨਾਮ ਉਧਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖਦ ਸਾਧ ਕਮਾਤ। ਹਰ ਜਨ ਕੈ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਵੇਕੈ। ਹਰਿ ਕਾ ਨਾਮ ਜਨ ਕਉ ਮੁਕਤ ਜੁਗਤ, ਹਰਿ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਬ ਪਰੈ ਨਾ ਭੰਗ। ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕੈ ਨਾਮ ਜਨ ਸ਼ੋਭਾ ਪਾਈ। ਹਰਿ ਕਾ ਨਾਮ ਜਨ ਕਉ ਭੋਗ ਜੋਗ, ਹਰਿ ਨਾਮ ਜਪਤ ਕਛ ਨਾਹੀਂ ਬਯੋਗ। ਜਨ ਰਾਤਾ ਹਰਿ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰਿ ਦੇਵਾ। ਹਰਿ ਹਰਿ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਹਰਿ ਹਰਿ ਜਨ ਕੈ ਓਟ ਸਧਾਣੀ, ਹਰਿ ਪ੍ਰਤਾਪ ਜਨ ਅਬਰ ਨਾ ਜਾਣੀ। ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰਿ ਹਰਿ ਜਪੈ, ਹਰਿ ਕਾ ਭਗਤ ਪ੍ਰਗਟ ਨਹੀਂ ਛਪੈ। ਹਰਿ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਪਾਰ ਜਾਤੇ ਹਰਿ ਕੋ ਨਾਮ ਕਾਮ, ਤੇਨ ਹਰਿ ਹਰਿ ਗੁਣ ਗਾਮ। ਸਭ ਤੇ ਉਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡ ਭਾਗੀ ਪਾਈ ਐ, ਸੰਤ ਕੀ ਸੇਵਾ ਨਾਮ ਤੇ ਆਈ ਐ। ਨਾਮ ਤੁਲ ਕਛੈ ਵਰ ਨ ਹੋਏ, ਨਾਨਕ ਨਾ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ, ਪੇਖੇ ਸਰਬ ਟੰਡੋਲ। ਪੂਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਬਖਿਆਨ। ਯੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਬਨ ਮਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋ ਮੈਂ ਬਹੁ ਰਤਨਾ। ਸਰੀਰ ਕਟਾਏ ਹੋ ਮੈਂ ਕਰ ਰਾਤੀ, ਵਰਤ ਨੇਮ ਕਰੇ ਬਹੁ ਪਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇਕਬਾਰ। ਨੌ ਖੰਡ ਪ੍ਰਥਮੀ ਫਿਰੈ ਚਰ ਜੀਵੈ, ਮਹਾਂ ਉਦਾਸ ਤੀਸਰ ਥੀਵੈ। ਅਗਨ ਮਾਹੀ ਹੋਮਤ ਪੁਰਾਨ, ਕਨਕ ਅਸਵ ਹੈ ਬਰਭੂਮ ਦਾਨ। ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜ ਮਤ ਸਾਧਨ। ਨਿਮਖ ਨਿਮਖ ਕਾਰ ਸਰੀਰ ਘਟਾਵੈ, ਤੋ ਪੀ ਹੋਮੈ ਮੈਲ ਨਾ ਜਾਵੇ। ਹਰਿ ਕੇ ਨਾਮ ਸਮ ਸਰਕਸ਼ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨਾ ਮਨ ਤੇ ਹੁਟੈ। ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਾਂਵੇ ਕਾਚੀ ਪੀਤ। ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਾਤਿਤ ਬਹੁ ਮੂਚ। ਬਹੁਤ ਸਿਆਣਪ ਜਮਕਾ ਪਹੁ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੈ। ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਪਾਵਦਰ ਗੈ ਨਹੀਂ ਸਿਜੈ। ਛੂਟ ਸਨਾਹੀ ਉਬ ਪਿਆਲ, ਮੋਹ ਵਿਆਪੈ ਮਾਇਆ ਜਾਲ। ਅਬਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹਰਿ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਈ।
चार पदार्थ जे को मांगे सात जना की सेवा लागे। जे को अपना दुख मिटावे हर हर नाम हृदय सद गावे। जे को अपनी शोभा लोरै साध संग हे होमै शोरै। जे को जन्म मरण ते डरै साध जना की सरणी परै। जिस जन को प्रभु दर्श प्यासा नानक तांकै बल बल जासा। सगल पुरख मह पुरख प्रधान साध संग जा कर मिटै अवमान। आपस कौ जो जाने नीचा सो गणिया सब ते ऊंचा। जा का मन होए सगल की रीना हर हर नाम तन कट कट चीना। मन अपने ते बुरा मिटाना पेखै सगल श्रेष्ठ साजना। सुख दुख जन समृता नानक पाप पुन नहीं ले पाव। निरतन कौ तन तेरो नाव नथावे को नाव तेरा थाव। निमाने को प्रभु तेरो मान सगल कटां को दे दान। करन करावन हार सुहामी सगल कटां के अंतर जामी। अपनी गतमित जान हो आपे अपन संग आप प्रभ राते। तुमरी औसत तुम ते होए नानक अबर न जान सकोए। सर्व धर्म मैं श्रेष्ठ धर्म हर को नाम जापो निर्मल कर्म। सगल क्रिया मैं उत्तम क्रिया जी साध संग दुर मत मल हिरिया। सगल उदम मह उदम भला हर का नाम जपो जी सदा। सगल बाणी मह अमृत बाणी हर को जास सोन रसन बखानी। सगल थान ते ओ उत्तम थान नानक जिहि कट बसै हर नाम श्लोक। निर्गुण यार एयानिया सो प्रभ सदा संभाल। जिन किया तिस जीत रख नानक ने भी नाल अष्टपदी। रमैया के गुण चेत पुरानी कवन मूल ते कवन दृष्टानी। जिन तू साज सुबार सिंगारिया गर्भ अगन में जिन्हें उबारिया। बार व्यवस्था तुझे प्यारे दूध पर जोबन भोजन सुख सूद। बिरद भया उपर साक सैन मुख अप्याऊ बैठ को दैन। ए निर्गुण गुण कछु न बूझै बख्श लेह तो नानक सी जय। जे प्रसाद तारू पर सुख बस है इमसुत प्रात मीत बनता संघस है। जे प्रसाद पीवै शीतल जला सुखदाई पवन पाव का मुला। जे प्रसाद भोगै सब रसा सगल समग्री संग साथ बसा। दीने हस्त पाव करन नेतर रसना तिसें त्याग प्रसंग रचना। ऐसे दोख मूल अंध व्यापे नानक काढ़ लेह प्रव्यापे। आदि अंत जो राखन हार तिस स्यों प्रीत न करे गवार। जाकी सेवा नवनिध पावै तांसो मूढ़ा मन नहीं लावै। जो ठाकुर सत सदा हजूरे दांको अंधा जान तदूरे। जाकी टहल पावै दरगह मान तिसे बिसारे मुग्ध अजान। सदा सदा ही पूलन हारू नानक राखन हार अपार। रतन त्याग कौडी संग रचै साच छोड़ झूठ संग मचै। जो छड़ना सो आस्थिर कर मानै जो होवन सो दूर परानै। छोड़ जाए तिसका आश्रम करै संग सहाई तिस पर हरै। चंदन लेप उतारै धोए गर्तव प्रीत भस्म संग होए। अंधकूप मह पातत बिकराल बा नानक काढ़ लेह प्रभु दयाल। करतूत पशु की मानस जात लोक विचारा करै दिन रात। बाहर पेख अंतर मल माया सब छनाहि कछ करै छपाया। बाहर ज्ञान ध्यान इशनान अंतर व्यापै लोभ सुहान। अंतर अगन बाहर तन सुहा गल पाथर कैसे तरह अथा। जा कै अंतर बसै प्रव आप नानक तेजन सहज समात। सोन अंधा कैसे मार्ग पावै कर गह लेह ऊड़ निभावै। कहां बुझारत बुझै डोरा निष्कही है तो समझै पूरा। कहां बिसन पद गावै गोंग जतन करै तो भी सुर भंग। कह पिंगल पर्वत पर पवन नहीं हो तू हाँ उस गवन। करतार करुणा मैं दीन बेनती करै नानक तुमरी कृपा तरै। संग सहाई सो आवे न चीत जो बै राई तासो प्रीत। बलुआ के ग्रह पीतर बसै आनंद केल माया रंग रसै। दृढ़ कर मानै मनै प्रतीत काल न आवै मूढ़े चीत। बैर विरोध काम क्रोध मोह झूठ विकार महा लोभ त्रोह। याहू जगत बिहाने कई जन्म नानक राख लेह अपन कर करम। तू ठाकुर तुम पै अरदास जियो पिंड सब तेरी रास। तुम मात पिता हम बारक तेरे तुमरी कृपा मैं सूख कनेरे। कोई ना जाने तुमरा अंत उचे ते उचा भगवंत।
ਸਗਲ ਸਮਗਰੀ ਤੁਮ ਰਹਿ ਸੂਤਰ ਤਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾਸ ਤਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਅਨ ਸੁਆਏ, ਨਾਨਕ ਕਹੂ ਨਾ ਸਿਜਈ ਬਿਨ ਨਾ ਵੈ ਬਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀਹਰ ਲੇ, ਤਾਂ ਮੂੜਾ ਕਹੋ ਕਹਾਂ ਕਰੇ। ਜੇ ਸਾਗਰ ਸਿਉ ਨਾਹੀ ਚਾਰਾ, ਤਾਂ ਕਹੋ ਕੀਜਾ ਸਦਨਾਮ ਸ਼ਿਕਾਰਾ, ਜਾ ਕੈ ਮਨ ਲਾਗਾ ਪ੍ਰਭ ਮਿਠਾ, ਸਰਬ ਸੁਖ ਤਾਂ ਮਨ ਨਿਮੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਦਿਨ ਪਾਇਆ, ਅਗਣਤ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤ ਆਨੰਦ ਉਲਾਸ, ਆਪਣੀ ਅਮਾਨ ਕਾਸ਼ ਬਹੁਰ ਸਾਹ ਲਏ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ, ਜਿਸ ਕੀ ਵਸਤ ਤਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਤੈ, ਉਸ ਤੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਭਾਂਤ ਮਾਇਆ ਕੇ ਹੇਤ, ਸਰਪਰੋਬਤ ਜਾਨ ਅਨੇਕਤ, ਬਿਰਖੀ ਛਾਇਆ ਸਵਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦੀਸੈ ਸੋ ਚਾਲਣ ਹਾਰ, ਲਪਟ ਰਹੋ ਤਹ ਅੰਧ ਅੰਧਾਰ, ਬਟਾਊ ਵਿੱਚ ਸਿਉਂ ਜੋ ਲਾਵੈ ਨੇਹੇ, ਤਾਂ ਕਹੋ ਹਾਥ ਨ ਆਵੈ ਕੇ, ਮਨ ਹਰ ਕੇ ਨਾਮ ਕੀ ਮਹਿਮਾ, ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਮਨ ਤਨ ਮਾਲ, ਮਿਥਿਆ ਰਾਜ ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਾਥ ਹਸਤੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਾਸਤਾ, ਮਿਥਿਆ ਧਰੋ ਮੋਹ ਅਭਮਾਨ, ਮਿਥਿਆ ਆਪ ਸੁਪਰ ਕਰ ਤੁਗਮਾਨ, ਆਸਰ ਭਗਤ ਸਾਧ ਕੀ ਸਰਣ, ਨਾਨਕ ਜਪ ਜਪ ਹੀ ਜੀ ਵੈ ਹਰ ਕੇ ਚਰਨ, ਮਿਥਿਆ ਸ਼ਰਵਣ ਪਰ ਨਿੰਦਾ ਸੁਣੈ, ਮਿਥਿਆ ਆਸਤ ਪਰ ਦਰਬ ਪਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰਿਆਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕਉ ਥਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਾਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿਥਿਆ ਸਭ ਪਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਗਤ ਕੀ ਆੜ ਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਈ, ਮੇਘ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਨਿਰਾਰਥ ਕੇ ਜਿਉਂ ਨਿਰਮਲ ਕੇ ਨਿਰਾਰਥ ਕਾ ਦਾਮ, ਧਨ ਧਨ ਤੇ ਜਨ ਜਿਹ ਘਟ ਬਸਿਓ ਹਰਨਾਉ, ਨਾਨਕ ਤਾਂ ਕਹਿ ਬਲ ਬਲ ਜਾਓ, ਰਹਿਤ ਅਬਰ ਕਛ ਅਬਰ ਕੁਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਪੇਖ ਨਾ ਕਾਹੂ ਪੀਨ, ਅਬਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨ ਮਹਿ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰੂ, ਜਿਸ ਕੀ ਸੀਖ ਧਰੈ ਸੰਸਾਰ, ਜੋ ਤੁਮ ਪਾਨੇ ਤਿਨ ਪ੍ਰਭ ਜਾਤਾ, ਨਾਨਕ ਉਹ ਨ ਜਾਣੂ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ, ਆਪੇ ਆਪ ਕਰਤਨ ਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਉਪਾਪ ਸਿਆਣਤ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਈ, ਥਾਂ ਥਨ ਅੰਤਰ ਰਹਿਆ ਸਮਾਈ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇਆ ਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ, ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤੇ ਸਾਗਰ ਕਉ ਰਖ ਮਨ ਮਾਈ, ਜੇ ਪ੍ਰਸਾਦ ਸੁਗੰਧਤ ਤਨ ਲਾਵੈਂ, ਤਿਸ ਕਉ ਸਿਮਰਤ ਪਰਮਗਤ ਪਾਵੈਂ, ਜੇ ਪ੍ਰਸਾਦ ਵਸੈ ਸੁਖ ਮੰਦਰ, ਦਿਸੈ ਤੇ ਆਈ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਅਠ ਪੈਰ ਸਿਮਰਤ ਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਗ ਕਤ ਅਬਰ ਲੁਭਾਵੈ, ਜੇ ਪ੍ਰਸਾਦ ਵਸੈ ਸੁਖ ਸੇ ਸੋਈ ਜੈ, ਮਨ ਅਠ ਪੈਰ ਤਾਂ ਕਾ ਜਸ ਗਾ ਬੀ ਜੈ, ਜੇ ਪ੍ਰਸਾਦ ਤੁਝ ਸਭ ਕਹੂ ਮਾਨੈ, ਮੁਖ ਤਾਂ ਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਤਿਆਈ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਾ ਮਾਨ ਪਾਵੈ, ਨਾਨਕ ਪਤਸ਼ੇਤੀ ਕਰ ਜਾਵੇ, ਜੇ ਪ੍ਰਸਾਦ ਰੋ ਕੰਚਨ ਦੇਹੀ, ਲਿਬਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਸਿਦਰ ਟਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਂ ਕਹਿ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸਾ ਸਿਮਰੋ ਪ੍ਰਭੁ ਚੈ, ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ,
ਜੇ ਪ੍ਰਸਾਦ ਭੂਖਨ ਪਹਿਰੀ ਜੈ ਮਾਨ ਤੇ ਸਿਮਰਤ ਕਿਉਂ ਆਲ ਸਖੀ ਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਊਠਤ ਬੈਠਤ ਸਾਧ ਤਿਸੈ ਧਿਆਈ ਤਿਸੈ ਧਿਆਏ ਜੋ ਏਕਾ ਲਖੈ ਇਹਾਂ ਊਹਾਂ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਅੱਠ ਪੈਰ ਕਰ ਦਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰੈ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਭੇਖੈ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵਹਿ ਜੇ ਪ੍ਰਸਾਦ ਸੁਖ ਸਹਿ ਸੁਮਾਵਹਿ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਦਾਸ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਊ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੁ ਲਿਆ ਜਿਤ ਜਿਤ ਲਾਭ ਹੋ ਤਿਤ ਲਗੈ ਹਰ ਨਾਥ ਨਾਨਕ ਇਨ ਕਹਿ ਕਛੂ ਨ ਹਾਥ ਸਲੋਕ ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ ਸੁਨ ਮੀਤਾ ਨਾਨਕ ਬਿਨ ਬਣਤਾ ਸਾਧ ਜਨਾ ਕੀ ਅਚਾਰਜ ਕਥਾ ਅਸ਼ਟਪਦੀ ਸਾਧਕ ਸੰਗ ਮਫੂਜਲ ਹੋਤ ਸਾਧ ਸੰਗ ਮਹ ਸਗਲੀ ਖੋਤ ਸਾਧਕ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਭੁਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਗੋਪਰ ਯਤਨ ਸਾਧ ਕੀ ਮਹਿਮਾ ਵਰਣੈ ਕੌਣ ਪੁਰਾਣੀ ਨਾਨਕ ਸਾਧ ਕੀ ਸੁਭਾ ਪ੍ਰਭ ਮਾਇ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁੱਲੈ ਸਾਧਕ ਸੰਗ ਆ ਵੈ ਵਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਟ ਹੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਪੈਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਦਿਆਂ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀਂ ਹੋ ਤਾਪ ਸਾਧਕ ਸੰਗ ਧਜੈ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨ ਕਮਹੂੰ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤੈ ਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਉਦ੍ਰੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭ ਬਸੁਰ ਦੇਵਾ ਸਾਧੂ ਕੈ ਸੰਗ ਪਾਪ ਬੁਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਣ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਸ਼ਕਾਲ ਦਰਸ਼ਨ ਬੇਟਤ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਆਂ ਉਆਂ ਸੁਹੇਲਾ ਸਾਧ ਸੰਗ ਬਿਸ਼ਰਦਾਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਸਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮਿੱਠਾ ਸਾਧੂ ਕਾ ਸੰਗ ਘਾਟ ਗੜ ਡੀਠਾ
साध संग पै आज्ञाकारी साध संगत पई हमारी साध का संग मिटे सब रोग नानक साध पेटे संजोग साध की महिमा बेद न जानै जेता सुनह ते तब ख्यानै साध की उपमा ते गुण ते दूर साध की उपमा रही भरपूर साध की शोभा का नाही अंत साध की शोभा सदा बेअंत साध की शोभा उचते उची साध की शोभा मूझते मूची साध की शोभा साध बनयाई नानक साध प्रभु भेद न पाई श्लोक मन साचा मुख साचा सोई अवर न पीखै किस बिन कोई नानक लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोख जैसे सूर सर्व को सोख ब्रह्म ज्ञानी का दृष्ट समान जैसे राज रंग कौ लाग तुल पवान ब्रह्म ज्ञानी का तीर जे कौ जम बसदा को खुद है को चंदन लेप ब्रह्म ज्ञानी का यह गुनाऊ नानक जम पाव का सहस भाव ब्रह्म ज्ञानी निर्मल ते निर्मला जैसे मैल न लाग जला ब्रह्म ज्ञानी कै मन पहोय प्रकाश जैसे दारू पर आकाश ब्रह्म ज्ञानी कै मित्र सदर समान ब्रह्म ज्ञानी कै नाही अपमान ब्रह्म ज्ञानी ऊच दे ऊंचा मन अपने है सब ते नीचा ब्रह्म ज्ञानी से जन भय नानक जन प्रभ आप करे ब्रह्म ज्ञानी सगल संसार ब्रह्म ज्ञानी आत्मरस ब्रह्म ज्ञानी सगल की दीना आत्मरस ब्रह्म ज्ञानी चीना ब्रह्म ज्ञानी की सब ऊपर मया ब्रह्म ज्ञानी ते कछ बुरा न पया ब्रह्म ज्ञानी सदा समदर्शी ब्रह्म ज्ञानी की दृष्ट अमृत बरसी ब्रह्म ज्ञानी बंधन ते मुक्ता ब्रह्म ज्ञानी की निर्मल ज्योता ब्रह्म ज्ञानी का पूजन ज्ञान नानक ब्रह्म ज्ञानी का ब्रह्म ध्यान ब्रह्म ज्ञानी एक उपरास ब्रह्म ज्ञानी का नहीं विनाश ब्रह्म ज्ञानी का गरीबी समाह ब्रह्म ज्ञानी पर उपकार माह ब्रह्म ज्ञानी का ना ही धंधा ब्रह्म ज्ञानी ने ताप्त बंदा ब्रह्म ज्ञानी का हुए सो भला ब्रह्म ज्ञानी सफल फला ब्रह्म ज्ञानी संग सगल उदार नानक ब्रह्म ज्ञानी जप सगल संसार ब्रह्म ज्ञानी का एक रंग ब्रह्म ज्ञानी का बस प्रभु संग ब्रह्म ज्ञानी का

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ

परम सम्मान योग गुरु प्यारी गुरु सवारी साध संगत जी, धन धन श्री गुरु ग्रंथ साहिब महाराज जी की अपार कृपा सदका हफ्तावरी समागम दे विच हाजरियां भरन दा सुभागा समापन प्राप्त होया। अज दे गुरमत समागमां दे विच बहुत ही सत्कारयोग भाई नंद सिंह जी बराड़, बीबी सरबजीत कौर जी बराड़ दे परिवार नूं सतगुरु पातशाह जी ने खुशियां दी दात बख्शिश कीती है। परिवार वालों सतगुरु जी का शुकराना करदिया होया सत्कारयोग भाई कुलदीप सिंह जी बराड़, बीबी सिमरजीत कौर बराड़ नूं पुत्र दी दात बख्शिश कीती है। काका एकम सिंह दी जन्मदिन की खुशी दे विच श्री सुखमणी साहब जी का जाप आरंभता दे विच कीता गया। उस तो उपरंत कलयुग में कीर्तन प्रधाना गुरमुख जपिया लाए ध्याना दे महावाका अनुसार गुरु के प्यारिया ने कीर्तन की हाजिरी भरी है। आप जी नूं पता ही है कि पिछले समय के दौरान गुरद्वारा साहब की प्रबंधक कमेटी वालों संगतां दे सहयोग नाल बच्चियां दी गुरमत क्लास शुरू की गई है। गुरमत क्लास के विद्यार्थियों ने बच्चियां ने शब्द की हाजिरी भरी है। सरबत संगत एकाग्र चित होकर बैठीए, जिन्ना समा सतगुरु पातशाह जी बख्शिश करनगे आपां हाजरियां तन मन दे नाल भरनियां ने। मन नूं सतगुरु जी दे चरणां दे नाल जोड़ के रखना है ते गुरु दे बचनां नूं आपां ध्यान दे नाल सुन के समझण दा यतन करना है। सरबत संगत रसना पवित्र करो जी, दोनों हाथ जोड़ के कलंगी धर दशमेश पिता महाराज जी की बख्शिश की हुई फतेह गुरु ग्रंथ साहिब महाराज जी नूं शीश झुका के उच्ची आवाज विच बोलियो जी, वाहेगुरु जी का खालसा वाहेगुरु जी की फतेह। समूह संगत वालों सत्कारयोग भाई कुलदीप सिंह जी बराड़ समूह परिवार नूं बच्चे दे जन्मदिन दीआं बहुत बहुत बधाईआं होण। सतगुरु कृपा करन बच्चे नूं चढ़दी कला नाम दीआं दातां बख्शिश करन अते बच्ची रवाब कौर दे सिर ते मेहर भरिया हथ रख के अपने चरणां दे नाल जोड़ के रखण, गुरसिखी जीवन बख्शिश करन। मनुखी सोच है कि असीं जदों भी अपने गुरु दे कोले अपने इष्ट कोले जाने हाँ तो कोई ना कोई साड़ी मंग हुंदी है, असीं मंगदे हाँ, ये साड़ा हक है, असीं गुरु तो मंगना है क्योंकि साड़ा दाता गुरु है। गुरु नानक पातशाह ने सानूं समझा दिता, सबना जीयां का एक दाता सो मैं विस्तर ना जाई, उही दाता मैनूं विस्तरे ना, जिन्हें दातां देनी है। ते महाराज जी ने बाणी विच बचन किया, दद्दा दाता एक है सब कौ देवन हार, देंदे तोट न आवई अगणत भरी भंडार। दाता एक अकाल पुरख है, गुरु है, जो दाता असीं मंगदे हां वो मिल जांदियां ने। भाई आनंद सिंह जी दे परिवार ने, भाई कुलदीप सिंह दे परिवार ने परमेश्वर तो पुत्र दी दात मंगी, क्योंकि पहला परमेश्वर ने पुत्री दी दात दित्ती हुई है, ये साड़ी मनसा है। धी भी साड़े घर में जरूर चाहिए है तो पुत्र भी जरूर चाहिए है। दुनिया वाले ने एक कहावत बनाई है, पुत्र मिठड़े मेवे रब सब नूं देवे। जे पुत्र मिठड़े मेवे आ ते धियां भी खंड दीआं डलियां ने, बहुत मिठियां ने, और जिन्ना प्रेम पुत्र मापिया नूं करदे आ उदू किते वध ज्यादे धियां अपने मापिया नूं प्यार करदियां ने। सतगुरु पातशाह महाराज दे चरणां विच बेनती कीती, अरदास महाराज ने प्रवान कीती ते मन दी मुराद पूरी हो गई। हुण गुरसिख दा फर्ज बनदा है गुरु तो दात लैके शुकराना करे। परिवार ने शुकराना किया, श्री सुखमणी साहब जी का जाप आरंभ होया।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੇ ਪਹਿਲੇ ਪਦੇ ਵਿੱਚ ਹੀ ਕਹਿ ਦਿੰਦੇ ਹੈ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਇੱਕ ਕਿਣਕਾ ਵੀ ਜਿਹਦੇ ਹਿਰਦੇ ਵਿੱਚ ਸੋਚ ਵਿੱਚ ਵਸ ਗਿਆ ਉਹਦੀ ਮਹਿਮਾ ਬਹੁਤ ਹੋ ਜਾਂਦੀ ਹੈ। ਸੁਖਮਨੀ ਸਾਹਿਬ ਦਾ ਪਾਠ ਸਾਰੇ ਹੀ ਪੜ੍ਹਦੇ ਹਾਂ ਆਪਾਂ, ਕਈ ਤੇ ਐਡੇ ਭਾਗਾਂ ਵਾਲੇ ਆ ਦੋ ਦੋ ਤਿੰਨ ਤਿੰਨ ਪਾਠ ਵੀ ਕਰਦੇ ਨੇ, ਰੋਜ਼ ਪਾਠ ਪੜ੍ਹਦੇ ਆ। ਪਰ ਜਦੋਂ ਜੀਵਨ ਦੇਖੀਦਾ, ਜੀਵਨ ਦੇ ਅਸਲੀ ਜੀਵਨ ਦੇ ਵਿੱਚ ਉਹ ਪ੍ਰਭਾਵ ਨਹੀਂ ਦਿਸਦਾ ਜਿਹੜਾ ਬਾਣੀ ਦਾ ਦਿਸਣਾ ਚਾਹੀਦਾ। ਜਿਹੜਾ ਬਾਣੀ ਦਾ ਦਿਸਣਾ ਚਾਹੀਦਾ, ਜਿਹੜਾ ਰੰਗ ਬਾਣੀ ਦਾ ਚੜ੍ਹਨਾ ਚਾਹੀਦਾ ਸੀ, ਉਹ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਚੌਪਈ ਸਾਹਿਬ ਦਾ ਪਾਠ ਕਰਕੇ, ਚੁਪਹਿਰੇ ਕੱਟ ਕੇ ਨਹੀਂ ਦਿਸ ਰਿਹਾ। ਕਾਰਨ ਕੀ? ਅਸੀਂ ਕੇਵਲ ਪੜ੍ਹਨ ਤੱਕ ਹੀ ਸੀਮਿਤ ਰਹਿ ਗਏ। ਪਰ ਗੁਰੂ ਨੇ ਇਹ ਨਹੀਂ ਕਿਹਾ ਵੀ ਬਾਣੀ ਪੜ੍ਹਨੀ ਆ ਇਕੱਲੀ, ਤਿੰਨ ਸ਼ਰਤਾਂ ਰੱਖੀਆਂ ਮਹਾਰਾਜ ਨੇ। ਮਹਾਰਾਜ ਕਹਿੰਦੇ ਗਾਵੋ, ਸੁਣੋ, ਪੜ੍ਹੋ। ਗਾਉਣੀ ਵੀ ਹੈ, ਸੁਣਨੀ ਵੀ ਹੈ ਅਤੇ ਪੜ੍ਹਨੀ ਹੈ। ਪੜ੍ਹ ਕੇ ਵਿਚਾਰ ਕਰਨੀ ਹੈ ਜੋ ਗੁਰੂ ਜੀ ਕਹਿੰਦੇ ਆ ਸਾਨੂੰ ਸਮਝ ਲੱਗਦੀ ਹੈ ਕਿ ਨਹੀਂ ਲੱਗਦੀ। ਜਦੋਂ ਅਸੀਂ ਬਾਣੀ ਦੀ ਇੱਕ ਪੰਕਤੀ ਪੜ੍ਹਾਂਗੇ, ਜੇ ਸਾਨੂੰ ਉਹਦੀ ਸਮਝ ਲੱਗਣ ਲੱਗ ਪਈ ਤਾਂ ਸਾਡੇ ਮਨ ਨੇ ਵਿਕਾਰਾਂ ਤੋਂ ਹਟ ਜਾਣਾ, ਸਾਡਾ ਜੀਵਨ ਉੱਚਾ ਹੋਣ ਲੱਗ ਪੈਣਾ, ਅਸੀਂ ਰੱਬ ਦੇ ਵੱਲ ਇੱਕ ਇੱਕ ਕਦਮ ਤੁਰਨਾ ਸ਼ੁਰੂ ਕਰ ਦਿਆਂਗੇ। ਅੱਜ ਅੰਮ੍ਰਿਤ ਵੇਲੇ ਬੜਾ ਪਿਆਰਾ ਹੁਕਮਨਾਮਾ ਮਹਾਰਾਜ ਨੇ ਬਖਸ਼ਿਸ਼ ਕੀਤਾ, ਤੁਸੀਂ ਪੜ੍ਹਿਆ ਹੋਣਾ ਬਾਹਰਲੇ ਪਾਸੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੇ ਪਰਮੇਸ਼ਰ, ਮੇਰੀ ਜੀਵ ਇੱਕ ਹੈ। ਹੁਣ ਆਪਣੇ ਕੋਲ ਸਾਰਿਆਂ ਕੋਲ ਇੱਕ ਇੱਕ ਜੀਵ ਹੈ। ਇੱਕ ਵਾਰੀ ਅਸੀਂ ਇੱਕ ਪਰਮਾਤਮਾ ਦਾ ਇੱਕ ਨਾਮ ਲੈ ਸਕਦੇ ਹਾਂ। ਸਾਰੀ ਦਿਹਾੜੀ ਨਾਮ ਲਈ ਜਾਈਏ ਤਾਂ ਦੁਨੀਆਂ ਨੇ ਮੰਨਿਆ ਵੀ 24,000 ਸਵਾਸ ਆਉਂਦਾ ਬੰਦੇ ਨੂੰ, ਅਸੀਂ 24,000 ਵਾਰੀ ਨਾਮ ਲੈ ਲਾਂਗੇ। ਇਹੀ ਕਰ ਸਕਦੇ ਦਿਨ 'ਚ। ਸ਼ੇਸ਼ ਨਾਗ ਦੀ 1,000 ਜੀਵ ਹੈ, ਇਹ ਵੀ ਮੰਨਿਆ ਜਾਂਦਾ। ਉਹ ਆਪਣੀ ਇੱਕ ਜੀਵ ਨਾਲ ਪਰਮੇਸ਼ਰ ਦਾ ਇੱਕ ਨਾਮ ਲੈਂਦਾ, ਜਿਹੜਾ ਇੱਕ ਵਾਰੀ ਨਾਮ ਲੈ ਲਿਆ ਦੁਬਾਰਾ ਨਹੀਂ ਲੈਂਦਾ, ਨਿੱਤ ਨਵਾਂ ਨਾਮ। ਉਹ ਵੀ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਿਆ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਜਿਹਵਾ ਏਕ ਕਵਨ ਗੁਣ ਕਹੀ ਹੈ। ਹੇ ਪਰਮਾਤਮਾ, ਮੇਰੀ ਜੀਵ ਇੱਕ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਵਾਂ? ਤੇਰੇ ਗੁਣਾਂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਬੇਸ਼ੁਮਾਰ ਬੇਅੰਤ ਸਵਾਮੀ, ਤੂੰ ਤੇ ਬੇਸ਼ੁਮਾਰ ਹੈ, ਤੂੰ ਬੇਅੰਤ ਹੈ। ਬੇਅੰਤ ਉਹਨੂੰ ਕਹਿੰਦੇ ਆ ਜਿਹਦਾ ਅੰਤ ਨਾ ਹੋਵੇ, ਜਿਹਦੀ ਸ਼ੁਰੂਆਤ ਹੈ ਉਹਦਾ ਅੰਤ ਵੀ ਹੈ, ਜਿਹਦੀ ਸ਼ੁਰੂਆਤ ਵੀ ਨਹੀਂ ਉਹਦਾ ਅੰਤ ਵੀ ਕੋਈ ਨਹੀਂ, ਉਹ ਬੇਅੰਤ ਹੈ। ਸ਼ੁਰੂਆਤ ਉਹਦੀ ਹੁੰਦੀ ਹੈ ਜਿਹਨੂੰ ਕਿਸੇ ਨੇ ਪੈਦਾ ਕੀਤਾ ਹੋਵੇ, ਪਰਮੇਸ਼ੁਰ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹਦਾ ਹੱਦ ਬੰਨਾ ਕੋਈ ਜਾਣਦਾ ਹੀ ਨਹੀਂ, ਉਹ ਬੇਅੰਤ ਹੈ। ਹਮ ਬਾਰ ਉਹ ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨਹੀ ਲਹੀ ਹੈ ਰਹਾਓ, ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਪਾ ਸਕਿਆ। ਹੁਣ ਪਹਿਲੇ ਬਚਨ ਸੁਣਿਓ ਮਹਾਰਾਜ ਦੇ, ਸਤਿਗੁਰ ਪਾਤਸ਼ਾਹ ਕਹਿੰਦੇ, ਸਿੱਖਾ ਇੱਕ ਗੱਲ ਜ਼ਿੰਦਗੀ 'ਚ ਮੰਨ ਲਾ, ਪਰਮੇਸ਼ੁਰ ਦੇ ਅੱਗੇ ਖੜ ਕੇ, ਗੁਰੂ ਅੱਗੇ ਖੜ ਕੇ ਬੇਨਤੀ ਕਰਿਆ ਕਰ, ਤੁਮ ਦਾਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੁਸੀਂ ਸਾਡੇ ਦਾਤੇ ਹੋ। ਰੱਬ ਕੋਲੇ ਖੜ ਕੇ ਅਰਦਾਸ ਕਰਨੀ ਆ ਜਦੋਂ ਮੰਗਦੇ ਹਾਂ ਨਾ ਆਪਾਂ, ਉਦੋਂ ਕਹਿਣਾ ਮਹਾਰਾਜ ਜੀ ਮੈਨੂੰ ਆਹ ਚੀਜ਼ ਚਾਹੀਦੀ ਹੈ, ਤੂੰ ਦਾਤਾ ਮੈਂ ਮੰਗਤਾ, ਮੇਰੀ ਸੁਰਤ ਵਿੱਚ ਤੇਰੇ ਤੋਂ ਬਿਨਾਂ ਹੋਰ ਕੋਈ ਦਾਤਾ ਹੈ ਨਹੀਂ। ਜੋ ਇੰਨਾ ਭਰੋਸਾ ਕਰ ਲਿਆ ਫਿਰ ਦਾਤ ਸੌਖੀ ਮਿਲ ਜਾਂਦੀ ਹੈ। ਇੱਕ ਗੱਲ ਹੋਰ, ਠਾਕੁਰ ਮੇਰਾ ਮਾਲਕ ਵੀ ਤੂੰ ਹੀ ਹੈ, ਪ੍ਰਤਪਾਲਕ ਮੈਨੂੰ ਪਾਲਣ ਵਾਲਾ ਵੀ ਤੂੰ ਹੀ ਹੈ। ਮੈਨੂੰ ਸਰੀਰ ਤੂੰ ਦਿੱਤਾ, ਦੰਦ ਜੀਭ ਤੂੰ ਦਿੱਤੇ, ਰਸ ਤੂੰ ਦਿੱਤਾ, ਤੇਰੇ ਬਿਨਾਂ ਇਹ ਦਾਤਾਂ ਕੋਈ ਦੇ ਨਹੀਂ ਸਕਦਾ। ਨਾਇਕ ਹੁੰਦਾ ਆਗੂ, ਸਾਡਾ ਆਗੂ ਵੀ ਤੂੰ ਹੀ ਹੈ, ਅਸੀਂ ਤੇਰੇ ਮਗਰ ਚੱਲਣਾ। ਜੇ ਸਾਨੂੰ ਆਗੂ ਚੰਗਾ ਮਿਲ ਜਾਏ ਨਾ ਤਾਂ ਕੌਮ ਸਿੱਧੇ ਰਾਹੇ ਤੁਰੀ ਜਾਂਦੀ ਹੈ। ਪਰ ਸਿੱਧੇ ਰਾਹੇ ਤੁਰਦਿਆਂ ਤੁਰਦਿਆਂ ਜੇ ਆਗੂ ਧੋਖਾ ਕਰ ਜਾਏ ਤਾਂ ਸਾਰੀ ਕੌਮ ਨੂੰ ਡੋਬ ਕੇ ਰੱਖ ਦਿੰਦਾ। ਐਸੇ ਹਾਲਾਤ ਸਾਡੇ ਕਈ ਵਾਰੀ ਬਣ ਚੁੱਕੇ ਨੇ, ਜਿਹਨੇ ਕੌਮ ਨੂੰ ਧੋਖਾ ਦਿੱਤਾ
ਤੇ ਉਚਾਈਆਂ ਤੋਂ ਹੇਠਾਂ ਸਿੱਟਿਆ। ਪਰਮੇਸ਼ਰ ਜੀ ਤੁਸੀਂ ਸਾਡੇ ਆਗੂ ਹੋ, ਸਾਨੂੰ ਭਰੋਸਾ ਹੈ ਤੁਸੀਂ ਸਾਡਾ ਬੇੜਾ ਪਾਰ ਕਰ ਦਿਓਗੇ। ਖਸਮ ਹਮਾਰੇ, ਖਸਮ ਹੁੰਦਾ ਮਾਲਕ, ਤੂੰ ਮੇਰਾ ਖਸਮ ਵੀ ਹੈ, ਮੇਰਾ ਮਾਲਕ ਹੈ, ਤੇਰੇ ਬਿਨਾਂ ਮੇਰਾ ਕੋਈ ਮਾਲਕ ਨਹੀਂ। ਇਸ ਕਰਕੇ ਨਿਮੁਖ ਨਿਮੁਖ ਤੁਮ ਹੀ ਪ੍ਰਤਪਾਲੋ, ਤੂੰ ਮੇਰੀ ਹਰ ਪਲ ਵਿੱਚ ਰੱਖਿਆ ਕਰ ਰਿਹਾ, ਮੈਨੂੰ ਪਾਲਦਾ। ਹਮ ਬਾਰਕ ਤੁਮਰੇ ਧਾਰੇ, ਅਸੀਂ ਤੁਹਾਡੇ ਬੱਚੇ ਹਾਂ, ਆਪਣੇ ਬੱਚਿਆਂ ਦੀ ਲਾਜ ਰੱਖ। ਇੱਕ ਜੀਵ ਨਾਲ ਤੇਰੇ ਕਿਹੜੇ ਕਿਹੜੇ ਗੁਣ ਕਹਾਂ, ਕਿਉਂਕਿ ਤੇਰੇ ਤਾਂ ਗੁਣ ਹੀ ਬਹੁਤ ਆ, ਤੂੰ ਬੇਅੰਤ ਹੈ, ਤੂੰ ਬੇਸ਼ੁਮਾਰ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਕੋਈ। ਫਿਰ ਮਹਾਰਾਜ ਜੀ ਕਹਿੰਦੇ ਹੁਣ ਆਪਣੇ ਆਪ ਨੂੰ ਸ਼ੀਸ਼ੇ ਵਾਂਗੂ ਗੁਰੂ ਦੇ ਅੱਗੇ ਪੇਸ਼ ਕਰੋ, ਮੰਨ ਜੋ ਮਹਾਰਾਜ ਜੀ ਮੇਰੇ ਕੋਲ ਗਲਤੀਆਂ ਹੋਈਆਂ ਨੇ, ਮੈਂ ਔਗਣਾਂ ਦਾ ਭਰਿਆ ਹੋਇਆ, ਇੱਕ ਅੱਧਾ ਔਗਣ ਨਹੀਂ ਹੈ ਮੇਰੇ 'ਚ, ਕਰੋੜਾਂ ਹੀ ਹੈ। ਕੋਟ ਅਪਰਾਧ ਹਮਾਰੇ ਖੰਡ ਹੋ, ਕਿੰਨੇ ਕੁ ਔਗਣ ਆਪਣੇ 'ਚ, ਕਿਸੇ ਬੰਦੇ ਨੂੰ ਪੁੱਛ ਲਓ ਕਿੰਨੀਆਂ ਗਲਤੀਆਂ, ਕਹਿੰਦਾ ਨਾ ਨਾ ਨਾ ਮੇਰੇ 'ਚ ਕੋਈ ਗਲਤ ਨਹੀਂ ਹੈ, ਕੋਈ ਔਗਣ ਨਹੀਂ ਮੇਰੇ 'ਚ, ਮੈਂ 'ਚ ਬਹੁਤ ਚੰਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੀਆਂ ਬਾਹਰਲੀਆਂ ਗੱਲਾਂ ਨੇ, ਤੂੰ ਕਿੰਨਾ ਕੁ ਚੰਗਾ ਹੈ ਇਹ ਤੈਨੂੰ ਵੀ ਪਤਾ ਹੈ, ਇਹ ਸਮਾਜ ਨੂੰ ਵੀ ਪਤਾ ਹੈ, ਅਤੇ ਗੁਰੂ ਕੋਲ ਖੜ ਕੇ ਮੰਨ ਜਾ। ਮਹਾਰਾਜ ਜੀ ਮੇਰੇ ਵਿੱਚ ਗੁਣ ਤਾਂ ਕੋਈ ਵੀ ਨਹੀਂ, ਮੈਂ ਤਾਂ ਔਗਣਾਂ ਦਾ ਭਰਿਆ ਹੋਇਆ। ਅਤੇ ਗੁਰੂ ਪੁੱਛ ਲਏ ਕਿੰਨੇ ਕੁ ਔਗਣ ਹੈ, ਉਦੋਂ ਸਾਫ਼ ਦੱਸ ਦਿਓ ਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇੱਕ ਔਗਣ ਦੱਸ ਦਿਆਂਗੇ, ਦੋ ਦੱਸ ਦਿਆਂਗੇ, ਇੱਕ ਦਾ ਲੁਕੋ ਲਾਂਗੇ, ਫਿਰ ਦੱਸ ਦਿਆਂਗੇ, ਫਿਰ ਲੁਕਾਉਣ ਦਾ ਯਤਨ ਕਰਾਂਗੇ। ਸਾਡੀ ਅਵਸਥਾ ਇਹ ਜੀ, ਅਸੀਂ ਨਿੱਕੇ ਨਿੱਕੇ ਔਗਣ ਤਾਂ ਮੰਨ ਜਾਂਗੇ, ਪਰ ਜਿਹੜਾ ਵੱਡਾ ਔਗਣ ਕੀਤਾ ਉਹ ਲੁਕਾਉਣ ਦਾ ਯਤਨ ਕਰਾਂਗੇ। ਮਹਾਰਾਜ ਕਹਿੰਦੇ ਇੱਕੋ ਵਾਰੀ ਕਹਿ ਦੇ ਜੀ, ਜਿਵੇਂ ਸਮੁੰਦਰ ਪਾਣੀ ਦਾ ਭਰਿਆ ਹੋਇਆ, ਇੰਨੇ ਔਗਣ ਮੇਰੇ 'ਚ ਹੈ, ਦੇਖ ਲਓ ਕਿੰਨੇ ਕੁ। ਬਸ ਹੁਣ ਤੁਸੀਂ ਬਖਸ਼ਣ ਹਾਰੇ ਹੋ ਤੇ ਬਖਸ਼ ਲਓ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਮੈਨੂੰ ਕੋਈ ਐਸੀ ਵਿਧੀ ਸਮਝਾਓ ਜਿਹਦੇ ਨਾਲ ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਰਹਾਂ, ਮੈਨੂੰ ਗਿਆਨ ਆ ਜੇ। ਹਾਲੇ ਮੈਨੂੰ ਗਿਆਨ ਨਹੀਂ ਆਇਆ, ਅਸੀਂ ਗਿਆਨੀ ਬਣੇ ਹਾਂ ਵੱਡੇ, ਮੈਨੂੰ ਬਹੁਤ ਸਮਝ ਆ, ਮੈਂ ਬੜਾ ਸਮਝਦਾਰ ਹਾਂ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਆਪਣੇ ਗਿਆਨ ਨੂੰ ਪਾਸੇ ਰੱਖ ਕੇ ਇਹ ਗੱਲ ਮੰਨ ਜਾ, ਹਮ ਅਗਿਆਨ। ਮਹਾਰਾਜ ਜੀ ਮੈਂ ਅਗਿਆਨੀ ਹਾਂ, ਅਲਪ ਮਤ ਥੋੜ੍ਹੀ, ਮੈਨੂੰ ਮਤ ਥੋੜ੍ਹੀ ਹੈ। ਤੁਮ ਆਪਣ ਬਿਰਧ ਰਖਾਵੋ, ਤੁਸੀਂ ਆਪਣਾ ਬਿਰਧ ਰੱਖ ਕੇ ਮੇਰੀ ਰੱਖਿਆ ਕਰੋ। ਜੋ ਆਪਣੇ ਆਪ ਨੂੰ ਇਹਦਾ ਸਰੈਂਡਰ ਕਰਤਾ ਨਾ, ਆਤਮ ਸਮਰਪਣ ਕਰਤਾ, ਫਿਰ ਗੁਰੂ ਦੀ ਕਿਰਪਾ ਛੇਤੀ ਹੋ ਜਾਂਦੀ ਹੈ। ਫਿਰ ਮਹਾਰਾਜ ਜੀ ਕਹਿੰਦੇ ਹੈ, ਮੈਂ ਹੁਣ ਸਾਰੇ ਦਰ ਛੱਡ ਕੇ ਤੇਰੇ ਦਰ 'ਤੇ ਆ ਗਿਆ, ਤੁਮਰੀ ਸ਼ਰਨ, ਤੁਮਾਰੀ ਆਸਾ, ਤੇਰੇ 'ਤੇ ਆਸ ਰੱਖ ਲਈ, ਤੇਰੇ ਬਿਨਾਂ ਮੈਨੂੰ ਹੋਰ ਕਿਸੇ 'ਤੇ ਆਸ ਨਹੀਂ ਹੈ। ਤੁਮ ਹੀ ਸੱਜਣ ਸੁਹੇਲੇ, ਤੁਸੀਂ ਮੇਰੇ ਸੋਹਣੇ ਸੱਜਣ ਹੋ, ਮੇਰੇ ਮਿੱਤਰ ਹੋ, ਮੇਰੇ ਮਾਤਾ ਪਿਤਾ ਹੋ, ਮੇਰੇ ਭੈਣ ਭਾਈ, ਸਾਰੇ ਸਾਖ ਤੇਰੇ ਨਾਲ ਜੋੜ ਲਏ ਮੈਂ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਫਿਰ ਸਾਰਿਆਂ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ, ਮੇਰੀ ਰੱਖਿਆ ਵੀ ਕਰ, ਮੈਨੂੰ ਆਪਣੇ ਘਰ ਦਾ ਗੋਲਾ ਬਣਾ ਕੇ ਰੱਖ ਲਾ, ਮੈਂ ਤੇਰੇ ਦਰ ਦਾ ਗੁਲਾਮ ਬਣ ਕੇ ਰਵਾਂ, ਮੈਨੂੰ ਦਰ ਦਰ ਦਾ ਗੁਲਾਮ ਨਾ ਬਣਾ, ਮੈਨੂੰ ਆਪਣਾ ਗੁਲਾਮ ਬਣਾ ਕੇ ਰੱਖ ਲਾ, ਮੈਨੂੰ ਕਿਸੇ ਹੋਰ ਦਾ ਗੁਲਾਮ ਨਾ ਬਣਨਾ ਪਵੇ, ਮੈਂ ਤੇਰੇ ਘਰ ਦਾ ਗੁਲਾਮ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇੱਕ ਜੀਵ ਦੇ ਨਾਲ ਤੇਰੇ ਕਿਹੜੇ ਕਿਹੜੇ ਗੁਣ ਕਮਾ। ਬੜਾ ਪਿਆਰਾ ਸ਼ਬਦ ਗੁਰੂ ਕੇ ਪਿਆਰੇ ਨੇ ਪੜ੍ਹਿਆ ਸੀ, ਪੂਤਾ ਮਾਤਾ ਕੀ ਅਸੀਸ, ਐ ਮਾਂ ਜੇ ਆਪਣੇ ਬੱਚੇ ਨੂੰ ਅਸੀਸ ਦੇਣੀ ਹੈ ਤਾਂ ਕਿਸੇ ਚੰਗੀ ਅਸੀਸ ਨੂੰ ਬਖਸ਼ਿਸ਼ ਕਰੀ, ਚੰਗੀ ਅਸੀਸ ਦੇਈ। ਹੁਣ ਬਰਾੜ ਪਰਿਵਾਰ ਦਾ ਅੱਜ ਖੁਸ਼ੀ ਦਾ ਦਿਨ ਹੈ, ਇਹ ਦਿਨ ਸਾਰਿਆਂ 'ਤੇ ਆਉਂਦੇ ਨੇ, ਅਸੀਂ ਸ਼ੁਕਰਾਨਾ ਕਰਦੇ ਹਾਂ। ਪਹਿਲਾਂ ਅਸੀਂ ਮਹਾਰਾਜ ਤੋਂ ਅਰਦਾਸਾਂ ਕਰਕੇ ਪੁੱਤਰ ਦੀ ਦਾਤ ਮੰਗਦੇ ਹਾਂ, ਔਲਾਦ ਦਿਓ, ਧੀਆਂ ਦੀ ਦਾਤ ਦਿਓ, ਪੈਸਾ ਚਾਹੀਦਾ, ਗੱਡੀਆਂ ਚਾਹੀਦੀਆਂ, ਸਾਡੇ ਆਹ ਕਾਰਜ ਰਾਸ ਹੋ ਜਾਣ, ਉਹ ਹੋ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਾਣੀ ਵਿੱਚ ਵਚਨ ਕਰਦੇ ਆ ਕਿ ਬੱਚੇ ਦਾ ਜਨਮ ਹੋ ਗਿਆ, ਹੁਣ ਬੱਚੇ ਨੂੰ ਸੰਭਾਲਣਾ ਕਿਵੇਂ ਆ ਉਹ ਸਿੱਖਣਾ ਜ਼ਰੂਰੀ ਹੈ। ਇੱਥੇ ਆ ਕੇ ਅਸੀਂ ਬਹੁਤ ਵੱਡੀ ਕੁਤਾਹੀ ਕਰ ਜਾਂਦੇ ਹਾਂ, ਦਾਤ ਲੈਂਦੇ ਹਾਂ ਮੰਗ ਕੇ,
ਪਰ ਜਦੋਂ ਦਾਤ ਮਿਲ ਜਾਂਦੀ ਹੈ ਉਸੇ ਵੇਲੇ ਹੀ ਰੱਬ ਤੋਂ ਮੁਨਕਰ ਹੋ ਜਾਂਦੇ ਹਾਂ। ਹੁਣ ਬੱਚੇ ਨੂੰ ਪਾਲਣਾ ਕਿਵੇਂ? ਮਹਾਰਾਜ ਜੀ ਪਾਲਣ ਦੀ ਸੋਝੀ ਦਿੰਦੇ ਆ, ਮਾਤਾ ਪਿਤਾ ਜ਼ਰੂਰ ਸੁਣਨ। ਭਾਈ ਕੁਲਦੀਪ ਸਿੰਘ ਅਤੇ ਬੀਬੀ ਸਿਮਰਜੀਤ ਕੌਰ, ਭਾਈ ਆਨੰਦ ਸਿੰਘ ਜੀ ਅਤੇ ਬੀਬੀ ਸਰਬਜੀਤ ਕੌਰ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਮਹਾਰਾਜ ਤੁਹਾਨੂੰ ਦੱਸਦੇ ਆ ਬੱਚੇ ਨੂੰ ਏਕਮ ਸਿੰਘ ਨੂੰ ਪਾਲਣਾ ਕਿਵੇਂ ਆ, ਤੁਹਾਡੇ ਫਰਜ਼ ਕੀ ਬਣਦੇ ਨੇ। ਸਵੇਰੇ ਉੱਠੇ ਦਾਦੀ ਆਪਣੇ ਪੋਤੇ ਨੂੰ ਬੁੱਕਲ ਵਿੱਚ ਲੈ ਕੇ ਵਾਹਿਗੁਰੂ ਦਾ ਸਿਮਰਨ ਕਰੇ, ਬੱਚੇ ਨੂੰ ਸੁਣਾਵੇ। ਬੱਚਾ ਭਾਵੇਂ ਸੁੱਤਾ ਹੈ ਅਤੇ ਭਾਵੇਂ ਜਾਗਦਾ, ਗੋਦ ਵਿੱਚ ਲੈ ਕੇ ਕੁਝ ਸਮਾਂ ਦਾਦੀ ਨੇ ਸਿਮਰਨ ਕਰਨਾ, ਕੁਝ ਸਮਾਂ ਦਾਦੇ ਨੇ ਸਿਮਰਨ ਕਰਨਾ, ਬੱਚੇ ਨੂੰ ਸਿਮਰਨ ਸੁਣਾਉਣਾ। ਫਿਰ ਕੰਮਾਂ ਧੰਦਿਆਂ ਤੋਂ ਵਿਹਲੇ ਹੋ ਕੇ ਮਾਤਾ ਪਿਤਾ ਦਾ ਫਰਜ਼ ਬਣਦਾ, ਜਦੋਂ ਪਿਤਾ ਦੀ ਗੋਦ ਵਿੱਚ ਬੱਚਾ ਆਉਂਦਾ ਉਦੋਂ ਪਿਤਾ ਦਾ ਫਰਜ਼ ਬਣਦਾ ਬੱਚੇ ਨੂੰ ਸਿਮਰਨ ਸੁਣਾਵੇ, ਬੱਚੇ ਨੂੰ ਬਾਣੀ ਸੁਣਾਵੇ। ਜਦੋਂ ਮਾਂ ਦੀ ਗੋਦ ਵਿੱਚ ਆ ਗਿਆ ਉਦੋਂ ਮਾਂ ਆਪਣਾ ਫਰਜ਼ ਨਿਭਾਵੇ, ਬੱਚੇ ਨੂੰ ਚੰਗੀਆਂ ਆਦਤਾਂ ਪਾਵੇ, ਕਿਉਂਕਿ ਜ਼ਿਆਦਾ ਸਮਾਂ ਬੱਚਾ ਆਪਣੀ ਮਾਂ ਦੇ ਦੁਆਲੇ ਰਹਿੰਦਾ, ਮਾਂ ਤੋਂ ਬਹੁਤ ਕੁਝ ਸਿੱਖਦਾ। ਹੁਣ ਮਾਂ ਨੇ ਪਹਿਲਾ ਬਚਨ ਬੱਚੇ ਨੂੰ ਬੋਲਣਾ ਸੁਣਾਉਣਾ, ਇਹ ਮਾਂ ਦੀ ਮਰਜ਼ੀ ਹੈ। ਚਾਹੇ ਚਾਚਾ ਕਹਿਣਾ ਸਿਖਾ ਲਏ, ਚਾਹੇ ਪਾਪਾ ਕਹਿਣਾ ਸਿਖਾ ਲਏ, ਚਾਹੇ ਦਾਦਾ ਨਾਨਾ ਨਾਨਾ ਨਾਨੀ ਕਹਿਣਾ ਸਿਖਾ ਲਏ, ਮਾਮਾ ਕਹਿਣਾ ਸਿਖਾ ਲਏ, ਜਿਹੜਾ ਕੁਝ ਬੱਚੇ ਨੂੰ ਮਾਂ ਸਿਖਾਊਗੀ ਬੱਚੇ ਨੇ ਉਹੀ ਪਹਿਲਾ ਸ਼ਬਦ ਬੋਲਣਾ ਹੈ। ਅਤੇ ਉਹ ਮਾਂ ਭਾਗਾਂ ਵਾਲੀ ਹੈ ਜਿਹਦੀ ਕੋਸ਼ਿਸ਼ ਹੁੰਦੀ ਆ ਮੇਰਾ ਬੱਚਾ ਪਹਿਲਾ ਬਚਨ ਆਪਣੀ ਜਵਾਨ ਤੋਂ ਬੋਲੇ ਨਾ, ਅਤੇ ਉਹ ਬੋਲੇ ਪਰਮੇਸ਼ੁਰ ਦਾ ਨਾਮ ਵਾਹਿਗੁਰੂ। ਜੇ ਬੱਚਾ ਚਾਚਾ ਤਾਇਆ ਨਾਨਾ ਕਹਿਣਾ ਸੁਣ ਕੇ ਸਿੱਖ ਸਕਦਾ, ਉਹੀ ਬੱਚਾ ਸੁਣ ਕੇ ਵਾਹਿਗੁਰੂ ਕਹਿਣਾ ਵੀ ਸਿੱਖ ਸਕਦਾ। ਜੋ ਬੱਚੇ ਦੀ ਪਹਿਲੀ ਆਵਾਜ਼ ਪਹਿਲੀ ਬੋਲੀ ਵਾਹਿਗੁਰੂ ਆ ਗਈ ਨਾ ਰਸਨਾ 'ਤੇ, ਤਾਂ ਫਿਰ ਉਹ ਬੱਚਾ ਬਚਪਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿਣਾ ਸਿੱਖ ਜਾਏਗਾ। ਇੱਥੇ 'ਤੇ ਐਸੇ ਲੋਕ ਬੈਠੇ ਨੇ ਜਿਨ੍ਹਾਂ ਨੇ ਤੋਤੇ ਨੂੰ ਵੀ ਰਟਾ ਲਿਆ ਰਾਮ ਰਾਮ ਕਹਿਣਾ, ਤੋਤੇ ਨੂੰ, ਪੰਛੀਆਂ ਨੂੰ ਬੋਲੋ ਬੋਲਣ ਲਾ ਲਿਆ ਵਾਹਿਗੁਰੂ ਵਾਹਿਗੁਰੂ, ਅਤੇ ਬੱਚਾ ਤਾਂ ਛੇਤੀ ਸਿੱਖ ਜਾਂਦਾ, ਬੱਚੇ ਨੂੰ ਸਮਝ ਬਹੁਤ ਹੁੰਦੀ ਹੈ। ਇਸ ਕਰਕੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਬੱਚੇ ਦੀ ਅਤੇ ਬੱਚੀ ਰਬਾਬ ਕੌਰ ਦੀ ਚੰਗੀ ਪਰਵਰਿਸ਼ ਹੋਵੇ, ਬੱਚੇ ਬੱਚੀਆਂ ਨੂੰ ਬਾਣੀ ਦੇ ਨਾਲ ਜੋੜਨਾ ਹੈ ਅਤੇ ਬੱਚੇ ਦੇ ਕੇਸਾਂ ਨੂੰ ਕੈਂਚੀ ਨਹੀਂ ਲਾਉਣੀ। ਧਿਆਨ ਦੇਖੋ, ਗਲਤ ਕੌੜੀ ਲੱਗਣੀ ਹੈ। ਸਾਡੇ ਘਰਾਂ 'ਚ ਇੱਕ ਭੁਲੇਖਾ ਜਿਹਾ ਪੈਂਦਾ ਹੁੰਦਾ ਹੈ ਵੀ ਬੱਚੇ ਦੀ ਪਹਿਲੀ ਜੱਤ ਲਾਉਣੀ ਜ਼ਰੂਰੀ ਹੁੰਦੀ ਹੈ। ਨਹੀਂ ਨਹੀਂ ਭਾਈ, ਉਹੀ ਵੱਡੇ ਕੀਮਤੀ ਕੇਸ ਹੁੰਦੇ ਨੇ ਜਿਹੜੇ ਕੁਦਰਤੀ ਹੁੰਦੇ ਨੇ, ਜਦੋਂ ਲਾਹ 'ਤੇ ਇੱਕ ਵਾਰੀ ਫਿਰ ਉਹ ਕੇਸਾਂ ਦੀ ਗ੍ਰੋਥ ਦੁਬਾਰਾ ਹੁੰਦੀ ਹੈ, ਉਹਨੂੰ ਜੱਤ ਕਹਿ ਕੇ ਲਾਹ ਦਿੰਦੇ ਹਾਂ ਅਸੀਂ। ਉਹ ਕੀਮਤੀ ਗਹਿਣਾ ਹੁੰਦਾ ਜਿਹੜਾ ਰੱਬ ਤੋਂ ਮਿਲਿਆ ਹੁੰਦਾ। ਬੱਚੇ ਦੇ ਕੇਸਾਂ ਨੂੰ ਕੈਂਚੀ ਨਹੀਂ ਲਾਉਣੀ, ਮਾਂ ਦਾ ਫਰਜ਼ ਬਣਦਾ। ਜਿਵੇਂ ਜਿਵੇਂ ਬੱਚਾ ਵੱਡਾ ਹੋਏਗਾ ਉਵੇਂ ਇਹਦੇ ਕੇਸ ਵਧਣਗੇ, ਹੌਲੀ ਹੌਲੀ ਬੱਚੇ ਦੇ ਕੇਸਾਂ ਨੂੰ ਵਾਹ ਕੇ ਉਹਦਾ ਜੂੜਾ ਕਰੇ, ਜੂੜੀ ਕਰੇ, ਜੂੜਾ ਕਰੇ। ਬੱਚਾ ਵੱਡਾ ਹੋਊਗਾ, ਬੱਚੇ ਨੂੰ ਪਟਕਾ ਬੰਨਣਾ, ਬੱਚਾ ਹੋਰ ਵੱਡਾ ਹੋ ਗਿਆ ਅਤੇ ਪਿਤਾ ਦਾ ਫਰਜ਼ ਬਣਦਾ, ਦਾਦੇ ਦਾ ਫਰਜ਼ ਬਣਦਾ ਕਿ ਬੱਚੇ ਨੂੰ ਦਸਤਾਰ ਸਜਾਉਣੀ ਸਿਖਾਉਣ, ਬਾਣੀ ਪੜ੍ਹਨੀ ਸਿਖਾਉਣ। ਜੇ ਬੱਚੇ ਦੇ ਬਚਪਨ ਵਿੱਚ ਤੁਸੀਂ ਮਿਹਨਤ ਕਰ ਲਈ ਨਾ, ਅਤੇ ਬੱਚੇ ਦੀ ਜਵਾਨੀ ਬਹੁਤ ਸੋਹਣੀ ਆਉਣੀ ਹੈ। ਜੋ ਬੱਚੇ ਦੀ ਜਵਾਨੀ ਚੰਗੇ ਗੁਣਾਂ ਵਿੱਚ ਆ ਗਈ, ਫਿਰ ਬੁਢੇਪੇ ਦਾ ਫਿਕਰ ਕਰਨ ਦੀ ਲੋੜ ਨਹੀਂ। ਅਤੇ ਜੇ ਕਰਮ ਹੁਣੇ ਹੀ ਮਾੜਾ ਬੀਜ ਲਿਆ, ਫਿਰ ਇਹ ਵੱਢਣਾ ਪੈਣਾ ਜਦੋਂ ਬੱਚਾ ਜਵਾਨ ਹੋ ਗਿਆ। ਆਹ ਹੁਣ ਤੁਸੀਂ ਬੀਜ ਬੀਜਣਾ, ਬੱਚੇ ਤੋਂ ਕਿਹੋ ਜਿਹਾ ਫਲ ਭਾਲਦੇ ਆ। ਜੇ ਚੰਗਾ ਸਤਿਕਾਰ ਵਾਲਾ ਫਲ ਭਾਲਦੇ ਆ ਤਾਂ ਨਾਮ ਦਾ ਬੀਜ ਬੀਜ ਲਓ, ਨਹੀਂ ਦੂਜੇ ਬੀਜ ਤਾਂ ਦੁਨੀਆ ਬਥੇਰੀ ਬੀਜੀ ਜਾਂਦੀ ਹੈ ਜਿਹਦੇ ਫਲ ਬੜੇ ਖਤਰਨਾਕ ਹੁੰਦੇ ਨੇ। ਇਸ ਕਰਕੇ ਮਾਂ, ਦਾਦੀ, ਨਾਨੀ, ਭੂਆ, ਚਾਚੀ, ਤਾਈ, ਜਿਹਦੇ ਵੀ ਗੋਦ 'ਚ ਬੱਚਾ ਆ ਗਿਆ, ਦਾਦੇ ਦਾਦੀ ਦੇ, ਚਾਚੇ ਤਾਏ ਦੇ, ਪਿਤਾ ਦੇ, ਉਹਨਾਂ ਨੇ ਫਿਰ ਇੱਕੋ ਹੀ ਅਸੀਸ ਦੇਣੀ ਆ, ਪੁੱਤਾ ਮਾਤਾ ਕੀ ਅਸੀਸ ਹੈ ਮੇਰੇ ਬੱਚੇ, ਤੇਰੀ ਮਾਂ ਦੀ ਤੈਨੂੰ ਅਸੀਸ ਹੈ। ਕਿਹੜੀ? ਨਿਮਖ ਨਾ ਵਿਸਰੈ ਤੁਮ ਕਉ ਹਰ ਹਰ, ਸਦਾ ਭਜੋ ਜਗਦੀਸ਼। ਪੁੱਤ, ਤੈਨੂੰ ਇੱਕ ਪਲ ਵੀ ਪਰਮੇਸ਼ਰ ਭੁੱਲੇ ਨਾ, ਤੂੰ ਹਰ ਵੇਲੇ ਪਰਮੇਸ਼ਰ ਨੂੰ ਚੇਤੇ ਰੱਖੇ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦਾ ਰਹੇ। ਜਿਹੜੇ ਬੱਚੇ ਕੋਲ ਵਾਹਿਗੁਰੂ ਦਾ ਨਾਮ ਧੰਨ ਆ ਗਿਆ ਨਾ, ਦੁਨੀਆ ਦਾ ਧੰਨ ਉਹਦੇ ਪਿੱਛੇ ਪਿੱਛੇ ਭੱਜਿਆ ਫਿਰਦਾ। ਪ੍ਰੋਬਲਮ ਇੱਥੇ ਹੁੰਦੀ ਹੈ, ਅਸੀਂ ਦੁਨੀਆ ਦੇ ਧੰਨ ਮਗਰ ਭੱਜ ਲੈਂਦੇ ਹਾਂ ਅਤੇ ਨਾਮ ਦੇ ਧੰਨ ਨੂੰ ਭੁੱਲ ਜਾਂਦੇ ਹਾਂ।

ਸਤਿਗੁਰੂ ਕਿਰਪਾ ਕਰਨ ਬੱਚਾ ਏਕਮ ਸਿੰਘ ਅਤੇ ਬੱਚੀ ਰਬਾਬ ਕੌਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ, ਇਹ ਬੱਚੇ ਸਿਮਰਨ ਕਰਦੇ ਰਹਿਣ, ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਿੱਧੇ ਰਾਹ ਪਾ ਕੇ ਚੰਗੇ ਗੁਣਾਂ ਦੀ ਦਾਤ ਦਿੱਤੇ ਰਹਿਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਆਓ ਸਰਬੱਤ ਸੰਗਤਾਂ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਤੂੰ ਠਾਕੁਰ ਤੁਮ ਪੈ ਅਰਦਾਸ ਜੀ
1: ਮੈਂ ਤਾਂ ਤੁਮ ਹੀ

ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਚਾ ਨਿਠ ਕੀਤਾ, ਇਹਨਾਂ ਪਿਆਰਿਆਂ ਸਜਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚੜਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚੇਤਾਵੇ ਚੇਤਾਵਨ ਦਾ ਸਦਕਾ ਸਭ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗਾ ਟਾਲੋ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਾਤਮ ਜੀ ਮਤ ਕਰ ਰੱਖਾ, ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਾਹਿਬ ਸਾਹਿਬ ਦਾ ਕਾਲ ਜੀ, ਉਹ ਸ੍ਰੀ ਨਨਕਾਣਾ ਸਾਹਿਬ ਜੋ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ 'ਚ ਪੰਥ ਨੂੰ ਵੀ ਛੋੜਿਆ ਗਿਆ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਦੇ ਓਟਾਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ, ਮਹਾਨ ਕਿਰਪਾ ਸਦਕਾ ਹਫ਼ਤਾ ਬੜੀ ਸਮਾਗਮਾਂ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਆ ਦਾਤਾ ਜੀ, ਉਹ ਆਪ ਜੀ ਦੀ ਮਿਹਰ ਸਦਕਾ ਹਫ਼ਤਾ ਬੜੀ ਸਮਾਗਮਾਂ ਦੇ ਆਰੰਭਤਾ ਦੇ ਵਿੱਚ ਦਰ ਘਰ ਦੇ ਪ੍ਰੀਤਵਾਨ ਭਾਈ ਆਨੰਦ ਸਿੰਘ ਜੀ, ਬੀਬੀ ਸਰਬਜੀਤ ਕੌਰ ਬਰਾੜ ਪਰਿਵਾਰ ਨੂੰ ਆਪ ਜੀ ਨੇ ਕਿਰਪਾ ਕੀਤੀ, ਦਾਤਾਂ ਬਖਸ਼ਿਸ਼ ਕੀਤੀਆਂ, ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦਿਆਂ ਹੋਇਆਂ, ਭਾਈ ਕੁਲਦੀਪ ਸਿੰਘ, ਬੀਬੀ ਸਿਮਰਜੀਤ ਕੌਰ ਬਰਾੜ ਨੂੰ ਆਪ ਜੀ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਆ ਦਾਤਾ ਜੀ, ਉਹ ਸ਼ੁਕਰਾਨੇ ਵਜੋਂ ਸਮੂਹ ਪਰਿਵਾਰ ਬਰਾੜ ਪਰਿਵਾਰ ਵੱਲੋਂ ਆਪ ਜੀ ਦੀ ਅੰਮ੍ਰਿਤਮਈ ਬਾਣੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਵਾਇਆ ਗਿਆ ਸੱਚੇ ਪਾਤਸ਼ਾਹ ਜੀ, ਉਹ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਕੱਲ੍ਹ ਰੋਜ਼ ਤੋਂ ਲੈ ਕੇ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਪਾਤਸ਼ਾਹ ਜੀ ਆਪ ਜੀ ਦੇ ਪਿਆਰਿਆਂ ਨੇ ਅੰਮ੍ਰਿਤਮਈ ਬਾਣੀ ਦਾ ਜਾਪ ਕੀਤਾ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸੱਚੇ ਪਾਤਸ਼ਾਹ ਜੀ, ਉਹ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ, ਬੱਚਿਆਂ ਨੇ ਕੀਰਤਨ ਦੀ ਸੇਵਾ ਕੀਤੀ ਆ, ਕਿਰਪਾ ਕਰਨੀ ਬੱਚਿਆਂ ਨੂੰ ਕੀਰਤਨ ਦੀਆਂ ਗੁਰਮਤ ਦੀਆਂ ਦਾਤਾਂ ਮੁਖ ਕੇ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ, ਗੁਰੂ ਕੇ ਪਿਆਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ, ਉਹ ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਬੱਚੀ ਰਬਾਬ ਕੌਰ ਅਤੇ ਕਾਕਾ ਏਕਮ ਸਿੰਘ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ, ਉੱਚੀ ਸੁੱਚੀ ਵਿੱਦਿਆ ਦੀ ਰਾਤ ਬਖਸ਼ਿਸ਼ ਕਰਨੀ, ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨ ਦਾ, ਨਾਮ ਜਪਣ ਦਾ, ਵੰਡ ਕੇ ਛਕਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰ ਵਿੱਚ ਏਕਤਾ ਸੁਆਗਤ ਦੀ ਰਾਤ ਬਖਸ਼ਿਸ਼ ਕਰਨੀ ਮਹਾਰਾਜ ਜੀ, ਆਪ ਜੀ ਦੇ ਚਰਨਾਂ ਦਾ ਪ੍ਰੇਮ ਬਖਸ਼ਿਸ਼ ਕਰਨਾ ਜੀ, ਆਉਣ ਵਾਲਾ ਸਮਾਂ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ, ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਭੇਟਾ ਕੀਤੇ ਗਏ, ਅੰਗੀਕਾਰ ਕਰਕੇ ਸੇਵਕਾਂ ਦੇ ਪੜਦੇ ਕੱਢਣੇ ਜੀ, ਉਹ ਬਖਸ਼ੀਆਂ ਦਾਤਾਂ ਦੇ ਵਿੱਚ ਉੱਥੇ ਹਾਵਲ ਕੜਾਹ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰਿਆ ਦਰ ਪ੍ਰਵਾਨ ਕਰਨੀ, ਪ੍ਰਵਾਨ ਹੋਇਆ ਪ੍ਰਸ਼ਾਦਕਾਰੀ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ, ਦਰ ਘਰ ਦੇ ਪ੍ਰੀਤਵਾਨ ਭਾਈ ਨਵਦੀਪ ਸਿੰਘ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ, ਭਾਈ ਇੰਦਰ ਸਿੰਘ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ੀ, ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਆਉਣ ਵਾਲਾ ਸਮਾਂ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ, ਸਹੀ ਪਿਆਰੇ ਮੇਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ ਭਾਗਾਂ ਵਾਲਿਆਂ, ਹਮੇਸ਼ਾ ਦੀ ਤਰ੍ਹਾਂ ਪਰਮਾਤਮਾ ਨੇ ਸਾਨੂੰ ਅੱਜ ਦਾ ਦਿਨ ਵੀ ਬਖਸ਼ਿਸ਼ ਕੀਤਾ ਹੈ। ਉਦੋਂ ਵੱਡੇ ਭਾਗ ਨੇ ਸਾਡੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਰਿਵਾਰ ਨੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਵਾਏ ਸਨ ਅਤੇ ਗਿਆਨੀ ਜੀ ਹੋਣਾਂ ਨੇ ਸਾਨੂੰ ਪਾਠ ਸਾਰਨ ਕਰਵਾਏ ਹਨ। ਔਰ ਉਸ ਤੋਂ ਵੱਡੇ ਭਾਗ ਨੇ ਬੱਚਿਆਂ ਦੇ ਜਿਨ੍ਹਾਂ ਨੇ ਕੀਰਤਨ ਕੀਤਾ ਇੱਥੇ, ਕਿਉਂਕਿ ਬੱਚੀਆਂ ਕੀਰਤਨ ਜਦੋਂ ਕਰਦੀਆਂ ਉਹਨਾਂ ਦੀ ਬਹੁਤ ਮਹੱਤਤਾ ਆ। ਇੱਕ ਬੱਚੀ ਜਦੋਂ ਕੀਰਤਨ ਕਰੂਗੀ ਉਹ ਪਹਿਲਾਂ ਅਤੇ ਇੱਕ ਕਿਸੇ ਦੀ ਧੀ ਹੋਊਗੀ, ਫਿਰ ਭੈਣ ਹੋਊਗੀ, ਫਿਰ ਮਾਂ ਬਣੇਗੀ, ਫਿਰ ਦਾਦੀ ਬਣੇਗੀ, ਫਿਰ ਨਾਨੀ ਬਣੇਗੀ। ਕਿੰਨੇ ਪਰਿਵਾਰਾਂ ਨੂੰ ਸੁਧਾਰੇਗੀ ਉਹ ਬੱਚੀ। ਬਹੁਤ ਚੰਗੀ ਗੱਲ ਆ ਕਿ ਮਾਂ ਪਿਓ ਬੱਚਿਆਂ ਨੂੰ ਲੈ ਕੇ ਆਉਂਦੇ ਹਨ। ਅਤੇ ਉਸ ਤੋਂ ਬਹੁਤ ਧੰਨਵਾਦ ਗਿਆਨੀ ਜੀ ਹੋਣਾਂ ਦਾ ਬਹੁਤ, ਜਿਹੜੇ ਕਿ ਬੜੇ ਪ੍ਰੇਮ ਭਾਵਨਾ ਨਾਲ ਗੁਰਬਾਣੀ ਸਿਖਾਲਦੇ ਹਨ, ਪੰਜਾਬੀ ਸਿਖਾਲਦੇ ਹਨ, ਕਿਉਂਕਿ ਇਹਦੇ ਵਿੱਚ ਬੱਚਿਆਂ ਨੂੰ ਹੋਰ ਵੀ ਬੈਨੀਫਿਟ ਆ। ਜਿਹੜੇ ਬੱਚੇ ਪੰਜਾਬੀ ਸਿੱਖਣਗੇ ਉਹਨਾਂ ਕੋਲ ਇੱਕ ਹੋਰ ਭਾਸ਼ਾ, ਐਕਸਟਰਾ ਭਾਸ਼ਾ ਹੋਊਗੀ, ਉਹਨਾਂ ਨੂੰ ਜੋਬ ਵਾਸਤੇ ਵੀ ਫਾਇਦਾ, ਉਹਨਾਂ ਨੂੰ ਆਉਣ ਵਾਲੇ ਟਾਈਮ ਲਈ ਆਪਣੇ ਬੱਚਿਆਂ ਨੂੰ ਡੀਲ ਕਰਨ ਵਾਸਤੇ ਵੀ ਫਾਇਦਾ, ਕਿਉਂਕਿ ਇਸੇ ਤਰ੍ਹਾਂ ਹੀ ਜਾਗ ਲੱਗਦਾ ਆ। ਅਤੇ ਬੱਚੇ ਦਾ ਜਨਮਦਿਨ ਮਨਾਇਆ ਕਾਕਾ ਏਕਮ ਸਿੰਘ ਦਾ, ਭਾਜੀ ਹੁਣੀ ਪੜ੍ਹਿਆ ਸ਼ਬਦ, ਪੁੱਤਾ ਮਾਤਾ ਕੀ ਅਸੀਸ, ਨਿਮਕ ਨਾ ਬਸਰੇ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਕਿਹੜੀ ਅਸੀਸ ਆ? ਪੁੱਤਾ ਮਾਤਾ ਕੀ ਅਸੀਸ, ਕਿ ਨਿਮਖ ਨਾ ਵਿਸਰੇ ਇੱਕ ਪਲ ਵੀ। ਨਿਮਕ ਹੁੰਦਾ ਇੱਕ ਅੱਖ ਦਾ ਝਮਕਣ ਚੋਂ ਬਿਨਾਂ, ਵਿਸਰੇ ਤੁਮਕੋ ਹਰ ਹਰ, ਹਰ ਹਰ ਮਤਲਬ ਉਹ ਪਰਮਾਤਮਾ ਦੇ ਗੁਣ। ਜਿੱਥੇ ਵੀ ਤੂੰ ਜਾਂਦਾ ਆ ਉੱਥੇ ਹੀ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰਨ ਲੱਗਾ ਹਾਂ, ਕੀ ਨਹੀਂ ਕਰਨਾ, ਕਿਉਂਕਿ ਬਹੁਤ ਜ਼ਰੂਰੀ ਆ। ਜਦੋਂ ਵੀ ਬੰਦਾ ਕਿਤੇ ਜਾਂਦਾ ਉਹਦੀ ਪਛਾਣ ਹੀ ਤਾਂ ਹੁੰਦੀ ਆ, ਕਿੱਥੋਂ ਆਇਆ, ਕਿਸ ਦਾ ਪੁੱਤ ਆ, ਕਿਸ ਦਾ ਹੀ ਧੀ ਆ, ਉਹਦੇ ਕਾਰਨਾਮਿਆਂ ਤੋਂ। ਅਤੇ ਕਾਰਨਾਮੇ ਆਪਾਂ ਸਿੱਖ ਲਓ ਕਿੱਥੇ ਆਉਂ? ਗੁਰੂ ਦੇ ਦਰਬਾਰ ਤੋਂ ਆ ਕੇ। ਪੰਜਵੇਂ ਪਾਤਸ਼ਾਹ ਵੀ ਕਹਿੰਦੇ ਆ ਤੁੰਬ ਦਾਤੇ ਠਾਕਰ ਪ੍ਰਿਤ ਪਾਲਕ, ਨਾ ਇੱਕ ਖਸਮ ਹਮਾਰੇ, ਜੇ ਮੈਂ ਕੰਨੇ ਮੈਂ ਤੁਮ ਹੀ ਪ੍ਰਿਤ ਪਾਲੋ, ਹਮ ਬਾਲਕ ਤੁਮਰੇ ਸਾਰੇ, ਅਸੀਂ ਬੱਚੇ ਹਾਂ ਤੁਹਾਡੇ। ਅਤੇ ਅਸੀਂ ਫਿਰ ਕਹਿੰਦੇ ਕਿਵੇਂ ਪਾਣੀ ਆ ਰਿਹਾ? ਇਸ ਕਰਕੇ ਹਰ ਵੇਲੇ ਅਰਦਾਸ ਕਰਨੀ ਅਸੀਂ ਇਹੀ ਕਿ ਪਰਮਾਤਮਾ ਸਾਨੂੰ ਸਾਰਿਆਂ ਨੂੰ ਮੱਤ ਵੱਲ ਵੱਧ ਬਖਸ਼ੀ। ਹੁਣ ਕਰਾ ਪ੍ਰਸ਼ਾਦ ਦੀ ਦੇਵ ਵਰਤਾਈ ਜਾਏਗੀ ਅਗਲੇ ਹਫ਼ਤੇ, ਇਸੇ ਤਰ੍ਹਾਂ ਸਗਲੀ ਵਾਰ ਦੇ ਨਾਲ ਕੀਰਤਨ ਆਰੰਭ ਹੋਣਗੇ। ਔਰ ਪਰਿਵਾਰ ਵੱਲੋਂ ਜਿਹੜਾ ਕਿ ਸਰਟੀਫਿਕੇਟ ਅਸੀਂ ਦਿੰਦੇ ਹਾਂ ਨਿਆਣਿਆਂ ਨੂੰ ਜਿਹੜੇ ਬੱਚੇ ਦਾ ਜਨਮਦਿਨ ਮਨਾਉਂਦੇ ਹਨ, ਕਿਉਂਕਿ ਇਸ ਦਾ ਵੀ ਕੋਈ ਖਾਸ ਮਹੱਤਵ ਹੈ ਇਸ ਸਰਟੀਫਿਕੇਟ ਦਾ। ਜਦੋਂ ਬੱਚਾ ਵੱਡਾ ਹੋਊਗਾ ਉਹਨੂੰ ਪਤਾ ਲੱਗੂਗਾ ਵੀ ਹਾਂ ਮੇਰੇ ਬੱਚੇ ਕੀ ਕਰ, ਮਾਂ ਪਿਓ ਕੀ ਕਰਦੇ ਹੁੰਦੇ ਸੀ, ਅਤੇ ਉਹ ਵੀ ਉਸ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰੂਗਾ। ਕਰਦੀਪ ਸਿੰਘ ਦਾ ਲੜਕਾ ਏਕਮ ਸਿੰਘ ਬਰਾੜ, ਸਰਟੀਫਿਕੇਟ ਆਪਣਾ ਪ੍ਰਾਪਤ ਕਰ ਲਓ, ਸ਼ੱਕ ਬੱਚੇ ਨੂੰ ਨਾਲ ਲੈ ਆਓ ਜਿਹੜੀ ਕਿ ਫੋਟੋ ਵੀ ਨਾਲ ਹੋ ਜਾਊਗੀ।

ਸਮਝੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਫਤਿਹ
1: ਪਰਮ ਸਨਮਾਨ ਯੋਗ ਭਗਤ ਵਸ਼ਲ ਕਿਰਪਾ ਸਿੰਧ ਰੱਬੀ ਗਿਆਨ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਨਾਲ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਅੰਮ੍ਰਿਤਮਈ ਬਚਨ ਪੰਚਮ ਪਿਤਾ ਸ਼ਹੀਦਾਂ ਦੇ ਸਿਰਤਾਜ ਬਾਣੀ ਤੇ ਬੋਹੇ ਬਿਠ ਬੋਲੜੇ ਸਭਨਾਂ ਦੇ ਸਾਜਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਰਾਮਕਲੀ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 891 ਤੇ ਸ਼ੋਭ ਗੀਤ ਹਨ, ਜਿੱਥੇ ਮੇਰੇ ਸਤਿਗੁਰਾਂ ਨੇ ਆਰੰਭਕ ਪੰਕਤੀਆਂ ਵਿੱਚ ਪਰਮਾਤਮਾ ਦੀ ਕੀਰਤੀ ਨੂੰ ਹੀ ਮੁੱਢਲਾ ਉਪਦੇਸ਼ ਬੀਜ ਮੰਤਰ ਦੱਸਿਆ। ਉੱਥੇ ਰਹਾਉ ਦਾ ਬੰਦ ਜੋ ਸਾਰੇ ਹੀ ਸ਼ਬਦ ਦਾ ਅੰਤਰੀਵ ਭਾਵ ਹੋਇਆ ਕਰਦਾ, ਉਸ ਵਿੱਚ ਮੇਰੇ ਸਤਿਗੁਰੂ ਜੀ ਸਪਸ਼ਟ ਕਰਦੇ ਨੇ ਕਿ ਜਿਸ ਨੇ ਵੀ ਹਰੀ ਪਰਮਾਤਮਾ ਦੀ ਕੀਰਤੀ ਕੀਤੀ ਹੈ, ਜਿਸ ਨੇ ਹਰੀ ਹਰੀ ਗੋਬਿੰਦ ਗੋਬਿੰਦ ਵਾਹਿਗੁਰੂ ਜਾਂ ਰਾਮ ਰਾਮ ਕਹਿ ਕੇ ਉਸਨੂੰ ਜਪਿਆ ਹੈ, ਔਰ ਕੇਵਲ ਰਚਨਾ ਕਰਕੇ ਹੀ ਨਹੀਂ ਜਪਿਆ, ਗੁਰੂ ਕਿਰਪਾ ਦੇ ਦੁਆਰਾ ਜਿਸ ਮਨੁੱਖ ਦੇ ਹਿਰਦੇ ਵਿੱਚ ਜਿਸ ਨੂੰ ਉਹ ਰਚਨਾ ਨਾਲ ਜਪ ਰਿਹਾ, ਅਗਰ ਉਹ ਵਸ ਜਾਵੇ ਤੇ ਮਨੁੱਖ ਭਾਵ ਸਾਗਰ ਤੋਂ ਪਾਰ ਹੋ ਜਾਂਦਾ। ਇੱਕ ਤਾਂ ਉਹ ਸਾਗਰ ਹੈ ਜਿਹੜਾ ਅਸੀਂ ਸੁਣਿਆ ਵੀ ਹੈ ਤੇ ਸਾਡੇ ਵਿੱਚੋਂ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੇ ਉਹ ਸਮੁੰਦਰ ਵੇਖੇ ਵੀ ਹੋਣਗੇ, ਜਿਵੇਂ ਹਿੰਦ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ, ਬੰਗਾਲ ਦੀ ਖਾੜੀ। ਜਦੋਂ ਵੀ ਕਿਤੇ ਗੱਲ ਪਾਣੀ ਦੀ ਚੱਲਦੀ ਹੈ, ਪਾਣੀ ਜਿੱਥੇ ਸਾਡੀ ਜ਼ਿੰਦਗੀ ਦਾ ਆਧਾਰ ਹੈ, ਕਿਉਂਕਿ ਸਾਡੇ ਸਰੀਰ ਵਿੱਚ ਵੀ 75% ਪਾਣੀ ਹੈ। ਜੇ ਭੂਗੋਲਿਕ ਸਥਿਤੀ ਨੂੰ ਵੇਖੀਏ ਤੇ 3 ਹਿੱਸੇ ਪਾਣੀ ਮੰਨਿਆ ਗਿਆ, ਔਰ ਸਾਡੀ ਘਾੜਤ ਹੀ ਪਾਣੀ ਦੇ ਉੱਪਰ ਘੜੀ ਗਈ ਹੈ। ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾ ਲੈ ਦਿਓਰਾ ਕਰਿਆ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਨੁੱਖ ਦੀ ਰਚਨਾ ਦਾ, ਮਨੁੱਖ ਦੇ ਵਜੂਦ ਦੀ ਜਿਹੜੀ ਸ਼ੁਰੂਆਤ ਹੈ, ਸਭ ਕਹਿੰਦੇ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੇ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਅਸੀਂ ਪਾਣੀ ਨੂੰ ਆਪਣੀ ਜ਼ਿੰਦਗੀ ਤੋਂ ਵੱਖ ਨਹੀਂ ਕਰ ਸਕਦੇ, ਕਿਉਂਕਿ ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ। ਪਾਣੀ ਪੀ ਲਈਏ ਪਿਆਸ ਬੁੱਝ ਜਾਂਦੀ ਹੈ, ਇਸ਼ਨਾਨ ਕਰ ਲਈਏ ਮਨੁੱਖ ਨੂੰ ਰਾਹਤ ਮਿਲਦੀ ਹੈ, ਪਾਣੀ ਕਿਨਾਰਿਆਂ ਵਿੱਚ ਰਵੇ ਤੇ ਵੇਖੋ ਖੇਤਾਂ ਨੂੰ ਸਿੰਜੀਦਾ। ਪਰ ਉਹੀ ਪਾਣੀ ਜਦੋਂ ਕਿਨਾਰਿਆਂ ਤੋਂ ਬਾਹਰ ਆ ਜਾਵੇ, ਵਿਕਰਾਲ ਰੂਪ ਧਾਰਨ ਕਰ ਲਵੇ, ਫੜਾਂ ਦਾ ਰੂਪ ਧਾਰਨ ਕਰ ਲਵੇ, ਜਿਹੜਾ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਸੀ,

ਸਾਡੇ ਲਈ ਜ਼ਰੂਰੀ ਸੀ, ਸੁਖਦਾਈ ਸੀ, ਉਹ ਫਿਰ ਵਿਕਰਾਲ ਰੂਪ ਧਾਰਨ ਕਰਕੇ ਸਾਡੀ ਜ਼ਿੰਦਗੀ ਵਾਸਤੇ ਸਮੱਸਿਆ ਬਣ ਜਾਂਦੀ। ਉਹਨੂੰ ਮੇਰੇ ਸਤਿਗੁਰਾਂ ਨੇ ਵਿਖਮ, ਡਰਾਉਣਾ, ਭਾਵ ਸਾਗਰ ਕਿਹਾ। ਭਾਵ ਸਾਗਰ ਦੇ ਅਖਰੀ ਅਰਥ ਭਾਵ ਸੰਸਾਰ ਨੂੰ ਵੀ ਕਿਹਾ ਜਾਂਦਾ ਤੇ ਭਾਵ ਸਾਗਰ ਦੇ ਅਰਥ ਹੋਣਗੇ ਸੰਸਾਰ ਰੂਪੀ ਸਾਗਰ। ਭਾਵ ਦਾ ਅਰਥ ਜਨਮ ਹੀ ਹੈ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਭਾਵ ਨਾਮ ਅੱਗ ਦਾ ਵੀ ਹੈ, ਜਿਵੇਂ ਬਹੁਤ ਵੱਡੇ ਸਮੁੰਦਰ ਦੇ ਪੁਰਲੇ ਪਾਸੇ ਆਪਾਂ ਖਲੋ ਕੇ ਪਰਲਾ ਪਾਸਾ ਨਹੀਂ ਵੇਖ ਸਕਦੇ, ਇਸੇ ਤਰ੍ਹਾਂ ਵਿਦਵਾਨਾਂ ਨੇ ਲੋਕ ਤੇ ਪਰਲੋਕ ਦੇ ਦੋਵਾਂ ਕਿਨਾਰਿਆਂ ਨੂੰ ਵੀ ਸੰਸਾਰ ਸਮੁੰਦਰ ਭਾਵ ਸਾਗਰ ਕਿਹਾ। ਜਨਮ ਤੇ ਮਰਨ ਤੱਕ ਦੀ ਜਿਹੜੀ ਦੂਰੀ ਹੈ, ਇਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ, ਉਹ ਵੀ ਭਾਵ ਸਾਗਰ ਹੈ। ਜਿੱਥੇ ਲੋਭ ਦੀਆਂ ਲਹਿਰਾਂ, ਵਿਕਾਰਾਂ ਦੇ ਬੜੇ ਬੜੇ ਵੱਡੇ ਭਵਰ, ਜਿੱਥੇ ਈਰਖਾ, ਦਵੈਤ, ਤ੍ਰਿਸ਼ਨਾ ਦਾ ਪਾਣੀ ਸਦਾ ਹੀ ਸਾਡੇ ਵਾਸਤੇ ਖਤਰਾ ਬਣਿਆ ਰਹਿੰਦਾ ਕਿ ਪਤਾ ਨਹੀਂ ਸਾਡੀ ਜੀਵਨ ਰੂਪੀ ਬੇੜੀ ਕਿੱਥੇ ਡੁੱਬ ਜਾਣੀ ਹੈ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਪਿੱਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਖ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈਂ ਡੂਬੀ ਅਲੇ। ਗੁਰੂ ਤੋਂ ਬਿਨਾਂ ਸਾਰਾ ਸੰਸਾਰ ਹੀ ਇਸ ਭਾਵ ਸਾਗਰ ਵਿੱਚ ਡੁੱਬ ਰਿਹਾ। ਬਾਜ ਗੁਰੂ ਡੁੱਬਾ ਜਗ ਸਾਰਾ। ਜਿਵੇਂ ਦੁਨਿਆਵੀ ਪਾਣੀ ਨੂੰ ਪਾਰ ਕਰਨਾ ਹੋਵੇ ਤੇ ਮਨੁੱਖ ਹੱਥ ਪੈਰ ਮਾਰ ਕੇ ਤਰਨਾ ਸਿੱਖਦਾ, ਚੁੱਲ੍ਹੇ ਬਣਾਏ ਜਾਂਦੇ ਨੇ, ਕਿਸੇ ਲੱਕੜ ਦੇ ਸਹਾਰੇ ਮਨੁੱਖ ਦਿਸਦੇ ਪਾਣੀ ਨੂੰ ਪਾਰ ਕਰ ਜਾਂਦਾ, ਬੇੜੀਆਂ, ਵੱਡੇ ਵੱਡੇ ਬੇੜੇ, ਸਮੁੰਦਰੀ ਜਹਾਜ਼ ਤਿਆਰ ਹੋਏ ਨੇ, ਪਰ ਇਹ ਸਾਰਾ ਕੁਝ ਦਿਸਦੇ ਪਾਣੀ ਵਿੱਚੋਂ ਸਾਨੂੰ ਪਾਰ ਕਰ ਸਕਦਾ। ਜਿਹੜਾ ਸਾਗਰ ਅਸੀਂ ਸੁਣਦੇ ਹਾਂ ਪਰ ਉਹ ਦਿਖਾਈ ਨਹੀਂ ਦਿੰਦਾ, ਉਹਦੇ ਵਿੱਚੋਂ ਪਾਰ ਹੋਣਾ ਹੋਵੇ ਤੇ ਫਿਰ ਉਹਦੇ ਲਈ ਗੁਰੂ ਦੇ ਚਰਨ, ਸਤ ਸੰਗਤ, ਪਰਮੇਸ਼ਰ ਦਾ ਨਾਮ ਸਿਮਰਨ, ਪਰਮਾਤਮਾ ਦੀ ਕੀਰਤੀ, ਗੁਰਬਾਣੀ ਸਾਡੇ ਵਾਸਤੇ ਇੱਕ ਐਸਾ ਜਹਾਜ਼ ਹੈ ਇਹਦੇ ਸਹਾਰੇ ਇਸ ਭਾਵ ਸਾਗਰ ਨੂੰ ਅਸੀਂ ਪਾਰ ਕਰ ਸਕਦੇ ਹਾਂ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਾਰ ਹਰ ਨਾਗਰ। ਭਾਈ ਗੁਰਦਾਸ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਥਾਏ ਬੜੇ ਸੁੰਦਰ ਬਚਨ ਕਹੇ ਨੇ, ਕਲ ਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰ ਨਾਨਕ ਆਇਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੀਵਾਂ ਨੂੰ ਭਾਵ ਸਾਗਰ ਤੋਂ ਪਾਰ ਹੋਣ ਲਈ ਕਰਮ ਕਾਂਡ ਨਹੀਂ, ਵਹਿਮ ਭਰਮ ਨਹੀਂ, ਕੋਈ ਜਾਦੂ ਟੂਣੇ, ਧਾਗੇ ਤਵੀਤ, ਤੰਤਰ ਮੰਤਰਾਂ ਦੇ ਰਸਤੇ ਨਹੀਂ, ਸਗੋਂ ਪਰਮੇਸ਼ਰ ਦੇ ਸੱਚੇ ਨਾਮ ਰੂਪੀ ਮੰਤਰ, ਸੱਚੇ ਨਾਮ ਰੂਪੀ ਉਪਦੇਸ਼ ਨੂੰ ਸੁਣਾ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਯੁਗਤੀ ਦੱਸੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ 30 ਅਗਸਤ ਨੂੰ ਤਖ਼ਤ ਦਮਦਮਾ ਸਾਹਿਬ ਅਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਅਕਤੂਬਰ ਮਹੀਨੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ। ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸ਼ਬਦ ਗੁਰੂ ਦੇ, ਬਾਣੀ ਗੁਰੂ ਦੇ ਲੜ ਲਾਇਆ ਹੈ ਤੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾਂ ਨੇ ਸੁਮੇਰ ਪਰਬਤ ਤੇ ਇਹ ਪ੍ਰਸ਼ਨ ਕੀਤਾ, ਪਾਤਸ਼ਾਹ ਦੁਨੀਆਂ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ, ਦੇ ਸੱਚਾ ਵਿਚਾਰੋ। ਚਰਪਟ ਜੋਗੀ ਕਹਿੰਦਾ ਕਿ ਇਹ ਸੰਸਾਰ ਤੋਂ ਵਿਰਕਤ ਹੋਏ ਔਧੂ ਨਾਨਕ, ਸਾਨੂੰ ਇਸ ਗੱਲ ਦਾ ਉੱਤਰ ਦੇ ਕਿ ਦੁਨੀਆਂ ਦਾ ਜਿਹੜਾ ਸਾਗਰ ਹੈ ਇਹ ਬੜਾ ਦੁਸਤਰ ਹੈ, ਇਹਨੂੰ ਤਰਨਾ ਬੜਾ ਕਠਿਨ ਹੈ, ਪਰਿਵਾਰ ਵਿੱਚ ਧਨ ਪਦਾਰਥਾਂ ਵਿੱਚ ਰਹਿ ਕੇ ਇਹਨੂੰ ਕਿਵੇਂ ਤਰਿਆ ਜਾ ਸਕਦਾ। ਤੇ ਮੇਰੇ ਸਤਿਗੁਰਾਂ ਨੇ ਇਹ ਨਹੀਂ ਸੀ ਕਿਹਾ ਕਿ ਜੋਗੀਓ ਤੁਸੀਂ ਪੁਰਾਣਾ ਜਮ ਕਰੋ, ਯੋਗ ਦੀ ਸਾਧਨਾ ਕਰੋ, ਫਿਰ ਭਾਵ ਸਾਗਰ ਤੋਂ ਪਾਰ ਹੋਵੋਗੇ। ਸਭ ਕਹਿਣ ਲੱਗੇ ਨਹੀਂ,

0: ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜੋ, ਫਿਰ ਭਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਯੋਗੀਆਂ ਨੇ ਤਰਕ ਕੀਤਾ, ਕਹਿਣ ਲੱਗੇ ਘਰ ਪਰਿਵਾਰ ਵਿੱਚ ਰਹਿ ਕੇ ਭਵ ਸਾਗਰ ਕਿਵੇਂ ਤਰਾਂਗੇ, ਤੇ ਮੇਰੇ ਸਾਹਿਬ ਨੇ ਦੋ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਇੱਕ ਪਸ਼ੂ ਪੰਛੀਆਂ ਦੀ ਤੇ ਦੂਸਰੀ ਬਨਸਪਤੀ ਦੀ। ਵੇਖੋ ਕਮਲ ਦਾ ਫੁੱਲ ਚਿੱਕੜ ਵਿੱਚ ਉੱਗਦਾ, ਚਿੱਕੜ ਤੋਂ ਕਦੇ ਵੀ ਆਪਣੇ ਆਪ ਨੂੰ ਵੱਖ ਨਹੀਂ ਕਰਦਾ। ਕਮਲ ਫੁੱਲ ਦੀ ਹੋਂਦ ਹੀ ਚਿੱਕੜ ਕਰਕੇ ਹੈ, ਪਰ ਉਹ ਚਿੱਕੜ ਅਲੂਦ ਨਹੀਂ ਹੁੰਦਾ, ਆਪਣੇ ਆਪ ਨੂੰ ਚਿੱਕੜ ਤੋਂ ਨਿਰਲੇਪ ਰੱਖਦਾ। ਸਾਹਿਬ ਕਹਿੰਦੇ ਜੀਵ ਦੀ ਹੋਂਦ ਇਸ ਪਰਿਵਾਰ ਵਿੱਚ ਹੈ, ਘਰ ਵਿੱਚ ਹੈ, ਬੱਚਿਆਂ ਵਿੱਚ ਹੈ, ਧਨ ਪਦਾਰਥਾਂ ਵਿੱਚ ਹੈ। ਇਹਦੇ ਤੋਂ ਇਹਨੇ ਆਪਣੇ ਆਪ ਨੂੰ ਵੱਖ ਨਹੀਂ ਕਰਨਾ, ਪਰ ਇਹਦੇ ਵਿੱਚ ਅਲੂਦ ਵੀ ਨਹੀਂ ਹੋਣਾ, ਆਪਣੇ ਆਪ ਨੂੰ ਨਿਰਲੇਪ ਰੱਖਣਾ। ਜਿਵੇਂ ਮਰਗਾਬੀ ਪਾਣੀ ਦੇ ਉੱਪਰ ਤਰਦੀ ਹੋਈ ਆਪਣੇ ਖੰਭ ਸੁੱਕੇ ਰੱਖਦੀ ਹੈ, ਮਨੁੱਖ ਵੀ ਆਪਣੇ ਘਰ ਪਰਿਵਾਰ ਵਿੱਚ ਰਹਿ ਕੇ ਆਪਣੇ ਆਪ ਨੂੰ ਨਿਰਲੇਪ ਰੱਖ ਸਕਦਾ। ਸਾਹਿਬ ਦਾ ਉੱਤਰ ਸੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਮੈਂ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਧਨਾਸੀ ਰਾਗ ਅੰਦਰ। ਸਾਹਿਬ ਕਹਿੰਦੇ ਕੋਈ ਕਰਮ ਕਾਂਡ ਕਰਦਾ, ਕੋਈ ਤੀਰਥਾਂ ਤੇ ਨਹਾਉਂਦਾ, ਪਰ ਹੇ ਪ੍ਰਭੂ ਤੇਰੇ ਸੇਵਕਾਂ ਨੇ ਸਭ ਕੁਝ ਛੱਡ ਕੇ ਤੇਰੇ ਨਾਮ ਨੂੰ ਸਿਮਰਿਆ, ਕਿਉਂਕਿ ਗੁਰੂ ਦੇ ਚਰਨ, ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ ਸਾਡੇ ਵਾਸਤੇ ਇੱਕ ਜਹਾਜ਼ ਹੈ ਜਿਹੜਾ ਸਾਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ। ਸਾਹਿਬ ਦੇ ਬਚਨ ਪੜ੍ਹਦੇ ਹਾਂ, ਗੁਰ ਕੇ ਚਰਨ ਜੀਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਹਾਇਆ, ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ। ਗੁਰੂ ਕਲਗੀਧਰ ਪਾਤਸ਼ਾਹ ਇੱਕ ਦਿਨ ਨਦੀ ਦੇ ਕੰਢੇ ਕੰਢੇ ਟਹਿਲ ਰਹੇ ਸਨ, ਉਹਨਾਂ ਦੇ ਨਾਲ ਚੋਣਵੇ ਪ੍ਰਮੁੱਖ ਗੁਰਸਿੱਖ ਵੀ, ਸੰਗਤ ਵਿੱਚ ਜਿਹੜੇ ਨਵੇਂ ਨਵੇਂ ਆਏ ਉਹ ਵੀ ਉਹਨਾਂ ਦੇ ਨਾਲ ਹੋ ਤੁਰੇ। ਰਸਤੇ ਵਿੱਚ ਤੁਰੇ ਜਾਂਦਿਆਂ ਮੇਰੇ ਸਤਿਗੁਰਾਂ ਨੇ ਕਈ ਕੌਤਕ ਕਰਕੇ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਇੱਕ ਪੱਥਰ ਪਕੜਿਆ, ਇਤਿਹਾਸ ਕਹਿੰਦਾ ਮੇਰੇ ਸਤਿਗੁਰੂ ਕਦੇ ਉਹਨੂੰ ਸੱਜੇ ਹੱਥ ਵਿੱਚ ਕਰਦੇ ਸਨ ਤੇ ਕਦੇ ਖੱਬੇ ਹੱਥ ਵਿੱਚ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਪੱਥਰ ਹੱਥਾਂ ਤੋਂ ਨਿਕਲ ਕੇ ਧਰਤੀ ਤੇ ਡਿੱਗਿਆ ਤੇ ਰਿੜ ਕੇ ਜਾ ਕੇ ਨਦੀ ਦੇ ਵਿੱਚ ਡੁੱਬ ਗਿਆ। ਮੇਰੇ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਪ੍ਰਸ਼ਨ ਕੀਤਾ, ਕਹਿਣ ਲੱਗੇ ਸਿੱਖੋ ਦੱਸੋ ਭਲਾ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ। ਜਿਹੜੇ ਨਵੇਂ ਨਵੇਂ ਆਏ ਸਨ, ਪਦਾਰਥਵਾਦੀ ਸੋਚ ਦੇ ਧਾਰਨੀ ਸਨ, ਜਿਹੜੇ ਕੇਵਲ ਦਲੀਲਾਂ ਤੇ ਤਰਕ ਦੇ ਆਧਾਰ ਤੇ ਜਿਉਣ ਵਾਲੇ ਸਨ, ਕਿਸੇ ਨੇ ਕਿਹਾ ਜੀ ਪੱਥਰ ਭਾਰਾ ਹੁੰਦਾ ਤਾਂ ਡੁੱਬਿਆ, ਕੋਈ ਕਹਿਣ ਲੱਗਾ ਜੀ ਪਾਣੀ ਹੌਲਾ ਸੀ ਪੱਥਰ ਤਾਂ ਡੁੱਬ ਗਿਆ। ਅੱਜ ਵੀ ਦੇਖੋ ਆਪਾਂ ਦਲੀਲਾਂ ਦੇ ਕੇ ਤਰਕ ਕਰਕੇ ਕਈ ਵਾਰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਵੀ ਆਪਣੇ ਆਪ ਨੂੰ ਅੰਮ੍ਰਿਤ ਤੋਂ ਵਾਂਝੇ ਰੱਖਦੇ ਹਾਂ, ਕਈ ਵਾਰ ਸਿੱਖੀ ਸਰੂਪ ਤੋਂ ਆਪਾਂ ਦੂਰ ਹੋ ਜਾਂਦੇ ਹਾਂ। ਔਰ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਪਦੇਸ਼ ਕਿ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕੇਸ ਨਹੀਂ ਕਟਾਉਣੇ, ਟੋਪੀ ਨਹੀਂ ਪਹਿਨਣੀ ਤੇ ਕਦੇ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਮੁਥਾਜ ਨਹੀਂ ਹੋਣਾ, ਇਸ ਕਰਕੇ ਸਾਡੇ ਇਹ ਵੀ ਦਾਅਵੇ ਕਿ ਭਾਈ ਅਸੀਂ ਅੰਮ੍ਰਿਤ ਨਹੀਂ ਛਕਿਆ, ਅਸੀਂ ਗੁਰੂ ਨਾਨਕ ਜੀ ਦੇ ਸਿੱਖ ਹਾਂ। ਨਹੀਂ, ਗੁਰੂ ਨਾਨਕ ਜੀ ਦੇ ਵੀ ਸਿੱਖ ਤਾਂ ਹੀ ਬਣਿਆ ਜਾ ਸਕਦਾ ਜੇ ਸਿੱਖੀ ਸਰੂਪ ਵਿੱਚ ਆਪਾਂ ਕਾਇਮ ਰਵਾਂਗੇ। ਇਸੇ ਕਰਕੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਕਿ ਲੋਕੀ ਕਹਿੰਦੇ ਨੇ ਉਲਟੀ ਗੰਗਾ ਨਹੀਂ ਬਹਿ ਸਕਦੀ, ਸੂਰਜ ਪੂਰਬ ਦੀ ਜਗ੍ਹਾ ਪੱਛਮ ਵਾਲੇ ਪਾਸੇ ਤੋਂ ਉਦੇ ਨਹੀਂ ਹੋ ਸਕਦਾ, ਪਰ ਉਹਨੇ ਕਵਿਤਾ ਲਿਖੀ, ਕਹਿਣ ਲੱਗਾ ਸਾਰਾ ਕੁਝ ਹੋ ਸਕਦਾ ਅਗਰ ਗੰਗਾ ਵੀ ਉਲਟੀ ਬਹਿ ਜਾਵੇ, ਸੂਰਜ ਵੀ ਆਪਣਾ ਸੁਭਾਅ ਬਦਲ ਕੇ ਪੂਰਬ ਦੀ ਜਗ੍ਹਾ ਪੱਛਮ ਵਾਲੇ ਪਾਸੇ ਤੋਂ ਉਦੇ ਹੋਣ ਲੱਗ ਪਵੇ। ਇਹ ਗੱਲ ਮੰਨੀ ਜਾ ਸਕਦੀ ਹੈ ਕਿ ਸਭ ਕੁਝ ਹੋ ਸਕਦਾ, ਪਰ ਇੱਕ ਗੱਲ ਨਹੀਂ ਹੋ ਸਕਦੀ, ਜਿਹੜਾ ਕੇਸਾਂ ਦੀ ਸੰਭਾਲ ਨਹੀਂ ਕਰਦਾ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ ਕਦੇ ਵੀ। ਜਦੋਂ ਆਪਾਂ ਰਹਿਤਨਾਮੇ ਪੜ੍ਹਦੇ ਹਾਂ ਤੇ ਰਹਿਤਨਾਮਿਆਂ ਵਿੱਚ ਲਿਖਿਆ ਹੈ ਕਿ ਜਿਹਦੇ ਸਿਰ ਤੇ ਕੇਸ ਨਹੀਂ, ਇਹ ਨਹੀਂ ਕਿਹਾ ਕਿ ਉਹ ਕੇਸਾਂ ਤੋਂ ਬਿਨਾਂ ਹੈ, ਉਹਦੇ ਵਾਸਤੇ ਸ਼ਬਦ ਵਰਤਿਆ ਵੀ ਉਹ ਸਿਰ ਤੋਂ ਬਿਨਾਂ ਹੈ। ਉਹਨੂੰ ਸਿਰ ਗੁੰਮ ਕਿਹਾ ਜਾਂਦਾ ਹੈ। ਆ ਕਿਸੇ ਦਾ ਪਰਸ ਗੁੰਮ ਹੋ ਜਾਵੇ, ਕਿਸੇ ਦਾ ਮੋਬਾਈਲ ਗੁੰਮ ਹੋ ਜਾਵੇ ਤੇ ਆਪਾਂ ਕਿੰਨੇ ਫਿਕਰਮੰਦ ਹੁੰਦੇ ਹਾਂ ਕਿ ਸਾਡਾ ਕੀਮਤੀ ਸਮਾਨ ਗੁੰਮ ਹੋ ਗਿਆ। ਰਹਿਤਨਾਮੇ ਕਹਿੰਦੇ ਨੇ ਜਿਹਦੇ ਸਿਰ ਤੇ ਕੇਸ ਨਹੀਂ ਉਹਦਾ ਸਿਰ ਹੀ ਗੁੰਮ ਹੋ ਗਿਆ। ਉਹ ਧੜੀ ਕੇਵਲ ਫਿਰ ਰਿਹਾ, ਉਹ ਧੜ ਦੇ ਨਾਲ ਸਿਰ ਨਹੀਂ, ਸਿਰ ਗੁੰਮ ਹੈ, ਭਾਵ ਉਹਦੇ ਕੋਲ ਸਿਰ ਹੀ ਨਹੀਂ ਹੈ, ਉਹ ਸਿਰ ਤੋਂ ਬਿਨਾਂ ਹੈ। ਇਸ ਕਰਕੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ, ਦਸਾਂ ਜਾਮਿਆਂ ਵਿੱਚ ਜੋਤ ਉਹਾ ਜੁਗਤ ਸਾਏ ਸ਼ਹਿ ਕਾਇਆ ਫੇਰ ਪਲਟੀਆ ਦੇ ਮਹਾਂਵਾਕ ਅਨੁਸਾਰ, ਸਤਿਗੁਰੂ ਸਾਹਿਬ ਜੀ ਨੇ ਹਰ ਜਾਮੇ ਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਵਾਲਾ ਉਪਦੇਸ਼ ਹੀ ਦ੍ਰਿੜ ਕਰਵਾਇਆ। ਕਹਿੰਦੇ ਜਦੋਂ ਸਿੱਖਾਂ ਨੂੰ ਪੁੱਛਿਆ ਵੀ ਦੱਸੋ ਪੱਥਰ ਕਿਉਂ ਡੁੱਬਿਆ, ਕਿਸੇ ਨੇ ਕੋਈ ਦਲੀਲ ਦਿੱਤੀ, ਕਿਸੇ ਨੇ ਕੋਈ ਦਲੀਲ ਦਿੱਤੀ, ਭਾਈ ਦਇਆ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣਾ ਸੀਸ ਗੁਰੂ ਜੀ ਦੇ ਅੱਗੇ ਭੇਟ ਕੀਤਾ ਸੀ ਅੰਮ੍ਰਿਤ ਦੇ ਬਦਲੇ, ਸਤਿਗੁਰਾਂ ਪੁੱਛਿਆ ਭਾਈ ਦਇਆ ਸਿੰਘ ਤੁਸੀਂ ਦੱਸੋ ਵੀ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ। ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਪਾਤਸ਼ਾਹ ਮੈਂ ਨਹੀਂ ਜਾਣਦਾ ਵੀ ਪੱਥਰ ਭਾਰਾ ਕਿ ਪਾਣੀ ਹੌਲਾ, ਮੈਂ ਤੇ ਇੱਕੋ ਗੱਲ ਜਾਣਦਾ ਕਿ ਜਿਹੜਾ ਮੇਰੇ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਚੋਂ ਨਿਕਲ ਗਿਆ ਉਹ ਡੁੱਬ ਗਿਆ। ਉਹਨਾਂ ਨੇ ਇੱਕ ਸਿੱਖਿਆ ਦਿੱਤੀ ਕਿ ਸਿੱਖੋ ਜ਼ਿੰਦਗੀ ਵਿੱਚ ਕੁਝ ਵੀ ਹੋ ਜਾਵੇ ਪਰ ਕਦੇ ਗੁਰੂ ਦੇ ਹੱਥਾਂ ਤੋਂ ਨਾ ਛੁੱਟਿਓ, ਕਿਉਂਕਿ ਜਿਹੜਾ ਗੁਰੂ ਦੇ ਹੱਥਾਂ ਤੋਂ ਛੁੱਟ ਗਿਆ ਉਹ ਕਦੇ ਭਾਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਸਭ ਕਹਿੰਦੇ ਨੇ ਗੁਰੂ ਕੇ ਚਰਨ ਸਾਡੇ ਲਈ ਇੱਕ ਬੜੀ ਵੱਡੀ ਟੇਕ ਹੈ, ਬੜਾ ਵੱਡਾ ਇੱਕ ਆਸਰਾ ਹੈ। ਇਸ ਸੰਸਾਰ ਸਾਗਰ ਦੇ ਵਿੱਚੋਂ ਗੁਰੂ ਤੋਂ ਬਿਨਾਂ ਸਾਨੂੰ ਕੋਈ ਪਾਰ ਨਹੀਂ ਕਰ ਸਕਦਾ, ਗੁਰਬਿੰਦ ਕੋਏ ਨਾ ਉਤਰ ਸਪਾਰ। ਇਸ ਲਈ ਮੇਰੇ ਗਰੀਬ ਨਿਵਾਸ ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ ਕਿ ਜਿਹੜਾ ਵੀ ਆ ਕੇ ਗੁਰੂ ਦੇ ਜਹਾਜ਼ ਤੇ ਸਵਾਰ ਹੋ ਜਾਵੇਗਾ, ਸਤਿਗੁਰ ਬੋਹਿਤ ਹਰ ਨਾਵ ਹੈ, ਕਿਤ ਬਿੰਦ ਚੜਿਆ ਜਾਏ। ਕਿਸੇ ਸਮੁੰਦਰ ਦੇ ਕੰਢੇ ਤੇ ਜਹਾਜ਼ ਖੜਾ ਹੋਵੇ ਤੇ ਆਪਾਂ ਕੀ ਕਰੀਏ ਵੀ ਉਸ ਜਹਾਜ਼ ਦੀਆਂ ਪਰਿਕਰਮਾ ਕਰ ਲਈਏ, ਜਹਾਜ਼ ਨੂੰ ਮੱਥਾ ਟੇਕ ਲਈਏ, ਫੁੱਲਾਂ ਦੇ ਹਾਰ ਪਾ ਲਈਏ, ਪਰ ਟਿਕਟ ਲੈ ਕੇ ਜਹਾਜ਼ ਵਿੱਚ ਬੈਠੀਏ ਨਾ ਕਿ ਉਹ ਜਹਾਜ਼ ਸਾਨੂੰ ਪਾਰ ਕਰ ਦੇਵੇਗਾ। ਸਾਹਿਬ ਨੇ ਪਾਵਨ ਬਾਣੀ ਵਿੱਚ ਇਹ ਬਚਨ ਕਿਹਾ ਕਿ ਸਿੱਖੋ ਸਤਿਗੁਰੂ ਇੱਕ ਬੇੜੀ ਹੈ, ਸਤਿਗੁਰੂ ਇੱਕ ਜਹਾਜ਼ ਹੈ, ਤੇ ਇਹਦੇ ਵਿੱਚ ਆਪਾਂ ਬੈਠਣਾ ਕਿਵੇਂ ਹੈ। ਸਤਿਗੁਰ ਬੋਹਿਤ ਹਰ ਨਾਵ ਹੈ, ਕਿਤ ਬਿੱਧ ਚੜਿਆ ਜਾਏ, ਤੇ ਅੱਗੇ ਆਪ ਹੀ ਉੱਤਰ ਦਿੱਤਾ ਗੁਰ ਕੈ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ। ਤੇ ਗੁਰੂ ਦਾ ਭਾਣਾ ਕੀ ਹੈ? ਗੁਰੂ ਦੀ ਸਿੱਖਿਆ। ਤੇ ਗੁਰੂ ਦੀ ਸਿੱਖਿਆ ਕੀ ਹੈ? ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਗੁਰੂ ਅਰਜਨ ਦੇਵ ਸਾਹਿਬ ਜੀ ਬੜਾ ਕੀਮਤੀ ਉਪਦੇਸ਼ ਅਨਮੋਲ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਹਨ।
1: ਰਾਮ ਕਲੀ ਮਹੱਲਾ ਪੰਜਵਾ, ਬੀਜ ਮੰਤਰ ਹਰ ਕੀਰਤਨ ਗਾਓ।
0: ਰਾਮ ਕਲੀ ਮਹੱਲਾ ਪੰਜਵਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 31 ਰਾਗ ਨੇ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਾਮਸਰ ਸਾਹਿਬ ਦੇ ਅਸਥਾਨ ਤੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਗ੍ਰੰਥ ਸਾਹਿਬ ਦੇ ਰੂਪ ਵਿੱਚ ਜਦੋਂ ਸੰਪਾਦਨਾ ਕੀਤੀ ਉਸ ਵੇਲੇ 30 ਰਾਗ ਸਨ। 31 ਰਾਗ ਜੈਜਾਵੰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਸ ਦੇ 4 ਸ਼ਬਦ ਉਚਾਰਨ ਕੀਤੇ ਨੇ, ਜਦੋਂ ਕਿ ਔਰੰਗਜ਼ੇਬ ਨੇ ਸੰਗੀਤ ਵਿਦਿਆ ਤੇ ਰਾਗ ਵਿਦਿਆ ਤੇ ਪਾਬੰਦੀ ਲਾਈ ਹੋਈ ਸੀ। ਜਦੋਂ ਸੰਗੀਤਕਾਰਾਂ ਨੇ ਰਾਗ ਦਾ ਜਨਾਜ਼ਾ ਕੱਢ ਕੇ ਔਰੰਗਜ਼ੇਬ ਦੇ ਮਹੱਲਾਂ ਦੇ ਸਾਹਮਣੇ ਵਿਖਾਵਾ ਕੀਤਾ ਤੇ ਔਰੰਗਜ਼ੇਬ ਨੇ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਇਹ ਕੌਣ ਨੇ, ਤੇ ਉਹਨਾਂ ਨੇ ਕਿਹਾ ਜੀ ਇਹ ਸੰਗੀਤ ਪ੍ਰੇਮੀ ਨੇ, ਇਹ ਵਿਖਾਵਾ ਕਰ ਰਹੇ ਨੇ ਕਿ ਸਾਨੂੰ ਸੰਗੀਤ ਦੀ ਰਾਗ ਵਿਦਿਆ ਦੀ ਖੁੱਲ੍ਹ ਦਿਓ। ਕਹਿੰਦੇ ਔਰੰਗਜ਼ੇਬ ਇਤਨਾ ਖਫਾ ਹੋਇਆ, ਕਹਿਣ ਲੱਗਾ ਜੇ ਇਹਨਾਂ ਨੇ ਰਾਗ ਦਾ ਜਨਾਜ਼ਾ ਕੱਢਿਆ ਤੇ ਇਹਨੂੰ ਇੰਨਾ ਡੂੰਘਾ ਟੋਆ ਕੱਢ ਕੇ ਦਫ਼ਨ ਕਰੋ ਕਿ ਇਹ ਮੁੜ ਸੁਰਜੀਤ ਨਾ ਹੋਵੇ। ਪਰ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਣ, गुरु तेग बहादुर साहब जी ने नवे राग विच इकतवीं राग विच जय जयवंती राग विच औरंगजेब की हकूमत समय चार शब्द उचारण किए। औरंगजेब नूं दस दिता कि राग अपने आप विच माड़ा नहीं, राग तो एक भांडा है, यह तो मनुख की बिरती है कि मनुख भांडे विच अमृत पाउंदा है कि जहर पाउंदा है। राग एक आसन है, इहदे विच अश्लीलता दे गीत भी गाए जा सकते ने, इन्हां रागां दे विच परमात्मा की प्रेमा भगती भी बिठाई जा सकती। सब कहन लगे इस तरह का भरम नहीं। गुरु अर्जन देव साहब जी ने रामकली राग दे विच सानू ये बचन बख्शिश किए, बीज मंत्र हर कीर्तन गाओ। कई बार जदों बीज मंत्र की मूल मंत्र की गुर मंत्र की गल आवे ते विद्वाना ने इनू इस तरह भी पेश किया कि जिवें कोई दरखत हुंदा है ते दरखत दे फुल ने, फल है, टाणियां ने ते फिर तना है। तने तो थले जिन्हों जड़ा आपां मूल कहने आ ते उहदी आरंभता शुरुआत जिहड़ी है वह बीज तो हुंदी है। विद्वाना ने जदों एको अंकार तो लैके गुर प्रसाद तक मूल मंत्र जपजी साहब नूं तना ते सारी बाणी नूं एक ब्रिक्ष की तरह पेश करके सानू समझाउण दा जतन कीता ते उदों उन्हां ने एक वो अंकार जिहड़ा है उहनूं बीज मंत्र कहा, सिर्फ समझाउण वास्ते। पर असल में जदों गुरु की बाणी दा आपां पाठ पढ़ांगे ते साहब कहिंदे ने मूल मंत्र दा अर्थ है मुढ़ला उपदेश, गुर मंत्र दा अर्थ है गुरु दा उपदेश, ते बीज मंत्र दा अर्थ होया कि जिस तों साडी होंद शुरू होई है। बीज मंत्र सर्ब को ज्ञान, वो केवल एक दा नहीं, वो सारिया दा मुढ़ला उपदेश है, उहदी रौं सारिया विच रुम करी है। नाम के धारे सगले जंत, नाम के धारे खंड ब्रह्मांड। समुची बाणी साडे वास्ते गुर मंत्र है, क्योंकि मंत्र दा अर्थ हुंदा है सिख्या, उपदेश। जिहड़ा सलाह दवे संस्कृत विच उहनूं मंत्री कहिंदे ने, मंत्र दा अर्थ है सलाह, ते जिहड़ा सलाह दवे वह मंत्री, ते गुर मंत्र दा अर्थ है गुरु की सलाह, गुरु दा उपदेश। बीज मंत्र दा अर्थ है मुढ़ली, जिस तों शुरुआत हुंदी है मनुख की, जिथे होंद साडा वह उपदेश। ते सतगुरां ने अज शब्द विच स्पष्ट कर दिता है कि बीज मंत्र हर कीर्तन गाओ। जदों परमात्मा की तुसी कीर्ति करो, ये बीज मंत्र है। वो कीर्ति तुसी एको ओंकार कह के भी कर सकते हो, वो कीर्ति तुसी हरी हरी कह के भी कर सकते हो, वो तुसी गोविंद गोविंद कह के भी कर सकते हो। रामकली राग विच ही स्पष्ट किया, कोई बोलै राम राम, कोई खुदाए, कोई सेवै गुसैया, कोई अलाए। भगत कबीर साहब के वचन राम जपो जी ऐसे ऐसे, हुण शब्द वरत्या राम, ते अगे की किया, कहन लगे ध्रुव प्रहलाद जप्यो हर जैसे, अगे शब्द वरत लिया हर। हुण हरि दा, राम दा, गोबिंद दा, गोपाल दा अर्थ इको ही है कि परमात्मा की आपां वडियाई करनी है। साहब कहन लगे जे राम कवो ते तुहाडा इशारा व्यक्ति वल नहीं होना चाहिदा, सर्व व्यापक राम की आराधना होनी चाहिदी है, क्योंकि कबीर राम कहन मैं भेद है ता मैं एक बचार, सोई राम सभै कहै सोई कौतक हार। जदों गोपाल कहो, जदों गोबिंद कहो, ते उदों किसी विशेष व्यक्ति वल नहीं, बल्कि धरती दे मालक जीवां नूं पालण वाले परमात्मा वल इशारा होना चाहिदा। फिर भावें किसी नाम नाल भी उहनूं याद कर लवो। साहब कहन लगे उहदी कीर्ति ही असल विच बीज मंत्र है। इसे नहीं कहा कि किसी खास नाम नाल उहनूं याद करना है। एक अवस्था वे जाके कह दिता अनाम है, वह नाम तो बिना है, ते फिर उहदा नामना किड्डा उच्चा है। साहब कहन लगे लोकां दे नाम मिट जांदे ने, नाम जिन्ना सुल्तान हुंदे डिठे थे, बलहारी जाओ जेते तेरे नाम है, जिन्ने भी तेरे नाम ने मैं उन्हां तों बलहार जावां। जदों आपां कायनात दी वंड करांगे आपां कहिंदे आ जल, फल, ਤੇ ਐਸ ਧਰਤੀ ਤੋਂ ਉੱਪਰ ਫਿਰ ਗਗਨ ਮੰਡਲ ਦੀ ਗੱਲ ਆਉਂਦੀ ਹੈ। ਸਾਹਿਬ ਕਹਿਣ ਲੱਗੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਬੋਲਤ ਹੈ ਮ੍ਰਿਗ, ਮ੍ਰਿਗ ਕਹਿੰਦੇ ਨੇ ਹਿਰਨ ਨੂੰ, ਕਿ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਪਸ਼ੂ ਨੇ ਉਹ ਵੀ ਜੋ ਬੋਲ ਰਹੇ ਨੇ ਹੇ ਪ੍ਰਭੂ ਤੈਨੂੰ ਜਾਪ ਰਹੇ ਨੇ। ਜੋ ਬੋਲਤ ਹੈ ਮ੍ਰਿਗ ਮੀਨ, ਮੀਨ ਕਹਿੰਦੇ ਨੇ ਮਛਲੀ ਨੂੰ ਜਿਹੜੇ ਪਾਣੀ ਵਿੱਚ ਰਹਿੰਦੇ ਨੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਤੀਸਰੇ ਪੰਛੀ ਜਿਹੜੇ ਅਸਮਾਨ ਵਿੱਚ ਉੱਡਦੇ ਨੇ, ਹੇ ਪ੍ਰਭੂ ਉਹ ਵੀ ਤੈਨੂੰ ਜਾਪ ਰਹੇ ਨੇ। ਇਸ ਕਰਕੇ ਮੇਰੇ ਸਾਹਿਬ ਨੇ ਸਪਸ਼ਟ ਕੀਤਾ ਕਿ ਬੀਜ ਮੰਤਰ ਹਰ ਕੀਰਤਨ ਗਾਓ, ਕਿਉਂਕਿ ਜਿਹੜੀ ਹਰੀ ਦੀ ਕੀਰਤੀ ਹੈ ਨਾ ਇਹ ਸਭ ਤੋਂ ਸ੍ਰੇਸ਼ਟ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਸਾਹਿਬ ਕਹਿਣ ਲੱਗੇ ਏਦੂ ਉੱਪਰ ਕਰਮ ਨਹੀਂ ਜਿਨ੍ਹਾਂ ਨੇ ਹਰੀ ਕੀਰਤੀ ਕੀਤੀ ਹੈ ਨਾ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਸੋਏ, ਬਸ ਪਰਮਾਤਮਾ ਦੀ ਸਿਫਤ ਸਲਾਹ ਕਰ, ਜਿਸ ਦਾ ਦਿੱਤਾ ਖਾਵਣਾ ਕਿਸ ਕਹੀਐ ਸਾਬਾਸ਼, ਉਹਨੂੰ ਸਲਾਹ ਜਿਹਦਾ ਦਿੱਤਾ ਤੂੰ ਖਾਣਾ, ਬਸ ਉਹਦੀ ਸਿਫਤ ਸਲਾਹ, ਉਹਦੀ ਕੀਰਤੀ ਹੀ ਅਸਲ ਵਿੱਚ ਬੀਜ ਮੰਤਰ ਹੈ। ਸਾਹਿਬ ਕਹਿਣ ਲੱਗੇ ਕਿਸੇ ਹੋਰ ਭਰਮ ਭੁਲੇਖੇ ਵਿੱਚ ਨਹੀਂ ਪੈਣਾ ਕਿ ਆਪਾਂ ਨਾਵਾਂ ਤੇ ਥਾਵਾਂ ਦੀਆਂ ਵੰਡੀਆਂ ਪਾ ਦਈਏ। ਸਾਹਿਬ ਕਹਿਣ ਲੱਗੇ ਨਹੀਂ, ਅਸਲ ਵਿੱਚ ਬੀਜ ਮੰਤਰ, ਮੁੱਢਲਾ ਮੰਤਰ, ਮੁੱਢਲਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦੀ ਕੀਰਤੀ ਕਰੋ। ਬੀਜ ਮੰਤਰ ਹਰ ਕੀਰਤਨ ਗਾਓ,
1: ਆਗੈ ਮਿਲੀ ਨਿਥਾਵੇ ਥਾਓ।
0: ਫਿਰ ਇਸ ਲੋਕ ਵਿੱਚ ਤਾਂ ਇੱਜ਼ਤ ਮਿਲਦੀ ਹੈ, ਲੋਕ ਤਾਂ ਸਵਰਦਾ ਹੀ ਹੈ। ਜਿਨ੍ਹਾਂ ਨੇ ਹਰੀ ਦੀ ਕੀਰਤੀ ਕੀਤੀ, ਜਿਨ੍ਹਾਂ ਨੇ ਬੀਜ ਮੰਤਰ ਸਰਬ ਕੋ ਗਿਆਨ ਜਾਂ ਸਗਲ ਮਤਾਂਤ ਕੇਵਲ ਹਰ ਨਾਮ, ਜਾਂ ਜਿਨ੍ਹਾਂ ਨੇ ਬੀਜ ਮੰਤਰ ਹਰ ਕੀਰਤਨ ਗਾਓ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਸਭ ਕਹਿੰਦੇ ਉਹਨਾਂ ਨਿਥਾਵਿਆਂ ਨੂੰ, ਉਹਨਾਂ ਨਿਆਸਰਿਆਂ ਨੂੰ ਫਿਰ ਅੱਗੇ ਦਰਗਾਹ ਵਿੱਚ ਵੀ, ਪਰਲੋਕ ਵਿੱਚ ਵੀ ਸਤਿਕਾਰਯੋਗ ਥਾਂ ਮਿਲ ਜਾਂਦੀ। ਰੇ ਰੇ ਦਰਗਾਹ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਊ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਸਭ ਕਹਿੰਦੇ ਜੇ ਕੋਈ ਕਵੇ ਮੈਂ ਕਰਮ ਕਾਂਡ ਕਰਕੇ, ਜਾਦੂ ਟੂਣੇ ਕਰਕੇ, ਆਪਣੀਆਂ ਚਲਾਕੀਆਂ ਸਿਆਣਪਾਂ ਨਾਲ ਅੱਗੇ ਥਾਂ ਲੈ ਲਵਾਂ, ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅੱਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਉਹਦੇ ਵਿੱਚ ਸਪਸ਼ਟ ਕੀਤਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਤੇ ਅੱਗੇ ਫਿਰ ਕਿਹਾ ਮਤ ਕੋ ਜਾਣਾ ਜਾਏ ਅੱਗੇ ਪਾਏ ਸੀ। ਹੁਣ ਉੱਥੇ ਜਾਏ ਦਾ ਅਰਥ ਹੈ ਥਾਂ। ਗੁਰਬਾਣੀ ਵਿੱਚ ਜਾਈ ਸ਼ਬਦ, ਸਭਨੀ ਜਾਈ, ਹੁਣ ਜਾਈ ਦਾ ਅਰਥ ਹੈ ਥਾਂ। ਹੁਣ ਸਭਨੀ ਥਾਂ ਹੀ ਪਰਮਾਤਮਾ ਵਿਆਪਕ ਹੈ। ਸਭ ਕਹਿਣ ਲੱਗੇ ਕਿ ਮਤ ਕੋ ਜਾਣਾ, ਮਤਾਂ ਕੋਈ ਇਹ ਜਾਣਾ ਕਿ ਮੈਂ ਆਪਣੀਆਂ ਚਲਾਕੀਆਂ ਨਾਲ ਜਾਂ ਮੈਲੇ ਜੀਵਨ ਨਾਲ ਅੱਗੇ ਥਾਂ ਪਾ ਲਵਾਂਗਾ। ਮਤ ਕੋ ਜਾਣਾ ਜਾਏ ਅੱਗੇ ਪਾਏ ਸੀ। ਜਾਏ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਅਰਥ ਹੁੰਦਾ ਥਾਂ, ਜਗ੍ਹਾ। ਸਾਹਿਬ ਕਹਿਣ ਲੱਗੇ ਆਪਣੀਆਂ ਚਲਾਕੀਆਂ ਨਾਲ, ਆਪਣੇ ਯਤਨਾਂ ਨਾਲ ਅੱਗੇ ਥਾਂ ਨਹੀਂ ਜੇ ਮਿਲਣੀ, ਕਿਉਂਕਿ ਜਦੋਂ ਕੋਈ ਭੇਖ ਕਰਦਾ ਪਖੰਡ ਕਰਦਾ ਨਾ, ਤੇ ਉਹ ਸਮਝੇਗਾ ਕਿ ਸ਼ਾਇਦ ਮੈਂ ਦੁਨੀਆਂ ਨੂੰ ਧੋਖੇ ਵਿੱਚ ਰੱਖ ਕੇ ਅੱਗੇ ਥਾਂ ਲੈ ਲਵਾਂਗਾ। ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਨਿਰਣਾ ਦਿੱਤਾ, ਕਾਹੇ ਕੋ ਡਿੰਪ ਕਰੈ ਮਨ ਮੂਰਖ, ਡਿੰਪ ਕਰੈ ਆਪਣੀ ਪੱਤ ਖਵੈ ਹੈ। ਡਿੰਪ ਦਾ ਅਰਥ ਹੁੰਦਾ ਪਖੰਡ, ਡਿੰਪ ਤੋਂ ਹੀ ਦੰਭੀ ਗੁਰੂ ਬਣੇ। ਆ ਜਿੰਨੇ ਵੀ ਨਕਲੀ ਗੁਰੂ ਨੇ ਆਪਾਂ ਕਹਿੰਦੇ ਹਾਂ ਦੰਭੀ ਗੁਰੂ ਹੈ, ਤੇ ਇਹਨਾਂ ਨੂੰ ਅੱਗੇ ਥਾਂ ਨਹੀਂ ਜੇ ਮਿਲਣੀ, ਤੇ ਜੇ ਆਪਾਂ ਇਹਨਾਂ ਦੇ ਸੇਵਕ ਬਣਾਂਗੇ ਤੇ ਸਾਨੂੰ ਥਾਂ ਕਿੱਦਾਂ ਮਿਲੇਗੀ। ਪੜ੍ਹੋ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ। ਸਾਹਿਬ ਕਹਿੰਦੇ ਨੇ ਕਾਹੇ ਕੋ ਡਿੰਪ ਕਰੈ ਮਨ ਮੂਰਖ, ਡਿੰਪ ਕਰੈ ਆਪਣੀ ਪੱਤ ਖਵੈ ਹੈ। ਕਾਹੇ ਕੋ ਲੋਕ ਠੱਗੇ ਠੱਗ ਲੋਗਨ, ਲੋਕ ਗਇਓ ਪਰ ਲੋਕ ਗਵੈ ਹੈ। ਦੀਨ ਦਿਆਲ ਕੀ ਠੌਰ ਜਹਾਂ, ਤੇ ਠੌਰ ਬਿਖੇ ਤੋਹੇ ਠੌਰ ਨਾ ਐ ਹੈ। ਚੇਤਰੇ ਚੇਤ ਅਚੇਤ ਮਹਾਂ ਜੜ, ਭੇਖ ਕੇ ਕੀਨੇ ਅਲੇਖ ਨਾ ਪੈ। ਕਹਿੰਦੇ ਜੀ ਅੱਗੇ ਥਾਂ ਲੈਣੀ ਹੈ ਨਾ, ਤੇ ਫਿਰ ਕੀ ਕਰ, ਹਰੀ ਦੀ ਕੀਰਤੀ ਕਰਿਆ ਕਰ। ਇਹ ਮੁੱਢਲਾ ਉਪਦੇਸ਼ ਹੀ ਇਹ ਬੀਜ ਮੰਤਰੀ। बीज मंत्र हर कीर्तन गाओ ते फिर की होवेगा। कहन लगे अगे परलोक विच भी जे तू नथावा कहना है अपने आप नू न्यासरा कहना है ना ते उथे फिर तेनू सत्कार योग थां मिल जावेगी।
1: गुरपुरे की चरणी लाग
0: हे भाई पूरे गुरु दे चरणा नाल लगना चाहिदा जुड़ना चाहिदा। ते पूरे गुरु दे चरण केड़े ने सब कहंदे ने हिरदा शब्द हिरदा चरण शब्द सतगुर को नानक बांधो पाल हर हर चरण हृदय उर धारे। जदों गुरु दे चरण गुरु दा शब्द गुरु दी हजूरी सिख मानदा जग्यासु गुरु के चरणा नाल जुड़दा गुरु दे चरणा नाल जुड़दा ते फिर गुरु के चरण चरण बोहित प्रभ देत चरण एक जहाज वांग सानू आसरा दिंदे ने भव सागर तो पार करन लई। कई बार सानू भलेखा लग जांदा असी कहने शायद मंजी साहब दे जेड़े पावे ने ओ गुरु दे चरण ने जा किसी तुरदे फिरदे शरीर दे जेड़े लहू मिज दे हड मास दे जेड़े पैर ने ओ चरण ने। नहीं भाई चरणा दा अर्थ हुंदा परमात्मा दी गुरु दी हजूरी पाव जदों भी आपां गुरु दी हजूरी मानांगे परमात्मा दे उपदेश नाल गुरु दे सिद्धांत नाल जुड़ांगे इहदा मतलब असी गुरु दे चरणा नाल जुड़े हुए हां। गुरु दे चरणा नाल जुड़ना गुरु दे सिद्धांत नाल जुड़ना गुरु दे उपदेश नाल जुड़ना गुरु दा एक एक शब्द गुरु दे चरण ने ते उस शब्द नूं उस उपदेश नूं हिरदे विच वसाउणा ही गुरु दे चरणा नाल लगना है।
1: जन्म जन्म का होया जाग
0: हे भाई फिर जन्मा जन्मांतरां दा सुत्ता होया मन जाग पैंदा सिमर सिमर हो सतगुर अपना सोया मन जगाई। जिवें कोई ना जागे ते उहदे लागे कहिंदे ढोल टमके कई तरह की होर आवाज पैदा करके उन्हूं जगाउणा पैंदा जिवें कुंभकर्ण की नींद बारे ये प्रचलित है। सब कहिंदे मनुख कुंभकर्ण की नींद सुत्ता पिया ते जदों शब्द दे डंके की चोट लगेगी ते मनुख फिर जन्मा जन्मांतरां दा सुत्ता होया जाग पैंदा। असी कहांगे जी वेखो असी तां जाग रहे हां तुसी कहिंदे हो सुते हो। नहीं जदों किसी नूं कोई काम कहिए ना ते वह बिना काम कीतिया घर वापस आ जाए ते आपां कहिंदे आ जदों तैनूं आ काम किया सी तू सुता पिया सी। हुण परमात्मा ने कहा प्राणी तू आया लाह लैण लगा कित फकड़े सब मुकदी चली रहण। ते जिस काम लई असीं आए हाँ जे सिखां दे घर जन्म होया ते सारी उम्र आपां अमृत नहीं छकिया आपां सुते पए आपां जागे नहीं क्योंकि जिस काम लई सिखां दे घर जन्म मिलिया सी वह आपां कीता कोई नहीं। सब कहिंदे आयो सुनन पढ़न को बाणी नाम विसार लगै अन लालच बिरथा जन्म पराणी। असीं जागदे होए भी सुते हाँ ते वह सौना की है। सब कहिंदे नैनो नींद पर दृष्ट विकार श्रवण सोए सुन निंद विचार रसना सोई लोभ मीठा साध मन सोया माया विस्माद इस गिरे में कोई जागत रहे साबत वस्त ओ अपनी लह सगर सहेरी अपने रस माती गिरे अपने की खबर न जाती। कहन लगे फिर सूने नगर पए ठग हारे पंच दूत चोर बटवारे। जदों कोई सुता पिया होवे ते उहदे घर नूं आ के कोई चोर सन लाउंदा सब कहिंदे इह जीव सुत्ता पिया ते वेखो पंज वकार इहदे अंदरों कीमती रतन चुरा रहे ने। तां ही मेरे गुरु नानक साहिब जी ने शब्द की सूई चोब के सुत्यां नूं जगाउण दा यतन कीता। कहिंदे जदों गुरु दे चरणां नाल जुड़ जावांगे ते फिर जन्मां जन्मांतरां दा सोया होया मन वी जिहड़ा इह जाग पैंदा। माता तृप्ता जी ने कहा सी ना दासी तुलसा नूं जा नहीं तुलसा अंदर मेरा पुत विश्राम कर रहा है उन्हूं जगा के लिया। ते जदों तुलसा अंदर गई ते जाके गुरु नानक साहब दे दर्शन किते गई ते गुरु नानक साहब नूं जगाउण सी पर आप जाग पई। आण के कहण लगी माता तेरा पुत्र अंदर नहीं उह ते किसे सिख दा बेड़ा भव सागर तों पार करन गया। हाजी गुरु की शरण विच आए सुते हुए जाग पे समझ आ गई मैं गुरु नानक दे चरण किधर करा मेरा अल्लाह खुदा केवल पछम वाले पासे ही है जेड़ा चारे दिशावां दा मालक है उन्हूं केवल एक दिशा विच थाप के एडा छोटा कर देना ਕਿ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਦਰ ਵਡਾਈ ਹੈ ਤੇ ਤੂੰ ਸੁਲਤਾਨ, ਅਸੀਂ ਤੈਨੂੰ ਮੀਆਂ ਮੀਆਂ ਕਹੀ ਜਾਂਦੇ ਹਾਂ, ਹੈ ਤੂੰ ਚਾਰੇ ਦਿਸ਼ਾਵਾਂ ਦਾ ਮਾਲਕ, ਪਰ ਹਿੰਦੂ ਵੀਰਾਂ ਨੇ ਕਹਿ ਦਿੱਤਾ ਦੱਖਣ ਵਿੱਚ ਤੇ ਮੁਸਲਮਾਨਾਂ ਨੇ ਕਹਿ ਦਿੱਤਾ ਪੱਛਮ ਵਿੱਚ। ਮੇਰੇ ਸਤਿਗੁਰੂ ਕਹਿੰਦੇ ਇਹ ਰੱਬ ਦੀ ਉਸਤਤ ਨਹੀਂ ਹੈ ਤੇ ਤੁਸੀਂ ਨਿੰਦਿਆ ਕਰ ਦਿੱਤੀ ਹੈ। ਉਹ ਤਾਂ ਚਤਰ ਦਿਸ਼ਾ ਕੀਨੋ ਵੱਲ ਆਪਣਾ ਸਿਰ ਉੱਪਰ ਕਰ ਧਾਰਿਓ, ਉਹ ਤੇ ਹਰ ਦਿਸ਼ਾ ਵਿੱਚ ਹੈ, ਦੱਖਣ ਦੇਸ਼ ਹਰੀਕਾ ਵਾਸਾ, ਪੱਛਮ ਅੱਲਾ ਮਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮਕਾਮਾ। ਪਰ ਜਿਨ੍ਹਾਂ ਨੇ ਕੇਵਲ ਦੱਖਣ ਵਿੱਚ ਕਿਹਾ, ਕੇਵਲ ਪੱਛਮ ਵਿੱਚ ਕਿਹਾ, ਸਾਹਿਬ ਕਹਿਣ ਲੱਗੇ ਉਹ ਬੇਸਮਝ, ਰੱਬ ਦੀ ਵਡਿਆਈ ਨਹੀਂ ਜੇ ਕਰਦੇ, ਉਹਨਾਂ ਤੇ ਰੱਬ ਦੀ ਨਿੰਦਿਆ ਕੀਤੀ ਹੈ। ਆ ਸਾਡੇ ਸਾਹਮਣੇ ਕੋਈ ਥਾਣੇਦਾਰ ਖੜਾ ਹੋਵੇ ਤੇ ਆਪਾਂ ਉਹਨੂੰ ਕਹੀ ਚੱਲੀਏ ਸਿਪਾਹੀ ਆਇਆ, ਤੇ ਉਹ ਕਵੇਗਾ ਤੁਸੀਂ ਮੇਰੀ ਵਡਿਆਈ ਕਰ ਰਹੇ ਹੋ ਕਿ ਨਿੰਦਿਆ ਕਰ ਰਹੇ ਹੋ। ਰੱਬ ਚਾਰੇ ਦਿਸ਼ਾਵਾਂ ਦਾ ਮਾਲਕ ਹੈ ਤੇ ਆਪਾਂ ਉਹਨੂੰ ਇੱਕ ਨਿੱਕੀ ਜਿਹੀ ਥਾਂ ਤੇ ਥਾਪ ਦਈਏ। ਤਾਂ ਹੀ ਤਾਂ ਜਪਜੀ ਸਾਹਿਬ ਵਿੱਚ ਕਿਹਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਦੇ ਕਿਸੇ ਦਾ ਥਾਪਿਆ ਨਹੀਂ ਥਾਪਿਆ ਜਾਂਦਾ, ਉਹਨੂੰ ਕਿਸੇ ਇੱਕ ਜਗ੍ਹਾ ਤੇ ਅਸੀਂ ਥਾਪ ਹੀ ਨਹੀਂ ਸਕਦੇ। ਉਹ ਤੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀਓ। ਬਸ ਹਰ ਥਾਂ ਤੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰਨਾ, ਇਹ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ ਜਾਗਣਾ। ਸਾਹਿਬ ਸੁਚੇਤ ਕਰਦੇ ਨੇ ਮਨ, ਅਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰਾਖ ਲੈ ਕੂੰਜ ਪੜੇਗੀ ਖੇਤ, ਵਕਾਰਾਂ ਦੀਆਂ ਕੂੰਜਾਂ ਵੇਖ ਤੇਰੇ ਅੰਦਰੋਂ ਸ਼ੁਭ ਗੁਣਾਂ ਦੀ ਖੇਤੀ ਨੂੰ ਚੜ ਰਹੀਆਂ ਨੇ। ਇਹੀ ਉਪਦੇਸ਼ ਦਿੱਤਾ ਸੀ ਨਾ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ, ਜਦੋਂ ਕਿਸਾਨ ਨੇ ਰਾਏ ਬੁਲਾਰ ਜੀ ਕੋਲ ਜਾ ਕੇ ਸ਼ਿਕਾਇਤ ਕੀਤੀ, ਵੇਖੋ ਜੀ ਪਟਵਾਰੀਆਂ ਦੇ ਪੁੱਤਰ ਨੇ ਮੱਝੀਆਂ ਖੇਤ ਵਿੱਚ ਛੱਡ ਕੇ ਮੇਰਾ ਖੇਤ ਉਜਾੜ ਦਿੱਤਾ। ਸਤਿਗੁਰੂ ਸਾਹਿਬ ਗਏ ਤੇ ਜਦੋਂ ਬੜੀ ਬਹਿਸ ਹੋਈ, ਰਾਏ ਬੁਲਾਰ ਨੇ ਸੁਣਿਆ ਕਿ ਕਿਸਾਨ ਬੜਾ ਤੜਫ ਰਿਹਾ ਸੀ, ਕਹਿਣ ਲੱਗਾ ਮੇਰਾ ਖੇਤ ਉੱਜੜ ਗਿਆ। ਸਾਹਿਬ ਕਹਿਣ ਲੱਗਾ ਮੱਝੀਆਂ ਨੇ ਖੇਤ ਉਜਾੜਿਆ ਤੇ ਤੈਨੂੰ ਬੜਾ ਦੁੱਖ ਹੋਇਆ, ਪਰ ਕਦੇ ਅੰਦਰਲੇ ਖੇਤ ਵੱਲ ਝਾਤੀ ਮਾਰੀ ਹੋ, ਜਿੱਥੇ ਰੋਜ਼ ਵਕਾਰਾਂ ਦੀਆਂ ਮੱਝੀਆਂ ਤੇਰੇ ਅੰਦਰ ਦੀ ਖੇਤੀ ਨੂੰ ਚੜ ਰਹੀਆਂ ਨੇ। ਜੇ ਖੇਤੀ ਦੇ ਉੱਜੜ ਜਾਣ ਦਾ ਏਡਾ ਵੱਡਾ ਦੁੱਖ ਹੈ ਤੇ ਫਿਰ ਸਾਹਿਬ ਕਹਿੰਦੇ ਬਾਹਰੋਂ ਉੱਜੜੀ ਖੇਤੀ ਤਾਂ ਫਿਰ ਹਰੀ ਹੋ ਸਕਦੀ ਹੈ, ਪਰ ਜਿਹੜੇ ਅੰਦਰੋਂ ਉੱਜੜ ਜਾਣ ਉਹ ਕਦੇ ਹਰੇ ਨਹੀਂ ਹੁੰਦੇ। ਜੇ ਬਚਣਾ ਤੇ ਆਪਣੇ ਆਪ ਨੂੰ ਅੰਦਰੋਂ ਉੱਜੜਨ ਤੋਂ ਬਚਾ ਲਵੋ, ਵਕਾਰਾਂ ਦੀਆਂ ਮੱਝੀਆਂ ਤੋਂ, ਵਕਾਰਾਂ ਦੀਆਂ ਕੂੰਜਾਂ ਤੋਂ ਆਪਣੇ ਇਸ ਖੇਤ ਨੂੰ ਬਚਾਉਣ ਦਾ ਯਤਨ ਕਰੋ। ਤੇ ਬਚਣਗੇ ਕੌਣ? ਜਿਹੜੇ ਜਾਗ ਪੈਣਗੇ, ਜਿਹੜੇ ਸੁਚੇਤ ਹੋ ਜਾਣਗੇ।
1: ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸਾ ਹਉ ਜਲ ਪਾਰ ਪਰਲਾ।
0: ਸਤਿਗੁਰੂ ਜੀ ਰਹਾਓ ਦੇ ਪਾਵਨ ਬੰਦ ਵਿੱਚ ਹੁਣ ਸਾਰਾ ਨਿਚੋੜ ਦੱਸ ਰਹੇ ਨੇ ਤੇ ਕਹਿ ਰਹੇ ਨੇ ਭਾਈ ਹਰੀ ਹਰੀ ਜਪਿਆ ਕਰ। ਹਰ ਦਾ ਅਰਥ ਹੈ ਪਾਪਾਂ ਨੂੰ ਹਰਨ ਵਾਲਾ। ਸਾਹਿਬ ਕਹਿਣ ਲੱਗੇ ਉਸ ਹਰੀ ਦੀ ਕੀਰਤੀ, ਉਹਦਾ ਜਪਣਾ ਹੀ ਅਸਲ ਵਿੱਚ ਬੀਜ ਮੰਤਰ ਹੈ। ਪਰ ਇਹ ਜ਼ਰੂਰੀ ਨਹੀਂ ਵੀ ਤੂੰ ਉਹਨੂੰ ਗੋਬਿੰਦ ਗੋਬਿੰਦ ਕਹਿ ਕੇ ਜਪਣਾ, ਗੋਪਾਲ ਗੋਪਾਲ ਕਹਿ ਕੇ ਜਪਣਾ, ਕਿਸੇ ਵੀ ਨਾਂ ਨਾਲ ਉਹਨੂੰ ਯਾਦ ਕਰ। ਕਿਰਤਮ ਨਾਮ ਕਥੇ ਤੇਰੇ ਜੇਬਾ, ਸੱਤ ਨਾਮ ਤੇਰਾ ਪਰਾ ਪੂਰਬਲਾ। ਇਹ ਸਾਰੇ ਪਰਮਾਤਮਾ ਦੇ ਕਿਰਤਮ ਨਾਮ ਨੇ। ਪਰਮਾਤਮਾ ਦੀ ਜਿਹੋ ਜੀ ਵਡਿਆਈ ਵੇਖੀ, ਜੇ ਕਹਿ ਦਿੱਤਾ ਵੀ ਉਹ ਪਾਪਾਂ ਨੂੰ ਹਰਨ ਵਾਲਾ, ਕਹਿ ਦਿੱਤਾ ਹਰੀ ਹੈ, ਜੇ ਕਹਿ ਦਿੱਤਾ ਧਰਤੀ ਦਾ ਮਾਲਕ ਗੋਪਾਲ, ਜੇ ਵੇਖਿਆ ਵੀ ਉਹਦਾ ਸੰਸਾਰ ਪਾਣੀ ਵਿੱਚ ਘਰ ਹੈ ਤੇ ਉਹ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਵਿੱਚ ਵੀ ਰਹਿੰਦਾ, ਉਹਨੂੰ ਕਹਿ ਦਿੱਤਾ ਨਰੈਣ। ਸਭ ਕਹਿੰਦੇ ਨੇ ਉਸ ਹਰੀ ਨੂੰ ਜਪਿਆ ਕਰ, ਉਹਦੀ ਕੀਰਤੀ ਕਰਿਆ ਕਰ ਤੇ ਗੁਰੂ ਦੀ ਕਿਰਪਾ ਦੇ ਨਾਲ, ਗੁਰ ਕਿਰਪਾ ਤੇ ਹਿਰਦੇ ਵਾਸੈ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਗੀ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਹਰੀ ਵੱਸ ਗਿਆ, ਪਰਮਾਤਮਾ ਦਾ ਨਾਮ ਵੱਸ ਗਿਆ, ਸਭ ਕਹਿਣ ਲੱਗੇ ਉਹ ਭਾਵ ਸਾਗਰ ਤੋਂ ਪਾਰ ਹੋ ਜਾਂਦੇ। ਵੇਖੋ ਸਾਰੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਜੇ ਯੁੱਗਾਂ ਦੇ ਹਿਸਾਬ ਨਾਲ ਵੀ ਆਪਾਂ ਜਾਣੀਏ ਤੇ ਉਹ ਹੁਣ ਇਸ ਯੁੱਗ ਦੇ ਵਿੱਚ ਪੈਦਾ ਹੋਏ ਨੇ। ਪਰ ਕਿਸੇ ਨੇ ਗੋਬਿੰਦ ਗੋਬਿੰਦ ਕਹਿ ਕੇ ਜਪਿਆ, ਕਿਸੇ ਨੇ ਹਰੀ ਹਰੀ ਕਹਿ ਕੇ ਜਪਿਆ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ। ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਤਯੁਗ ਦੇ ਵਿੱਚ ਕੋਈ ਹੋਰ ਨਾਮ ਸੀ, ਤ੍ਰੇਤੇ ਵਿੱਚ ਕੋਈ ਹੋਰ ਸੀ, ਦੁਆਪਰ ਵਿੱਚ ਕੋਈ ਹੋਰ ਤੇ ਕਲਯੁਗ ਵਿੱਚ ਕੋਈ ਹੋਰ। ਦੇਖੋ ਇੱਕੋ ਯੁੱਗ ਵਿੱਚ ਪੈਦਾ ਹੋਏ ਭਗਤ ਕੋਈ ਗੋਬਿੰਦ ਗੋਬਿੰਦ ਕਹਿ ਰਿਹਾ, ਕੋਈ ਹਰੀ ਹਰੀ ਕਹਿ ਰਿਹਾ, ਕੋਈ ਨਰਾਇਣ ਨਰਾਇਣ ਕਹਿ ਕੇ ਜਪ ਰਿਹਾ। ਸਭ ਕਹਿੰਦੇ ਕਿਸੇ ਨਾਂ ਨਾਲ ਵੀ ਉਹਨੂੰ ਜਪ, ਪਰ ਜਪੀ ਉਹਨੂੰ ਜਦੋਂ ਜਪੇ, ਤੇਰੇ ਮਨ ਵਿੱਚ ਕਪੜ ਨਹੀਂ ਹੋਣਾ ਚਾਹੀਦਾ ਕਿ ਤੂੰ ਕਿਸੇ ਨਾਮ ਨੂੰ ਵਿਅਕਤੀ ਨਾਲ ਜੋੜ ਕੇ ਜਪੇ। ਨਹੀਂ, ਕੋਈ ਵੀ ਨਾਮ ਜਪ, ਪਰ ਜਪਣ ਲੱਗਿਆਂ ਉਹਦਾ ਅਰਥ ਪਰਮਾਤਮਾ ਹੋਣਾ ਚਾਹੀਦਾ। ਭਾਵੇਂ ਉਹਨੂੰ ਨਰਾਇਣ ਕਹਿ, ਭਾਵੇਂ ਗੋਬਿੰਦ ਕਹਿ, ਭਾਵੇਂ ਗੋਪਾਲ ਕਹਿ ਤੇ ਭਾਵੇਂ ਹਰੀ ਹਰੀ ਕਹਿ। ਜਦੋਂ ਹਰੀ ਹਰੀ ਜਪੇਗਾ, ਗੋਬਿੰਦ ਗੋਬਿੰਦ ਜਪੇਗਾ, ਹਰੀ ਦੀ ਕੀਰਤੀ ਕਰੇਗਾ। ਇਹੀ ਬੀਜ ਮੰਤਰ ਹੈ, ਇਹਨੇ ਹੀ ਪੁੰਗਰਨਾ, ਇਹਦਾ ਹੀ ਅੰਕੁਰ ਫੁੱਟਣਾ, ਇਹਨੇ ਹੀ ਦਰਖਤ ਬਣਨਾ, ਇਹਨੂੰ ਹੀ ਫਿਰ ਫਲ ਲੱਗਣਾ। ਕਿਉਂਕਿ ਏਕ ਬਗੀਚਾ ਪੇੜ ਘਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਸਾਹਿਬ ਕਹਿਣ ਲੱਗੇ ਇਸ ਬਾਣੀ ਤੇ ਹਰ ਨਾਮ ਪਾਏਂਦਾ। ਕਈ ਵਾਰ ਆਪਾਂ ਕਹਿੰਦੇ ਹਾਂ ਜੀ ਬਾਣੀ ਨਾ ਪੜੋ, ਕੇਵਲ ਵਾਹਿਗੁਰੂ ਜਪੀ ਜਾਓ। ਫਿਰ ਤਾਂ ਗੁਰੂ ਸਾਹਿਬ 1430 ਅੰਗ ਵਾਹਿਗੁਰੂ ਲਿਖ ਕੇ ਹੀ ਭਰ ਦਿੰਦੇ। ਨਹੀਂ, ਸਤਿਗੁਰਾਂ ਨੇ ਦੱਸਿਆ ਕਿ ਬਾਣੀ ਦਾ ਪਾਠ ਪੜ੍ਹਨਾ ਵੀ ਆਪਣੇ ਆਪ ਵਿੱਚ ਨਾਮ ਜਪਣਾ ਹੀ ਹੈ। ਇਸ ਬਾਣੀ ਤੇ ਹਰ ਨਾਮ ਪਾਏਂਦਾ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉਂ ਜਾਣਾ ਤਿਸ ਅੰਤਰ ਰਵੇ ਹਰਨਾਮਾ। ਬਾਣੀ ਦਾ ਪਾਠ ਹੋ ਰਿਹਾ, ਆਪਾਂ ਨਾਮ ਜਪ ਰਹੇ ਹਾਂ। ਬਾਣੀ ਦਾ ਕੀਰਤਨ ਹੋ ਰਿਹਾ, ਆਪਾਂ ਨਾਮ ਜਪ ਰਹੇ ਹਾਂ। ਬਾਣੀ ਦੀ ਕਥਾ ਹੋ ਰਹੀ ਹੈ, ਅਸੀਂ ਨਾਮ ਜਪ ਰਹੇ ਹਾਂ। ਸਾਹਿਬ ਕਹਿੰਦੇ ਕਥਾ ਕੀਰਤਨ ਸੁਖਦਾਈ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਉਸ ਪਰਮਾਤਮਾ ਨੂੰ ਜਪਣਾ, ਉਹਨੂੰ ਰਾਮ ਰਾਮ ਕਹਿ ਕੇ, ਵਾਹਿਗੁਰੂ ਕਹਿ ਕੇ, ਬਾਣੀ ਦਾ ਪਾਠ ਕਰਕੇ, ਉਹਦੀਆਂ ਗੱਲਾਂ ਕਰਕੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਕਿਸੇ ਘਰ ਵਿੱਚ ਬੈਠੇ ਹਾਂ, ਰਸਤੇ ਤੇ ਤੁਰੇ ਜਾ ਰਹੇ ਹਾਂ, ਤੇ ਉੱਥੇ ਵੀ ਦੁਨਿਆਵੀ ਚੁਗਲੀ ਨਿੰਦਿਆ ਦੀ ਜਗ੍ਹਾ। ਅਰਦਾਸ ਨੂੰ ਕਈ ਵਾਰ ਕਈ ਸਮਾਗਮਾਂ ਤੇ ਜਾਣ ਦਾ ਸਮਾਂ ਮਿਲਦਾ ਕਿ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਨਾ ਬੈਠਣ ਵਾਸਤੇ, ਕਿਸੇ ਦਾ ਅਫਸੋਸ ਕਰਨ ਲਈ, ਦੋ ਚਾਰ ਮਿੰਟ ਉਹ ਲੋਕ ਕਹਿਣਗੇ ਜੀ ਬੜਾ ਚੰਗਾ ਹੁੰਦਾ ਸੀ, ਬੜਾ ਮਾੜਾ ਹੋਇਆ। ਉਹਦੇ ਬਾਅਦ ਫਿਰ ਗੱਲਾਂ ਛਿੜ ਪੈਂਦੀਆਂ ਨੇ, ਫਲਾਣੀ ਪਾਰਟੀ ਕਿੱਦਾਂ ਹੈ ਜੀ, ਫਲਾਣੀ ਕਿੱਦਾਂ। ਬਸ ਇੱਕਦਮ ਚੁਗਲੀ ਨਿੰਦਿਆ, ਦੋ ਚਾਰ ਘੰਟੇ ਬੈਠ ਕੇ ਉੱਥੇ ਕੇਵਲ ਦੁਨਿਆਵੀ ਗੱਲਾਂ। ਸਾਹਿਬ ਕਹਿੰਦੇ ਕਿੰਨਾ ਚੰਗਾ ਹੋਵੇ ਜੇ ਆਪਾਂ ਕਰਤੇ ਦੀਆਂ ਬਾਤਾਂ ਕਰ ਲਈਏ। ਕਹੋ ਨਾਨਕ ਕਰਤੇ ਦੀਆਂ ਬਾਤਾਂ, ਜਿੱਥੇ ਵੀ ਬੈਠੋ, ਕਿਸੇ ਸਭਾ ਸਟੈਡੀ ਵਿੱਚ ਬੈਠੋ, ਉੱਥੇ ਮਾਲਕ ਦੀਆਂ ਗੱਲਾਂ ਕਰਿਆ ਕਰੋ ਕਿ ਏਡਾ ਵੱਡਾ ਪਰਉਪਕਾਰੀ। ਔਰ ਸਭ ਤੋਂ ਵੱਡਾ ਪਾਪ ਮੇਰੇ ਸਤਿਗੁਰਾਂ ਨੇ ਇਹੋ ਦੱਸਿਆ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾਂ ਦੀਆ, ਤਿੰਨ ਕੀ ਭਾਉ ਭਗਤ ਨੇ ਸਾਧੀ। ਸਾਹਿਬ ਕਹਿੰਦੇ ਸਭ ਤੋਂ ਵੱਡਾ ਅਪਰਾਧ ਤੇ ਪਾਪ ਇਹ ਹੈ ਕਿ ਜਿਸ ਮਾਲਕ ਨੇ ਸਰੀਰ ਦਿੱਤਾ, ਜਿਹਨੇ ਇਹਦੇ ਵਿੱਚ ਜਿੰਦ ਪਾਈ, ਅਸੀਂ ਉਹਦੀਆਂ ਕਦੇ ਗੱਲਾਂ ਕੀਤੀਆਂ ਹੀ ਨਹੀਂ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਕਦੇ ਉਹਦੇ ਗੀਤ ਗਾ ਲਓ, ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਜਿਹੜਾ ਰੱਬ ਦੇ ਗੀਤ ਗਾਵੇਗਾ, ਰੱਬ ਦੀਆਂ ਗੱਲਾਂ ਕਰੇਗਾ, ਉਹ ਭਵ ਸਾਗਰ ਤੋਂ ਪਾਰ ਹੋ ਜਾਵੇਗਾ।
1: ਨਾਮ ਨਿਧਾਨ ਧਿਆਏ ਮਨ ਅਟਾਲਾ।
0: ਇਹ ਮਨ ਤੂੰ ਨਾਮ ਰੂਪੀ ਖਜ਼ਾਨਾ, ਜੋ ਬੜਾ ਅਟਲ ਹੈ, ਜਿਹੜਾ ਕਦੇ ਮੁੱਕਦਾ ਨਹੀਂ, ਨਾਸ਼ ਨਹੀਂ ਹੁੰਦਾ, ਅਬਨਾਸ਼ੀ ਹੈ, ਉਸ ਨਾਮ ਨੂੰ ਧਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾਂ ਪ੍ਰਕਾਸ਼ ਕਰਵਾਇਆ, ਤੇ ਉਸ ਵੇਲੇ ਵੀ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਸੀ, ਸਿੱਖੋ ਕੋਈ ਧਨਵਾਨ ਕੋਈ ਭਾਗਾਂ ਵਾਲਾ ਇਸ ਕਰਕੇ ਆ ਕਿ ਉਹਦੇ ਕੋਲ ਪਿਓ ਬਾਬੇ ਦੀ ਜਾਇਦਾਦ ਹੈ, ਉਹਦੇ ਕੋਲ ਦੁਨਿਆਵੀ ਧਨ ਦੌਲਤ ਸਰਮਾਇਆ ਬੜਾ ਹੈ। ਪਰ ਗੁਰੂ ਕਾ ਸਿੱਖ ਇਸ ਕਰਕੇ ਧਨਵਾਨ ਹੈ, ਇਸ ਕਰਕੇ ਭਾਗਾਂ ਵਾਲਾ ਹੈ ਕਿ ਇਹਦੇ ਕੋਲ ਪਿਓ ਬਾਬੇ ਦਾ ਗੁਰਬਾਣੀ ਦਾ ਖਜ਼ਾਨਾ ਹੈ। ਹੁਣ ਸਮਝ ਲਿਓ ਕਿ ਜਿਸ ਬੰਦੇ ਨੂੰ ਪਿਓ ਬਾਬੇ ਦੀ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ ਜਾਵੇ, ਉਹਦੀ ਕੀ ਹਾਲਤ ਹੋਵੇਗੀ। ਜਿਨ੍ਹਾਂ ਨੇ ਅਜੇ ਤੱਕ ਵੀ ਕਦੇ ਗੁਰਬਾਣੀ ਦਾ ਪਾਠ ਨਹੀਂ ਕੀਤਾ, ਸੱਚ ਜਾਣਿਓ ਉਹ ਇਸ ਖਜ਼ਾਨੇ ਤੋਂ ਅਜੇ ਤੱਕ ਵੀ ਬੇਦਖਲ ਨੇ, ਵਾਂਝੇ ਨੇ। ਸਾਹਿਬ ਕਹਿੰਦੇ ਨੇ ਹਮ ਧਨਵੰਤ ਭਾਗਤ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਨਤਾ ਕਛੂ ਨਾ ਮੋਲ, ਭਰੇ ਭੰਡਾਰ ਅਕੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਸਾਹਿਬ ਕਹਿਣ ਲੱਗੇ ਇਸ ਖਜ਼ਾਨੇ ਦੇ ਭਾਈ ਵਾਲ ਬਣੋ, ਸਾਂਝੀ ਵਾਲ ਬਣੋ, ਇਹ ਨਾ ਕਹੋ ਕਿ ਸਾਨੂੰ ਕੋਈ ਆਣ ਕੇ ਬਾਣੀ ਦਾ ਪਾਠ ਸੁਣਾਵੇ, ਖੁਦ ਬਾਣੀ ਪੜਿਆ ਕਰੋ। ਇਹ ਪਿਓ ਦਾਦੇ ਦਾ ਖਜ਼ਾਨਾ ਹੈ, ਇਹਦੇ ਤੋਂ ਕਿਤੇ ਵਾਂਝੇ ਨਾ ਰਹਿ ਜਾਇਓ, ਕਿਤੇ ਇਹਦੇ ਤੋਂ ਬੇਦਖਲ ਨਾ ਹੋ ਜਾਇਓ। ਇਸ ਖਜ਼ਾਨੇ ਦੇ ਭਾਈਵਾਲ ਬਣੋ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਉਹਨੂੰ ਮੇਰਾ ਮਾਲਕ ਇਸ ਖਜ਼ਾਨੇ ਨਾਲ ਰਲਾ ਲੈਂਦਾ, ਭਾਈਵਾਲ ਬਣਾ
1: ਲੈਂਦਾ। ਹੈ ਮਾਇਆ ਕੇ ਪਟਲਾ,
0: ਇਸ ਅਟਲ ਖਜ਼ਾਨੇ ਨਾਲ ਜੁੜ ਕੇ ਹੀ ਤੂੰ ਮੋਹ ਮਾਇਆ ਦੇ ਜਿਹੜੇ ਪਰਦੇ ਨੇ ਬੜੇ ਪ੍ਰਬਲ ਨੇ, ਉਹਨਾਂ ਨੂੰ ਵਿੰਨ ਸਕਦਾ। ਉਹ ਪਰਦੇ ਤੋੜ ਕੇ ਤੂੰ ਪਰਮਾਤਮਾ ਤੱਕ ਸਫ਼ਰ ਕਰ ਸਕਦਾ।
1: ਗੁਰੂ ਦਾ ਸ਼ਬਦ ਅੰਮ੍ਰਿਤ ਰਸ ਪੀਓ,
0: ਇਸ ਲਈ ਗੁਰੂ ਦੇ ਸ਼ਬਦ ਨਾਲ ਜੁੜ ਤੇ ਨਾਮ ਰੂਪੀ ਅੰਮ੍ਰਿਤ ਰਸ ਪੀ। ਭਾਵ ਗੁਰੂ ਦੇ ਸ਼ਬਦ ਨੂੰ ਜਿਵੇਂ ਇੱਕ ਭੌਰਾ ਫੁੱਲ ਦੇ ਉੱਪਰ ਬੈਠ ਕੇ ਮਕਰੰਦ ਪ੍ਰਾਪਤ ਕਰਦਾ ਨਾ, ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਵਿੱਚੋਂ ਇਵੇਂ ਨਾਮ ਰਸ ਨੂੰ ਪੀਣਾ ਕਰ ਭੌਰੇ ਦੀ ਵੱਤ, ਪਰਮਾਤਮਾ ਦੇ ਸ਼ਬਦ ਨਾਲ ਜੁੜ ਕਰਕੇ।
1: ਤੇਰਾ ਹੋਏ ਨਿਰਮਲ ਜੀਓ,
0: ਇਸ ਕਰਕੇ ਫਿਰ ਤੇਰਾ ਨਿਰਮਲ ਪਵਿੱਤਰ ਜੀਵਨ ਬਣ ਜਾਵੇਗਾ। ਵੇਖੋ ਸਮੱਸਿਆ ਦਾ ਹੱਲ ਗੁਰਬਾਣੀ ਵਿੱਚ ਹੀ ਹੈ। ਅਸੀਂ ਕਵਾਂਗੇ ਜੀ ਬਾਹਰੋਂ ਮੈਲੇ ਹੋ ਗਏ, ਨਿਰਮਲ ਹੋਏ ਪਾਣੀ ਨਾਲ, ਅੰਦਰੋਂ ਕਿਵੇਂ ਨਿਰਮਲ ਹੋਈਏ? ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ ਜਾ ਤਾਂ ਤੇਰੀ ਅੰਦਰੋਂ ਜਿੰਦ ਜਿਹੜੀ ਵਿਕਾਰਾਂ ਵਿੱਚ ਲਿਬੜੀ ਪਈ ਹੈ ਉਹ ਨਿਰਮਲ ਹੋ ਜਾਵੇਗੀ, ਪਵਿੱਤਰ ਬਣ ਜਾਵੇਗੀ।
1: ਸੋਧਤ ਸੋਧਤ ਸੋਧ ਵਿਚਾਰਾ,
0: ਗੁਰੂ ਅਰਜਨ ਦੇਵ ਸਾਹਿਬ ਜੀ ਨਿਰਣਾ ਦੇ ਰਹੇ ਨੇ, ਭਾਈ ਅਸੀਂ ਖੋਜ ਖੋਜ ਕੇ ਵਿਚਾਰ ਵਿਚਾਰ ਕੇ ਨਿਰਣੇ ਤੇ ਪਹੁੰਚੇ ਹਾਂ। ਉਹ ਨਿਰਣਾ ਕੀ ਹੈ?
1: ਬਿਨ ਹਰ ਭਗਤ ਨਹੀਂ ਛੁਟਕਾਰਾ,
0: ਬਿਨਾਂ ਪਰਮਾਤਮਾ ਦੀ ਭਗਤੀ ਤੋਂ ਮੋਹ ਮਾਇਆ ਦੇ ਬੰਧਨਾਂ ਤੋਂ ਖਲਾਸੀ ਨਹੀਂ ਹੋ ਸਕਦੀ। ਇਹ ਗੱਲ ਅਸੀਂ ਸੋਧ ਸੋਧ ਕੇ ਵਿਚਾਰ ਵਿਚਾਰ ਕੇ ਘੋਖ ਘੋਖ ਕੇ ਨਿਰਣੇ ਤੱਕ ਤਹਿ ਤੱਕ ਜਾ ਕੇ ਪੜਤਾਲ ਕਰਕੇ ਵੇਖ ਲਈ ਹੈ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਛੁਟਕਾਰਾ ਨਹੀਂ ਹੈ।
1: ਹਰ ਭਜਨ ਸਾਧ ਕੈ ਸੰਗ,
0: ਉਹ ਭਗਤੀ ਗੁਰੂ ਕੀ ਸੰਗਤ ਵਿੱਚ ਆਣ ਕੇ ਮਿਲਦੀ ਹੈ।
1: ਮਨ ਤਨ ਰੱਪ ਹਰ ਕੈ ਰੰਗ,
0: ਫਿਰ ਹਰੀ ਦੇ ਰੰਗ ਵਿੱਚ ਮਨੁੱਖ ਦਾ ਮਨ ਤਨ ਰੰਗਿਆ ਜਾਂਦਾ।
1: ਸੋਧ ਸਿਆਣਪ ਬਹੁ ਚਤੁਰਾਈ,
0: ਫਿਰ ਜੀਵ ਤੂੰ ਆਪਣੀਆਂ ਦੁਨਿਆਵੀ ਸਿਆਣਪਾਂ ਚਤੁਰਾਈਆਂ ਹੁਜਤਾਂ ਦਲੀਲ ਬਾਜੀ ਛੱਡ ਕੇ ਰੇ ਜਨ ਮਨ ਮਾਧੋ ਸਿਉਂ ਲਾਈ ਹੈ, ਚਤੁਰਾਈ ਨਾ ਚਤੁਰ ਕੁਜ ਪਾਈ ਹੈ, ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾ।
1: ਮਨ ਬਿਨ ਹਰ ਨਾਵੈ ਜਾਏ ਨਾ ਕਾਈ,
0: ਹੇ ਮੇਰੇ ਮਨ ਬਿਨਾ ਹਰੀ ਪਰਮੇਸ਼ਰ ਦੇ ਨਾਮ ਜਪਣ ਤੋਂ ਭਰਮਾਂ ਦੀ ਕਾਈ ਜਾਲਾ ਦੂਰ ਨਹੀਂ ਹੋ ਸਕਦਾ। ਤੇ ਜਦੋਂ ਤੱਕ ਪਾਣੀ ਉੱਪਰ ਜਾਲਾ ਹੈ ਬੂਰ ਹੈ, ਨਿਰਮਲ ਪਾਣੀ ਕਿਵੇਂ ਪੀਵਾਂਗੇ? ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ, ਲੱਭ ਬਣਾਹੇ ਮਾਨਸਾਂ ਜੋ ਪਾਣੀ ਬੂਰ, ਲੋਭ ਲਾਲਚ ਦਾ ਬੂਰ ਉਦੋਂ ਤੱਕ ਦੂਰ ਨਹੀਂ ਹੋਵੇਗਾ।
1: ਦਇਆ ਧਾਰੀ ਗੋਬਿੰਦ ਗੋਸਾਈ,
0: ਹੁਣ ਸਾਹਿਬ ਸ਼ਬਦ ਵਰਤ ਰਹੇ ਨੇ ਗੋਬਿੰਦ ਤੇ ਗੋਸਾਈ। ਰਹਾਓ ਵਿੱਚ ਕਹਿ ਰਹੇ ਨੇ ਹਰ ਹਰ ਜਪ ਲੈ, ਤੇ ਜੇ ਹਰੀ ਹਰੀ ਜਪਣਾ ਤੇ ਫਿਰ ਇੱਥੇ ਵੀ ਕਹਿੰਦੇ ਵੀ ਹਰੀ ਨੇ ਕਿਰਪਾ ਕਰਨੀ ਹੈ। ਉੱਥੇ ਹਰੀ ਸ਼ਬਦ ਵਰਤਿਆ ਤੇ ਇੱਥੇ ਕਹਿੰਦੇ ਨੇ ਗੋਬਿੰਦ ਗੁਸਾਈ ਦੀ ਕਿਰਪਾ। ਇਹਦਾ ਮਤਲਬ ਕੋਈ ਭੇਦ ਨਹੀਂ, ਭਾਵੇਂ ਗੋਬਿੰਦ ਗੋਬਿੰਦ ਕਹਿ ਲਈਏ, ਗੁਸਾਈ ਗੁਸਾਈ ਕਹਿ ਲਈਏ। ਸਾਹਿਬ ਕਹਿ ਰਹੇ ਨੇ ਜਿਹਨੂੰ ਰਹਾਓ ਦੀ ਪੰਕਤੀ ਵਿੱਚ ਮੈਂ ਹਰੀ ਕਿਹਾ, ਉਸ ਗੋਬਿੰਦ ਨੇ ਉਸ ਗੁਸਾਈ ਨੇ ਜਦੋਂ ਕਿਰਪਾ ਕਰਨੀ ਹੈ, ਭਾਵ ਦਇਆ ਧਾਰੀ ਗੋਬਿੰਦ ਗੁਸਾਈ, ਜਦੋਂ ਉਹ ਗੋਬਿੰਦ ਧਰਤੀ ਦਾ ਮਾਲਕ ਜੀਵਾਂ ਦਾ ਆਸਰਾ ਪ੍ਰਭੂ ਸਾਡੇ ਤੇ ਦਇਆ ਕਿਰਪਾ ਕਰਦਾ।
1: ਹਰ ਹਰ ਨਾਨਕ ਟੇਕ ਟਿਕਾਈ,
0: ਹੁਣ ਫਿਰ ਹਰੀ ਹਰੀ ਸ਼ਬਦ ਵਰਤਿਆ ਕਿ ਇਸ ਕਰਕੇ ਮੈਂ ਨਾਨਕ ਨੇ ਕਿ ਭਾਈ ਹਰੀ ਹਰੀ ਪਰਮਾਤਮਾ ਦੇ ਨਾਮ ਦੀ ਟੇਕ ਆਪਣੇ ਜੀਵਨ ਵਿੱਚ ਲਈ ਹੈ। ਕਿਤੇ ਗੁਰੂ ਅਰਜਨ ਦੇਵ ਸਾਹਿਬ ਬਚਨ ਕਹਿੰਦੇ ਨੇ ਤਿਸ ਸਾਹਿਬ ਕੀ ਟੇਕ, ਉੱਥੇ ਹਰੀ ਨਹੀਂ ਉੱਥੇ ਸਾਹਿਬ ਕਹਿੰਦੇ ਨੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ, ਸਤਿਗੁਰੂ ਕਿਰਪਾ ਕਰਨ। ਨਾਵਾਂ ਤੇ ਥਾਵਾਂ ਦੀ ਵੰਡ ਤੋਂ ਉੱਪਰ ਉੱਠ ਕੇ, ਇਹਨਾਂ ਵਿਤਕਰਿਆਂ ਤੋਂ ਉੱਪਰ ਖੜੇ ਹੋ ਕੇ, ਪਰਮਾਤਮਾ ਦੇ ਸਿਮਰਨ ਵਿੱਚ ਜੁੜ ਕੇ ਹੀ ਸਾਡਾ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਸਭ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।

ਆਓ ਸਿੰਘੋ ਯਾਦ ਆਪਾਂ ਕਰੀਏ ਸ਼ਹੀਦਾਂ ਤਾਈਂ ਜਿਨ੍ਹਾਂ ਜਿੰਦ ਆਪਣੀ ਧਰਮ ਲੇਖੇ ਲਾਈ ਹੈ ਧਰਮ ਬਚਾਉਣ ਲਈ ਆਪਾਂ ਕੁਰਬਾਨ ਕੀਤਾ ਗੁਰੂ ਨਾਲ ਪ੍ਰੀਤ ਸਿੰਘਾਂ ਪੂਰਨਿਆਂ ਨਿਭਾਈ ਹੈ ਸਿੱਖ ਕੌਮ ਤਾਈਂ ਜਦੋਂ ਜ਼ਾਲਮਾਂ ਮਕਾਉਣਾ ਚਾਹਿਆ ਸਿੰਘਾਂ ਪੂਰਾ ਵੀਰਾ ਕੀਤੀ ਧਰਮ ਦੀ ਲੜਾਈ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜ ਬੈਠੇ ਗੁਰੂ ਖਾਲਸਾ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰਦਿਆਂ ਹੋਇਆਂ ਇੱਕ ਵਾਰੀ ਆਪੋ ਆਪਣੀ ਰਚਨਾ ਨੂੰ ਕਹੀਏ ਪਵਿੱਤਰ ਕੋਈ ਵੀ ਰਚਨਾ ਵਾਂਝੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਆਪ ਗੁਰੂ ਦੀਆਂ ਸੰਗਤਾਂ ਦਰਸ਼ਨ ਕਰਕੇ ਹਟੀ ਹੋ ਜੋ ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਕੇ ਗਏ ਜੂਨ 84 ਦੇ ਸੰਬੰਧ ਵਿੱਚ ਉਹਨਾਂ ਤੋਂ ਬਾਅਦ ਦੇ ਵਿੱਚ ਸਤਿਕਾਰਯੋਗ ਮਾਤਾ ਜੀ ਮਾਤਾ ਕੁਲਵੰਤ ਕੌਰ ਜੀ ਨੇ ਆਪ ਨੂੰ ਜੋ ਕੁਛ 84 ਦੇ ਸਮੇਂ ਵਿੱਚ ਵਾਪਰਿਆ ਉਹ ਸਾਰਾ ਕੁਝ ਇੱਕ ਕਵਿਤਾ ਦੇ ਬੰਦ ਵਿੱਚ ਸੁਣਾਉਣ ਦਾ ਯਤਨ ਕੀਤਾ ਆਹ ਕੁਝ ਸਮਾਂ ਮਿਲਿਆ ਆਪ ਸੰਗਤਾਂ ਦੇ ਦਰਸ਼ਨ ਕਰੀਏ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਆਪਾਂ ਸਿੱਖ ਸੰਗਤਾਂ ਜੁੜ ਬੈਠੇ ਹਾਂ ਇੱਕ ਵਾਰੀ ਉਹਨਾਂ ਮਹਾਨ ਸ਼ਹੀਦਾਂ ਦਾ ਆਪਣੇ ਮਨ ਦੇ ਅੰਦਰ ਧਿਆਨ ਧਰ ਕੇ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਜਿਹਦੇ ਉੱਤੇ ਐਡਾ ਜ਼ੁਲਮ ਹੋਇਆ ਉਸ ਪਾਵਨ ਪਵਿੱਤਰ ਧਰਤੀ ਦਾ ਧਿਆਨ ਧਰ ਕੇ ਇੱਕ ਵਾਰੀ ਆਪਣੇ ਮੁੱਖ ਨੂੰ ਪਵਿੱਤਰ ਕਰੀਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਦੌਰ ਕਦੋਂ ਆਰੰਭ ਹੋਇਆ ਇਹ ਦੌਰ ਚੱਲਿਆ ਸੰਨ 1970 ਤੋਂ ਲੈ ਕਰਕੇ ਜਿਸ ਸਮੇਂ ਦੀ ਸਰਕਾਰ ਦੀ ਸਹਿ ਦੇ ਉੱਤੇ ਉਸ ਸਿੱਖ ਕੌਮ ਦੇ ਹਥਿਆਰੇ ਨਰਕ ਧਾਰੀਏ ਗੁਰਬੱਚੇ ਨੇ ਜੇ ਜਦੋਂ ਸਿੱਖ ਕੌਮ ਦੇ ਮਹਾਨ ਜਰਨੈਲ ਸਿੱਖ ਸੰਗਤਾਂ ਬੜੇ ਸਾਂਤਮਈ ਢੰਗ ਦੇ ਨਾਲ ਇੱਕ ਰੋਸ ਮਾਰਚ ਕੱਢ ਰਹੀਆਂ ਸਨ ਉਸ ਨਰਕ ਧਾਰੀ ਦੇ ਗੁੰਡਿਆਂ ਨੇ ਮੌਕੇ ਦੀ ਸਰਕਾਰ ਦੇ ਸਹਿ ਦੇ ਉੱਤੇ ਸੈਂਟਰ ਦੀ ਸਹਿ ਦੇ ਉੱਤੇ ਨਿਹੱਤੇ ਨਿਰਦੋਸ਼ਾਂ ਮਜ਼ਲੂਮ ਸਿੰਘਾਂ ਦੇ ਉੱਤੇ ਅੰਨੇਵਾਹ ਗੋਲੀ ਵਹਾਈ ਜਿਹਦੇ ਵਿੱਚ 13 ਸਿੰਘ ਸ਼ਹੀਦ ਹੋਏ ਬਹੁਤ ਵੱਡੀ ਗਿਣਤੀ ਵਿੱਚ ਸਿੰਘ ਜ਼ਖਮੀ ਹੋਏ ਤਾਂ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਸਿੱਖ ਕੌਮ ਦੇ ਕਾਤਲਾਂ ਨੂੰ ਦਿੱਲੀ ਜਾ ਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਉਸ ਦਿਨ ਤੋਂ ਲੈ ਕਰਕੇ ਸਿੱਖ ਕੌਮ ਦੇ ਵਿੱਚ ਇੱਕ ਰੋਸ ਪ੍ਰਗਟ ਹੋਇਆ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਣੇ 70 ਤੋਂ ਬਾਅਦ ਇਹ ਘਟਨਾਵਾਂ ਜਾਰੀ ਰਹੀਆਂ ਸਿੱਖ ਕੌਮ ਦੇ ਨਾਲ ਵਧੀਕੀਆਂ ਹੁੰਦੀਆਂ ਰਹੀਆਂ ਸਮਾਂ ਚੱਲਦਾ ਚੱਲਦਾ ਜੇਤੋਂ ਦੇ ਮੋਰਚੇ ਤੱਕ ਪਹੁੰਚਿਆ ਉੱਧਰ ਸਮੇਂ ਦੀ ਸਰਕਾਰ ਸਿੱਖਾਂ ਦੀ ਕਾਤਲ ਸਰਕਾਰ ਸੈਂਟਰ ਸਰਕਾਰ ਨੇ ਸਿੱਖ ਕੌਮ ਨੂੰ ਸਬਕ ਸਿਖਾਉਣ ਦੀ ਖਾਤਰ ਸਿੱਖ ਕੌਮ ਦੀ ਜਿੰਦ ਸਿੱਖ ਪੰਥ ਦੀ ਜਾਨ ਸਿੱਖ ਪੰਥ ਦੀ ਆਨ ਅਤੇ ਸ਼ਾਨ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਮੁੱਖ ਨਿਸ਼ਾਨਾ ਮੰਨਿਆ ਸਿੱਖਾਂ ਦੇ ਹਿਰਦਿਆਂ ਨੂੰ ਫਿਰ ਪਹੁੰਚਾਉਣ ਦੀ ਖਾਤਰ 1 ਜੂਨ ਵਾਲੇ ਦਿਨ ਬੜੀ ਵੱਡੀ ਗਿਣਤੀ ਦੇ ਵਿੱਚ ਫੌਜਾਂ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਭੇਜਣੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਸੇਨ ਫੌਜ ਦੀਆਂ ਡਿਵੀਜ਼ਨਾਂ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਟੈਂਕ ਵਿਜੇਤਾ ਟੈਂਕ ਤੋਪਾਂ ਅਤੇ ਹੈਲੀਕਾਪਟਰ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਮ੍ਰਿਤਸਰ ਦੀ ਧਰਤੀ ਉੱਤੇ ਪਹੁੰਚਾਉਣੇ ਆਰੰਭ ਕਰ ਦਿੱਤੇ 1 ਜੂਨ ਵਾਲੇ ਦਿਨ ਪਹਿਲਾ ਸਹਿਰ ਹੋਇਆ ਜਿਸ ਸਮੇਂ ਗੁਰੂ ਦੀਆਂ ਸੰਗਤਾਂ ਮੇਰੇ 5ਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨਕਮਸਤਕ ਹੋਣ ਵਾਸਤੇ 1 ਜੂਨ ਵਾਲੇ ਦਿਨ ਜਦੋਂ ਕੁਝ ਘੰਟੇ ਪਹਿਲਾਂ ਫੈਰ ਖੁੱਲਿਆ ਗਿਆ ਸਮੇਂ ਦੀ ਸਰਕਾਰ ਦੀ ਸਹਿ ਦੇ ਉੱਤੇ ਆਪਣਿਆਂ ਨੇ ਆਪਣੇ ਗੁਰੂ ਧਾਮ ਦੇ ਉੱਤੇ ਫੈਰ ਖੁੱਲਿਆ ਤਾਂ ਬਹੁਤ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ
ਤਾਂ ਉਹਨਾਂ ਦੇ ਫੌਜ ਦੇ ਮਨ ਦੇ ਵਿੱਚ ਭਰਮ ਸੀ ਸਾਨੂੰ ਪਤਾ ਲੱਗ ਜਾਵੇਗਾ ਕਿਉਂਕਿ ਜਨਰਲ ਵਿਦਿਆ ਕਰਦੀਪ ਬਰਾੜ ਅਤੇ ਇਹ ਲੋਕ ਸੈਂਟਰ ਸਰਕਾਰ ਦੇ ਨਾਲ ਵਾਅਦਾ ਕਰਕੇ ਆਏ ਕਿ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਰਣਜੀਤ ਦਿਆਲ ਵਰਗੇ ਕਿ 2.5-3 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਵਾਂਗੇ। ਇਹਨਾਂ ਨੇ ਪਹਿਲੇ 1 ਜੂਨ ਵਾਲੇ ਦਿਨ ਫਾਇਰ ਕੀਤਾ ਕਿ ਸਾਨੂੰ ਪਤਾ ਲੱਗ ਜਾਵੇ ਕਿ ਸਿੰਘਾਂ ਦੇ ਮੋਰਚੇ ਕਿਹੜੀ ਕਿਹੜੀ ਜਗ੍ਹਾ ਉੱਤੇ ਨੇ। ਪਰ ਅੰਦਰ ਜਿਨ੍ਹਾਂ ਨੇ ਸਿੱਖ ਕੌਮ ਦੀ ਅਗਵਾਈ ਕਰਨੀ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਨਰਲ ਸੁਵੇਦ ਸਿੰਘ, ਬਾਬਾ ਸਾਰਾ ਸਿੰਘ, ਭਾਈ ਅਮਰੀਕ ਸਿੰਘ, ਜਿਨ੍ਹਾਂ ਨੇ ਜੁਝਾਰੂ ਸਿੰਘਾਂ ਨੂੰ ਇਸ ਗੱਲ ਦੀ ਸਿਖਲਾਈ ਦਿੱਤੀ ਕਿਉਂਕਿ ਇਹ ਗੁਰੂ ਕੇ ਪੰਥ ਦਾ ਪਹਿਲਾ ਅਸੂਲ ਹੈ ਗੁਰੂ ਸਾਹਿਬਾਨਾਂ ਤੋਂ ਲੈ ਕਰਕੇ ਕਿ ਗੁਰੂ ਕੇ ਖਾਲਸੇ ਨੇ ਅੱਜ ਤੱਕ ਪਹਿਲਾਂ ਕਿਸੇ ਦੇ ਉੱਤੇ ਵਾਰ ਨਹੀਂ ਕੀਤਾ। ਚੜ੍ਹ ਕੇ ਆਏ ਵੈਰੀ ਨੂੰ ਕਦੇ ਗੁਰੂ ਕੇ ਖਾਲਸੇ ਨੇ ਬਖਸ਼ਿਆ ਨਹੀਂ, ਪਹਿਲਾਂ ਵਾਰ ਨਹੀਂ ਕੀਤਾ। 1 ਜੂਨ ਦਾ ਦਿਨ ਬਤੀਤ ਹੋਇਆ, 2 ਦਾ ਬਤੀਤ ਹੋਇਆ, 3 ਜੂਨ ਵਾਲੇ ਦਿਨ ਜਦੋਂ ਟੈਂਕਾਂ ਦੇ ਮੂਹਰੇ ਵਿੱਚੋਂ ਅੱਗ ਨਿਕਲਣ ਲੱਗੀ, ਗੋਲੇ ਨਿਕਲਣ ਲੱਗੇ, ਪਾਣੀ ਵਾਲੀ ਟੈਂਕੀ ਉਸ ਨੂੰ ਖਤਮ ਕਰ ਦਿੱਤਾ ਗਿਆ, ਬਿਜਲੀ ਬੰਦ ਕਰ ਦਿੱਤੀ ਗਈ ਕਿਉਂਕਿ ਇਤਿਹਾਸ ਬੜਾ ਲੰਮਾ, ਪਿਛਲੇ ਦਿਨਾਂ ਦੇ ਵਿੱਚ ਸਾਰਾ ਇਤਿਹਾਸ ਸੰਗਤਾਂ ਨੂੰ ਸਾਬਣ ਕਰਵਾਇਆ। ਉਸੇ ਇਤਿਹਾਸ ਨੂੰ ਦੁਹਰਾਉਣ ਦਾ ਯਤਨ ਕਰੀਏ, ਸਮਾਂ ਬੜਾ ਸੀਮਤ ਹੈ। 3 ਜੂਨ ਵਾਲੇ ਜਦੋਂ ਦਿਨ ਅੰਨੇ ਵਾਰ ਗੋਲੀ ਚੱਲੀ, ਬਹੁਤ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ, ਤਾਂ ਗੁਰੂ ਕੇ ਖਾਲਸੇ ਬੈਰੀ ਦੇ ਮੁੱਖ ਤੋੜਵਾਂ ਜਵਾਬ ਦਿੰਦੇ ਰਹੇ। ਉਹ ਜਿਹੜੇ ਸਿੱਖ ਪੰਥ ਦੇ ਆਗੂ ਕਹਾਉਣ ਵਾਲੇ ਜਿਹੜੇ ਕਹਿੰਦੇ ਸੀ ਸਾਡੇ ਜਿਉਂਦੇ ਜੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਫੌਜ ਐਂਟਰ ਨਹੀਂ ਕਰ ਸਕਦੀ, ਉਹ ਅੱਜ ਸਾਹਮਾਂ ਖੜੀਆਂ ਕਰਕੇ ਆਪਣੀ ਜਾਨ ਧਰਮ ਦੇ ਨਾਲ ਪਿਆਰੀ ਸਮਝਦੇ ਹੋਏ ਅੱਜ ਜਿਹੜੇ ਮੁਰਦੀਆਂ ਲਾਸ਼ਾਂ ਬਣੇ ਤੁਰੇ ਫਿਰਦੇ ਨੇ, ਅੱਜ ਉੱਪਰ ਬਾਹਾਂ ਖੜੀਆਂ ਕਰਕੇ ਜਦੋਂ ਬਾਹਰ ਆਏ ਤਾਂ 4 ਜੂਨ ਦਾ ਦਿਨ ਬਤੀਤ ਹੋਇਆ। ਗੋਲਾਬਾਰੀ ਇਸ ਤਰ੍ਹਾਂ ਜਾਰੀ ਰਹੀ। 5 ਜੂਨ ਦਾ ਦਿਨ ਬਤੀਤ ਹੋਇਆ, ਜਦੋਂ 5 ਜੂਨ ਦੀ ਰਾਤ ਆਈ, ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪੱਤਰ ਧਰਤੀ ਉੱਤੇ ਅਟੈਕ ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਭੰਗ ਕਰ ਦਿੱਤੀ ਗਈ, ਅੰਮ੍ਰਿਤ ਵੇਲੇ ਆਪਣੇ ਦੀ ਵਾਰ ਕਰਨ ਜਾ ਰਹੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਗੁਰੂ ਮਹਾਰਾਜ ਦੀ ਤਾਪਿਆ ਬੈਠੇ ਸਿੰਘ ਸ਼ਹੀਦ ਕਰ ਦਿੱਤੇ ਗਏ, ਤਾਂ ਉਹ ਸਮੇਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਨਰਲ ਸੁਵੇਦ ਸਿੰਘ, ਬਾਬਾ ਅਠਾਰਾ ਸਿੰਘ, ਭਾਈ ਅਮਰੀਕ ਸਿੰਘ, ਇਹਨਾਂ ਨੇ ਜਨ ਸਿੰਘਾਂ ਨੂੰ ਕਰਕੇ ਇਕੱਤਰ ਇੱਕ ਜੋਸ਼ਦਾਰ ਕੀਤੀ ਤਕਰੀਰ। ਸੰਤ ਆਖਣ ਲੱਗੇ ਕਿ ਉਹ ਸਮਾਂ ਆ ਗਿਆ ਜਦੋਂ ਸ਼ਹੀਦੀਆਂ ਪਾਉਣ ਦਾ ਸਮਾਂ ਆਇਆ, ਸ਼ਹੀਦੀਆਂ ਪਾਉਣ ਦਾ ਸਮਾਂ ਨੇੜੇ ਆ ਗਿਆ। ਸੰਤਾਂ ਨੇ ਜੋਸ਼ਦਾਰ ਕਰਕੇ ਤਕਰੀਰ, ਉੱਧਰੋਂ ਜਾਲਮ ਦੀਆਂ ਫੌਜਾਂ ਜੋੜੀ ਦੇ ਵੱਲੋਂ ਚੜਕੇ ਆਈਆਂ ਵੱਡੀ ਗਿਣਤੀ ਦੇ ਵਿੱਚ, ਲੈ ਕੇ ਟੈਂਕਾਂ, ਲੈ ਕੇ ਤੋਪਾਂ ਨੂੰ ਜਦੋਂ ਅੰਦਰ ਵੱਲ ਲੱਗੀਆਂ, ਇੱਧਰੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਿਹੜੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਤ ਸਿੰਘਾਂ ਨੂੰ ਕਰਕੇ ਜ਼ੋਰਦਾਰ ਤਕਰੀਰ, ਜਾਲਮ ਸਿੰਘਾਂ ਦੇ ਹੱਥਾਂ ਦੇ ਵਿੱਚ ਫੜੀਆਂ ਗੰਨਾਂ, ਚੜਕੇ ਆ ਜਾਲਮ ਦੀਆਂ ਫੌਜਾਂ ਦਾ ਮੂੰਹ ਤੋੜਵਾਂ ਜਵਾਬ ਕਿਉਂ ਦਿੱਤਾ।

ਇਨਕਲਾਬ ਨਹੀਂ ਕਦੇ ਵੀ ਰੁਕ ਸਕਦਾ। ਇਹ ਖਬਰ ਨਹੀਂ ਕਦੋਂ ਤਰਸਲ ਪੈ ਜਾਏ, ਅਤਿਆਚਾਰ ਵੀ ਸਰਕਾਰੀ ਸਦਾ ਨਹੀਂ ਰਹਿਣੇ। ਇਹ ਖਬਰ ਨਹੀਂ ਕਦੋਂ ਠੰਡ ਪੈ ਜਾਏ, ਉਸ ਕੌਮ ਨੇ ਮਾਰਿਆ ਕੀ ਮੁਕਣਾ, ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜਾਏ, ਆਖਰ ਪਊਗਾ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ। ਅੱਜ ਦਰਬਾਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਉੱਤੇ ਸਮੇਂ ਦੀ ਜ਼ਾਲਮ ਸਰਕਾਰ ਨੇ ਇੰਨੀ ਬੰਬਾਰੀ ਕੀਤੀ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਪੁੱਤਰ ਧਰਤੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ। 6 ਜੂਨ ਵਾਲੇ ਦਿਨ ਅੰਮ੍ਰਿਤ ਵੇਲੇ ਉਹ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰ ਮਹਾਨ ਜਰਨੈਲ, ਜਿਨ੍ਹਾਂ ਦੇ ਨਾਂ ਗੁਰੂ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਨੂੰ ਪੂਰਾ ਕੀਤਾ, ਜਿੰਨੀ ਦੇਰ ਸੁਭਾਅ ਚੱਲਦੇ ਰਹੇ ਆਪਣੇ ਜਿਉਂਦੇ ਜੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਫੌਜ ਨੂੰ ਐਂਟਰ ਨਹੀਂ ਹੋਣ ਦਿੱਤਾ। 6 ਜੂਨ ਵਾਲੇ ਦਿਨ ਉਹ ਕੌਮ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਭਾਈ ਅਮਰੀਕ ਸਿੰਘ ਜੀ, ਬਾਬਾ ਸਾਰਾ ਸਿੰਘ ਜੀ, ਜਨਰਲ ਸੁਵੇਖ ਸਿੰਘ ਜੀ, ਇਹਨਾਂ ਦੇ ਬੈਰੀਆਂ ਦੀ ਫੌਜ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਹੋਇਆਂ ਟੈਂਕਾਂ ਦੇ ਗੋਲੇ, ਮਸ਼ੀਨ ਗਨਾਂ ਦੀਆਂ ਗੋਲੀਆਂ ਨੂੰ ਆਪਣੀ ਛਾਤੀ ਵਿੱਚ ਸਮਾਉਂਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਕਿਸੇ ਵੀ ਜਰਨੈਲ ਨੇ ਆਪਣੀ ਪਿੱਠ ਦੇ ਵਿੱਚ ਗੋਲੀ ਨਹੀਂ ਖਾਧੀ, ਜਦ ਖਾਧੀਆਂ ਗੋਲੀਆਂ ਆਪਣੀ ਛਾਤੀ ਦੇ ਵਿੱਚ ਖਾਧੀਆਂ ਨੇ। ਉਹ ਪਾਵਨ ਪੁੱਤਰ ਧਰਤੀ ਉੱਤੇ ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਆਪਣੇ ਘਰਾਂ ਦੇ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਗਈਆਂ, ਮਾਵਾਂ ਨੇ ਆਪਣੇ ਪੁੱਤ ਚਾਵਾਂ ਦੇ ਨਾਲ ਤੋਰੇ ਜਿਹੜੇ ਅਜੇ ਤੱਕ ਵਾਪਸ ਮੁੜ ਕੇ ਨਹੀਂ ਆਏ, ਉਹ ਬਿਰਧ ਮਾਤਾ ਅਤੇ ਪਿਤਾ ਸਾਰੀ ਜ਼ਿੰਦਗੀ ਆਪਣੀਆਂ ਅੱਖਾਂ ਦੇ ਵਿੱਚੋਂ ਖੂਨ ਦੇ ਅੱਥਰੂ ਕੇਰਦੇ ਹੋਏ

ਇਸ ਦੁਨੀਆਂ ਦੇ ਉੱਤੋਂ ਚਲੇ ਗਏ ਪਰ ਉਹਨਾਂ ਮਾਵਾਂ ਦੇ ਪੁੱਤਰ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੋਂ ਵਾਪਸ ਪਰਤ ਕੇ ਨਹੀਂ ਆਏ। ਜਾਲਵਾਂ ਨੇ ਇੰਨਾ ਜੁਲਮ ਕਮਾਇਆ, ਜਿਹੜੇ ਭੈਣਾਂ ਨੇ ਆਪਣੇ ਵੀਰ ਧੋਏ, ਜਿਹੜੇ ਬੱਚਿਆਂ ਦੇ ਮਾਤਾ ਪਿਤਾ ਗਏ, ਉਹ ਭੈਣਾਂ ਅੱਜ ਤੱਕ ਆਪਣੇ ਵੀਰਾਂ ਦਾ ਇੰਤਜ਼ਾਰ ਕਰਦੀਆਂ ਨੇ, ਉਹ ਬੱਚੇ ਅੱਜ ਤੱਕ ਆਪਣੇ ਮਾਤਾ ਪਿਤਾ ਨੂੰ ਉਡੀਕ ਰਹੇ ਨੇ ਕਿ ਸਾਡੇ ਪਿਤਾ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਗਏ ਸਨ। ਉਹਨਾਂ ਜਾਲਵਾਂ ਨੇ ਗੋਲੀਆਂ ਮਾਰ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇੱਥੋਂ ਤੱਕ ਕਿ ਉਹ ਜਾਲਮ ਫੌਜਾਂ ਨੇ ਬੰਗਲਾਦੇਸ਼ ਤੋਂ ਚੜ ਕੇ ਆਈਆਂ ਫੌਜਾਂ, ਕਲਕੱਤੇ ਤੋਂ ਚੜ ਕੇ ਆਈਆਂ ਫੌਜਾਂ, ਜਿਨ੍ਹਾਂ ਨੇ ਸਤਚੰਗ ਦੇ ਬੱਚਿਆਂ ਤੱਕ ਨਹੀਂ ਬਖਸ਼ਿਆ, ਉਹਨਾਂ ਨੂੰ ਵੀ ਆਪਣੀਆਂ ਗੋਲੀਆਂ ਦੇ ਨਾਲ ਸ਼ਹੀਦ ਕਰ ਦਿੱਤਾ। ਸਤਿਕਾਰਯੋਗ ਭੈਣਾਂ ਨੂੰ ਸ਼ਹੀਦ ਕਰ ਦਿੱਤਾ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਲੋਕਾਂ ਦੇ ਢੇਰ ਲੱਗੇ ਹੋਏ। ਉਹ ਪਵਿੱਤਰ ਸਰੋਵਰ ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮਨ ਨੂੰ ਸਕੂਨ ਪ੍ਰਾਪਤ ਹੁੰਦਾ, ਉਹ ਪਵਿੱਤਰ ਸਰੋਵਰ ਦਾ ਰੰਗ ਅੱਜ ਖੂਨ ਦੇ ਨਾਲ ਲਾਲ ਹੋਇਆ ਪਿਆ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਲੋਕਾਂ ਦੇ ਢੇਰ ਲੱਗੇ ਪਏ। ਇਹ ਕੇਵਲ ਤਾਂ ਕੇਵਲ ਜਾਲਮ ਸਰਕਾਰ ਨੇ ਸਿੱਖ ਕੌਮ ਦੀ ਨਸਲ ਕੁੱਤੀ ਕਰਨ ਵਾਸਤੇ, ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਸੈਂਟਰ ਸਰਕਾਰ ਨੇ ਇਹ ਜ਼ੁਲਮ, ਇਹ ਅਤਿਆਚਾਰ ਕੀਤਾ। ਆਓ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜੇ ਹਾਂ। ਉਹਨਾਂ ਤੋਂ ਬਾਅਦ ਦੇ ਵਿੱਚ ਇੱਕ ਯਾਦ ਨਹੀਂ, ਕੇਵਲ ਤਾਂ ਕੇਵਲ ਉਸ ਦਿਨ ਇਕੱਲੇ ਅਕਾਲ ਤਖ਼ਤ ਦੇ ਉੱਤੇ ਅਟੈਕ ਨਹੀਂ ਕੀਤਾ, ਹੋਰ ਅਨੇਕਾਂ ਗੁਰੂ ਘਰਾਂ ਦੇ ਉੱਤੇ ਫੌਜ ਦੇ ਵੱਲੋਂ ਅਟੈਕ ਕੀਤਾ ਗਿਆ, ਮਹਾਨ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਕੀਤਾ ਗਿਆ, ਵੱਖ ਵੱਖ ਨਗਰਾਂ ਦੇ ਵਿੱਚ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਇਹ ਸ਼ਹੀਦੀਆਂ ਦਾ ਦੌਰ ਚੱਲਿਆ। ਕੌਮ ਦੇ ਮਹਾਨ ਸ਼ਹੀਦ, ਜਿਹੜੇ ਕੌਮ ਧਰਮ ਲਈ ਆਪਣਾ ਆਪ ਕੁਰਬਾਨ ਕਰਨ ਨੂੰ, ਜਿਨ੍ਹਾਂ ਨੇ ਆਪਣਾ ਜੀਵਨ ਕੌਮ ਨੂੰ ਸਮਰਪਿਤ ਕੀਤਾ ਹੁੰਦਾ, ਉਹ ਵਾਪਸ ਮੁੜ ਕੇ ਇਹ ਨਹੀਂ ਤੱਕਿਆ ਕਰਦੇ ਕਿ ਸਾਡੇ ਘਰ ਪਰਿਵਾਰ ਦੇ ਨਾਲ ਕੀ ਹੋਵੇਗਾ। ਉਹ ਕੇਵਲ ਤਾਂ ਕੇਵਲ ਗੁਰੂ ਦੀ ਅਮਾਨਤ ਗੁਰੂ ਦੇ ਚਰਨਾਂ ਦੇ ਵਿੱਚ ਨਿਸ਼ਾਵਰ ਕਰਨ ਦੇ ਵਿੱਚ ਪਲਸਮ ਦੇ ਕਲਵਾਨ ਨੇ ਲਿਖਿਆ, 20 ਸਦੀ ਦਾ ਅਮਰ ਸ਼ਹੀਦ ਯੋਧਾ, ਬਈ ਸੁੱਤੀ ਕੌਮ ਨੂੰ ਜਿਹਨੇ ਜਗਾ ਦਿੱਤਾ, ਆਪਣੇ ਧਰਮ ਚ ਰਹੋ ਪ੍ਰਗਟ ਹੋ ਕੇ ਹਰ ਇੱਕ ਨੂੰ ਸਬਕ ਪੜ੍ਹਾ ਦਿੱਤਾ, ਜਿੰਦ ਜਾਨ ਅਮਾਨਤ ਹੈ ਗੁਰੂ ਜੀ ਦੀ, ਜੋ ਵੀ ਆਖਿਆ ਸੋਈ ਭਗਾ ਦਿੱਤਾ, ਅੰਤ ਵੀ ਲਿਆ ਉਹਨਾਂ ਸਰੀਰ ਆਪਣਾ ਲੈ ਕੇ ਗੁਰੂ ਦਰਬਾਰ ਦੇ ਲਾ ਦਿੱਤਾ। ਜਿਹਨਾਂ ਮਹਾਨ ਸ਼ਹੀਦਾਂ ਨੇ ਉਹ ਪਾਵਨ ਪਵਿੱਤਰ ਧਰਤੀ ਰੱਖਿਆ ਕਰਦਿਆਂ ਹੋਇਆਂ ਕੌਮ ਅਤੇ ਧਰਮ ਦੇ ਉੱਤੋਂ ਆਪਣਾ ਆਪ ਨਿਸ਼ਾਵਰ ਕੀਤਾ, ਉਹਨਾਂ ਮਹਾਨ ਸ਼ਹੀਦਾਂ ਦੇ ਪਵਿੱਤਰ ਚਰਨਾਂ ਵਿੱਚ ਬਲਵੰਤ ਸਿੰਘ ਹਰਪਾਲ ਦਾ ਢਾਡੀ ਜੱਟਾ ਇੱਕ ਬੇਨਤੀ ਉਹਨਾਂ ਦੇ ਪਵਿੱਤਰ ਚਰਨਾਂ ਦੇ ਸੀਸ ਝੁਕਾਉਂਦਾ ਹੋਇਆ ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਇਉਂ ਕਰ ਰਿਹਾ।

ਜਿਹੜੇ ਕੌਮ ਧਰਮ ਲਈ ਜੂਝਦੇ ਨੇ, ਧਨ ਜਿਹੜਾ ਉਹਨਾਂ ਜਵਾਨੀਆਂ ਦਾ ਬਸ ਸਿਰ ਦੇ ਕੇ ਸੜਕ ਨਹੀਂ ਜਾਣ ਦਿੱਤਾ, ਕਿੱਡਾ ਹੌਸਲਾ ਸਿਰਾਂ ਦੇ ਦਾਨੀਆਂ ਦਾ, ਨਾਲ ਖੂਨ ਦੇ ਨਵਾਂ ਇਤਿਹਾਸ ਲਿਖਦੇ ਭਾਈ ਅਸ਼ਕ ਵੱਖਰਾ ਬ੍ਰਹਮ ਗਿਆਨੀਆਂ ਦਾ, ਹਰੀ ਰਪਾਲੋ ਸੱਚ ਦੀ ਜਿੱਤ ਹੋਣੀ ਦੌਰ ਚੱਲਦਾ ਰਹੂ ਕੁਰਬਾਨੀਆਂ ਦਾ। ਜਿੰਨੀ ਦੇਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਰਹੇ, ਓਨੀ ਦੇਰ ਇੱਥੇ ਕੋਈ ਦੰਭੀ ਪਖੰਡੀ ਹੱਥ ਮਾਰਿਆਂ ਦੇ ਉੱਤੇ ਨਿਗਾਹ ਨਹੀਂ ਆਇਆ। ਅੱਜ ਜਿਹੜੇ ਫਸਲੀ ਵਟੇਰੇ ਉਹਨਾਂ ਦੇ ਜਾਣ ਤੋਂ ਬਾਅਦ ਅਡਾਰੀਆਂ ਮਾਰਨ ਲੱਗੇ, ਕਿਧਰੇ ਨੂਰ ਮਹਿੰਦੀ ਆ, ਕਿਧਰੇ ਨਰਕਧਾਰੀ ਆ, ਕਿਧਰੇ ਆਸੂ ਤੋਪ ਵਰਗੇ, ਕਿਧਰੇ ਪੰਜਾਰਾਂ ਵਾਲੇ ਵਰਗੇ, ਕਿਧਰੇ ਝੂਠੇ ਸੌਦੇ ਵਾਲੇ ਪਖੰਡੀ ਸਾਧ ਵਰਗੇ ਅੱਜ ਜਿਹੜੇ ਸਿੱਖ ਕੌਮ ਨੂੰ ਢਾਹ ਲਾਉਣ ਤੇ ਤੁਲੇ ਹੋਏ ਨੇ। ਸੰਤਾਂ ਦੇ ਹੁੰਦੇ ਸਮੇਂ ਇਹ ਕਿਤੇ ਹੱਥ ਮਾਰਿਆ ਤੇ ਵੀ ਨਜ਼ਰ ਨਹੀਂ ਆਏ, ਪਰ ਇਹਨਾਂ ਲੋਕਾਂ ਨੇ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਆਪਣੇ ਹਿਰਦੇ ਦੇ ਵਿੱਚੋਂ ਭੁਲਾਇਆ, ਕੌਮ ਦੇ ਮਹਾਨ ਸ਼ਹੀਦਾਂ ਨੂੰ ਆਪਣੇ ਲਾਲਚਾਂ ਖਾਤਰ, ਆਪਣੇ ਸਵਾਰਥਾਂ ਖਾਤਰ ਗ੍ਰਿਫਤਾਰ ਕਰਵਾਇਆ, ਜਿਨ੍ਹਾਂ ਉਹਨਾਂ ਮਹਾਨ ਝਾਰੂ ਸਿੰਘਾਂ ਨੂੰ ਸਮੇਂ ਦੀਆਂ ਜ਼ਾਲਮ ਸਰਕਾਰਾਂ, ਉਹਨਾਂ ਫੌਜਾਂ ਨੇ, ਉਹਨਾਂ ਪੁਲਿਸ ਦੇ ਜਵਾਨਾਂ ਨੂੰ, ਜਵਾਨਾਂ ਨੇ ਆਪਣੀਆਂ ਫਿੱਤੀਆਂ ਲਵਾਉਣ ਖਾਤਰ ਪੁਲਿਸ ਦੇ ਅਫਸਰਾਂ ਨੇ ਉਹਨਾਂ ਮਹਾਨ ਯੋਧਿਆਂ ਨੂੰ ਆਪਣੀ ਜੇਲ੍ਹ ਦੇ ਅੰਦਰ ਗ੍ਰਿਫਤਾਰ ਕਰਕੇ ਉਹਨਾਂ ਦੇ ਪੱਟ ਚੀਰ ਚੀਰ ਕੇ ਪੱਟਾਂ ਦੇ ਵਿੱਚ ਲੂਣ ਭਰਿਆ, ਪੱਟਾਂ ਦੇ ਵਿੱਚ ਮਿਰਜਾਂ ਭਰੀਆਂ, ਅੱਖਾਂ ਦੇ ਵਿੱਚ ਮਿਰਜਾਂ ਪਾਈਆਂ। ਉਹਨਾਂ ਮਹਾਨ ਸ਼ਹੀਦਾਂ ਨੂੰ ਇੰਨੇ ਕਸ਼ਟ, ਇੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਮਾਵਾਂ ਦੇ ਪੁੱਤਾਂ ਨੂੰ ਦੁਨੀਆਂ ਦੇ ਉੱਤੇ, ਸੰਸਾਰ ਦੇ ਉੱਤੇ। ਸਿੱਖ ਕੌਮ ਇਹ ਕੌਮ ਉਹ ਹੈ ਜਿਹਦੇ ਉੱਤੇ ਪਤਾ ਨਹੀਂ ਕਿੰਨੀ ਕਵੇਰ ਇਹ ਖੂਨੀ ਝੱਖੜ ਵਗੇ, ਕਿੰਨੀ ਕਵੇਰ ਸਿੱਖ ਕੌਮ ਨੇ ਸਰਦਾਰੀਆਂ ਪ੍ਰਾਪਤ ਕਰਨ ਖਾਤਰ ਖੂਨ ਦੇ ਸਾਗਰਾਂ ਦੇ ਵਿੱਚ ਤਾਰੀਆਂ ਲਾਈਆਂ। ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਵਕਾਉਣ ਦੀ ਖਾਤਰ ਬੜੇ ਯਤਨ ਕੀਤੇ। ਉਹਨਾਂ ਮਹਾਨ ਯੋਧਿਆਂ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਨਾਲ ਦਗਾ ਕਮਾਇਆ, ਤਾਂ ਗੁਰੂ ਕੇ ਖਾਲਸੇ ਨੇ ਉਹਨੂੰ ਸਮੇਂ ਸਮੇਂ ਸਿਰ ਜਿਵੇਂ ਫਲ ਭਗਤਾਇਆ, ਇਹ ਆਪਾਂ ਸਾਰੇ ਜਾਣਦੇ ਹਾਂ। ਜੇਕਰ ਤਾਂ ਭਰਿੰਦਰਾਂ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ, ਭਾਈ ਬੇਅੰਤ ਸਿੰਘ, ਭਾਈ ਜਸਵੰਤ ਸਿੰਘ ਨੇ ਕਿਹੜੀ ਹਾਲਤ ਦੇ ਨਾਲ ਉਹਨੂੰ ਨਰਕਾਂ ਦੇ ਵਿੱਚ ਪਹੁੰਚਾਇਆ, ਇਹ ਗੱਲ ਤੋਂ ਕੋਈ ਨਹੀਂ ਭੁੱਲਿਆ ਹੋਇਆ। ਜੇ ਇੱਥੇ ਉਸ ਜਨਰਲ ਵੈਦਿਆਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਕਮਾਇਆ, ਦਰਬਾਰ ਸਾਹਿਬ ਦੀ ਤਾਬਰ ਪੱਧਰ ਧਰਤੀ ਉੱਤੇ ਸਿੱਖਾਂ ਦੇ ਉੱਤੇ ਨੇਵਾ ਸੱਦਨ ਕਮਾਇਆ, ਸਿੱਖ ਪੰਥ ਦੀ ਪੱਗ ਨੂੰ ਹੱਥ ਪਾਇਆ, ਤਾਂ ਗੁਰੂ ਕੇ ਖਾਲਸੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਤੀ ਪੁੱਤਰਾਂ ਨੇ ਉਸ ਜਾਲਮ ਨੂੰ ਪੂਨਾ ਦੀ ਧਰਤੀ ਉੱਤੇ ਜਾ ਕੇ ਨਰਕ ਦੀ ਗੱਡੀ ਚੜਾਇਆ। ਇਹ ਖਾਲਸੇ ਦਾ ਇਤਿਹਾਸ ਹੈ। ਗੁਰੂ ਕਾ ਸਿੱਖ ਆਪਣਾ ਬੰਦ ਬੰਦਾ ਕਟਵਾ ਸਕਦਾ, ਚਰਕਣੀ ਉੱਤੇ ਚੜ ਸਕਦਾ, ਤਨ ਜਮੂਰਾਂ ਦੇ ਨਾਲ ਕਰਵਾ ਸਕਦਾ, ਪਰ ਕਿਸੇ ਜਾਲਮ ਦੀ ਕਦੇ ਈ ਨਹੀਂ ਮੰਨ ਸਕਦਾ। ਗੁਰੂ ਕਾ ਖਾਲਸਾ ਜਿਹਨੇ ਖੰਡੇ ਵੱਟ ਦਾ ਅੰਮ੍ਰਿਤ ਪਾਨ ਕੀਤਾ, ਉਹ ਮੌਤ ਦੀ ਕਦੇ ਪਰਵਾਹ ਨਹੀਂ ਕਰਿਆ ਕਰਦੇ। ਇਸੇ ਪ੍ਰਾਰਥਨ ਇਤਿਹਾਸ ਨੂੰ 21ਵੀਂ ਸਦੀ ਦੇ ਮਹਾਨ ਜਰਨੈਲ ਭਾਈਤਾ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੇ ਸਿੱਧ ਕਰਕੇ ਵਿਖਾ ਦਿੱਤਾ, ਜਿਨ੍ਹਾਂ ਨੇ ਇੱਕ ਬੋਲ ਦੇ ਉੱਤੇ, ਇੱਕ ਕਹਿਣ ਦੇ ਉੱਤੇ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਪੂਰੇ ਵਰਲਡ ਦੇ ਅੰਦਰ ਕੇਸ ਦੀ ਨਿਸ਼ਾਨ ਝੁਲ ਗਈ। ਪਰ ਅੱਜ ਸਾਡੀ ਕੌਮ ਦੇ ਲੀਡਰ, ਸਾਡੀ ਕੌਮ ਦੇ ਆਗੂ ਕਹਾਉਣ ਵਾਲੇ ਜਿਹੜੇ ਦੰਭੀ ਪਖੰਡੀਆਂ ਡੇਰਾਵਾਦੀਆਂ ਦੇ ਜਾਲ ਦੇ ਵਿੱਚ ਫਸੇ ਬੈਠੇ ਨੇ, ਅੱਜ ਜਿਵੇਂ ਸਿੱਖ ਕੌਮ ਨੂੰ ਉਹਨਾਂ ਪਖੰਡੀਆਂ ਨੇ ਘੇਰਾਬੰਦੀ ਕੀਤੀ ਹੈ, ਕਦੇ ਸਿੱਖਾਂ ਦੇ ਸਿਰਾਂ ਦੇ ਉੱਤੋਂ ਲਹਿੰਦੀਆਂ ਦਸਤਾਰਾਂ, ਇਹਨਾਂ ਦੇ ਖਿਲਾਫ ਇਹਨਾਂ ਦੀ ਕਦੇ ਆਵਾਜ਼ ਨਹੀਂ ਉੱਠੀ, ਕਦੇ ਥਾਂ ਥਾਂ ਦੇ ਉੱਤੇ ਹੁੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਤੱਕਦੇ ਸਾਰ ਜਿਵੇਂ ਸਿੱਖ ਹਿਰਦੇ ਬਰੁੰਦਰੇ ਗਏ, ਉਸ ਸਿੱਖੀ ਦੀ ਦੱਤ ਭਰੀ ਦਾਸਤਾਨ ਨੂੰ ਬਲਵੰਤ ਸਿੰਘ ਰਪਾਲੋਂ ਅਤੇ ਮਾਛੀ ਵਾਲਾ ਸਾਹਿਬ ਵਾਲੀਆਂ ਬੀਬੀਆਂ ਤੁਹਾਡੀ ਜਿੱਤ ਆਪਣੀ ਸੇਵਾ ਅੰਦਰ ਕਿਉਂ ਬਿਆਨ ਕਰ ਰਹੇ ਹੋ?

ਤੇ ਜੋ ਫਿਰ ਕੋਈ ਦੁਬਾਰਾ ਬੰਦਾ ਸਿੰਘ ਨੂੰ ਤੇ ਜੋ ਫਿਰ ਕੋਈ ਦੁਬਾਰਾ ਬੰਦਾ ਸਿੰਘ ਨੂੰ ਮੇਰੀ ਨੇ ਕੌਮ ਕਿਹੜੀ ਬਾਦਸ਼ਾਹ

ਕੌਮ ਖਾਤਰ ਮਰਨਾ ਕੌਮ ਖਾਤਰ ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ ਉਹ ਕੌਮ ਮਰਜ਼ੀ ਵੜੇ ਕਰੇ ਪੈਦਾ ਉਹਨੂੰ ਲਿਆਉਂਦੀਆਂ ਰੰਗ ਸਹਾਦਤਾਂ ਨੇ ਇਸ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਲਾਏ ਹੋਏ ਸਿਧਾਂਤ ਨੂੰ ਖਤਮ ਕਰਨ ਦੀ ਖਾਤਰ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਤੱਤੀਆਂ ਤਲੀਆਂ ਉੱਤੇ ਬਿਠਾਇਆ ਧੜਾਂ ਦੇ ਨਾਲ ਫੀਸ ਨੂੰ ਲਹਾਇਆ ਜੋ 7 ਸਾਲ ਤੇ 9 ਸਾਲ ਦੀਆਂ ਮਾਸੂਮ ਜਿੱਦਾਂ ਨੂੰ ਬਿਨਾਂ ਕਿਸੇ ਕਸੂਰ ਨੀਹਾਂ ਵਿੱਚ ਚੜਵਾਇਆ ਉਸ ਮਹਾਨ ਜਰਨੈਲ ਨੇ ਆਪਣਾ ਜਮੂਰਾ ਦੇ ਨਾਲ ਮਾਫ ਵੀ ਤਲਵਾਇਆ ਆਪਣੇ ਪੁੱਤਰ ਦਾ ਕਾਲਜਾ ਆਪਣੇ ਮੁੱਖ ਦੇ ਵਿੱਚ ਪਾਇਆ ਭਾਈ ਤਾਰੂ ਸਿੰਘ ਨੇ ਸਿਰ ਦਾ ਖੋਪਰ ਲਹਾਇਆ ਭਾਈ ਮਨੀ ਸਿੰਘ ਨੇ ਆਪਣਾ ਬੰਦ ਕਟਵਾਇਆ ਪਰ ਇਸ ਗੁਰੂ ਕੇ ਖਾਲਸੇ ਨੂੰ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਕਸਵੱਟੀ ਦੇ ਉੱਤੇ ਜਮਾਇਆ ਪਰ ਗੁਰੂ ਕਾ ਖਾਲਸਾ ਨਾ ਤਾਂ ਕਿਸੇ ਜ਼ਾਲਮ ਦੇ ਝੁਕਾਇਆ ਤੇ ਝੁਕਿਆ ਤੇ ਨਾ ਹੀ ਆਪਣੀ ਮੰਜ਼ਿਲ ਦੇ ਵੱਲ ਵਧਣ ਤੋਂ ਕਿਸੇ ਜ਼ਾਲਮ ਸਰਕਾਰ ਦੇ ਰੋਕਿਆ ਤੇ ਰੁਕਿਆ ਇਹਨੂੰ ਰੋਕਣ ਦੇ ਖਾਤਰ ਇਹਦੇ ਰਾਹ ਦੇ ਵਿੱਚ ਆ ਰਹੇ ਆਏ ਰੱਬੀਆਂ ਆਈਆਂ ਫਾਂਸੀਆਂ ਆਈਆਂ ਤੋਪਾਂ ਆਈਆਂ ਪਰ ਗੁਰੂ ਕਾ ਖਾਲਸਾ ਆਪਣੀ ਮੰਜ਼ਿਲ ਦੇ ਵੱਲ ਵੱਧਦਾ ਰਿਹਾ ਪਰ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਵੀ ਇਸ ਖਾਲਸੇ ਨੂੰ ਆਪਣੀ ਮੰਜ਼ਿਲ ਦੇ ਵੱਲ ਵਧਣ ਤੋਂ ਰੋਕਣ ਦੀ ਖਾਤਰ ਅਨੇਕਾਂ ਪ੍ਰਕਾਰ ਦੇ ਜਾਲ ਪਸਾਏ ਜਾਂਦੇ ਨੇ ਅਨੇਕਾਂ ਪ੍ਰਕਾਰ ਦੇ ਯਤਨ ਕੀਤੇ ਜਾਂਦੇ ਨੇ ਜਿਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਇਸ ਗੁਰੂ ਕੇ ਖਾਲਸੇ ਨੂੰ ਪਰਖ ਦੇ ਉੱਤੇ ਪਰਖਦੀਆਂ ਆਈਆਂ ਪਰ ਗੁਰੂ ਕਾ ਖਾਲਸਾ ਹਰੇਕ ਪਰਖ ਦੀ ਘੜੀ ਦੇ ਵਿੱਚੋਂ ਇਮਤਿਹਾਨ ਦੇ ਵਿੱਚੋਂ ਚੜ੍ਹਦੀ ਕਲਾ ਦੇ ਨਾਲ ਪਾਸ ਹੁੰਦਾ ਰਿਹਾ ਆ ਜਿਵੇਂ ਸਮੇਂ ਸਮੇਂ ਦੀਆਂ ਜਾਲਮ ਸਰਕਾਰਾਂ ਨੇ ਖਾਲਸੇ ਦੇ ਉੱਤੇ ਜੁਲਮ ਢਾਏ ਉਸ ਬਾਤ ਨੂੰ ਢਾਡੀ ਜੱਤਾ ਇਉਂ ਬਿਆਨ ਕਰ ਰਿਹਾ।

ਚਾਹੇ ਸਾਡੇ ਸਿਰ ਕਿਰਪਾ ਚਾਹੇ

0: समय दियां सरकारां ने कदे सानू अतवादी कदे वखवादी कई कई झूठे पुलिस मुकाबले बना के उन्हें कौम दे महान सिंघां दे उत्ते शहीद किए गोलियां दे निशाने विन्हे उन्हां नू शहीद किया गया। और अज उन्हां कौम दे महान शहीद जिन्हां ने जून 84 दे विच दरबार साहिब दी रखिया करदिआं होइआं अते सिख पंथ दे लई संघर्ष करदिआं होइआं जिहड़े बहुत समां दे उत्ते झूठे मुकाबलिआं दे विच झूठे मुकाबले बना के शहीद किए गए अते जिहड़े सच विच वी मुकाबलिआं दे विच शहीदियां प्राप्त कर गए एक वारी उन्हां कौम दे महान शहीदां दा ध्यान धरदे होए अपनी रचना करिए बित रखो जी। वाहिगुरू आओ जब तक समय दियां सरकारां इस संसार दे उत्ते इस कौम दे उत्ते जुल्म कमाउंदियां रहिंदियां इस कौम दे अंदर भाई बलवंत सिंह राजोहाणा जगतार सिंह हवारा इत्थे ओह कौम दे महान योधे जन्म लैंदे रहिणगे क्योंकि जदों जलियांवाले बाग दे उत्ते निहत्ते सिंघां दे उत्ते जनरल डायर दे कहण दे उत्ते पापी अड़वैर ने धरती दे उत्ते पाणी वांग खून बहाया ਤਾਂ ਉਸ ਸਮੇਂ ਇੱਕ ਸੁਨਾਮ ਦੇ ਰਹਿਣ ਵਾਲੇ ਊਧਮ ਸਿੰਘ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕੀਤੀ ਕਿ ਜਿੰਨੀ ਦੇਰ ਮੈਂ ਉਸ ਪਾਪੀ ਦੇਰ ਨੂੰ ਨਰਕ ਦੀ ਗੱਡੀ ਨਹੀਂ ਚਾੜ ਦਿੰਦਾ ਮੈਂ ਉਨੀ ਦਿਨ ਚੈਨ ਦੀ ਨੀਂਦ ਨਾ ਪਾਵਾਂ। ਉਹਨੇ ਉਸ ਲੰਡਨ ਦੀ ਧਰਤੀ ਉੱਤੇ ਪਹੁੰਚ ਕੇ ਉਸ ਪਾਪੀ ਨੂੰ ਨਰਕ ਦੀ ਗੱਡੀ ਚਾੜਿਆ ਅਤੇ ਕਹਿਣਾ ਕੀਤਾ ਕਿ ਜਿੰਨੀ ਦੇਰ ਤੱਕ ਜ਼ਾਲਮ ਸਰਕਾਰਾਂ ਜ਼ੁਲਮ ਕਮਾਉਂਦੀਆਂ ਰਹਿਣਗੀਆਂ ਇਹ ਸਿਰੀ ਮਾਮਾ ਦੀ ਕੁੱਖਾਂ ਦੇ ਵਿੱਚੋਂ ਮਹਾਨ ਯੋਧੇ ਜਨਮ ਲੈਂਦੇ ਰਹਿਣਗੇ ਕਿਉਂਕਿ ਕੇਵਲ ਤਾਂ ਕੇਵਲ ਗੁਰੂ ਨਾਨਕ ਦਾ ਸਿੱਖ ਜਿਹੜਾ ਕੁੱਲ ਮਾਨਵਤਾ ਦਾ ਭਲਾ ਲੋੜਦਾ ਇਸ ਕੌਮ ਨੂੰ ਖਤਮ ਕਰਨ ਦੀ ਖਾਤਰ ਅਨੇਕਾਂ ਪ੍ਰਕਾਰ ਦੇ ਯਤਨ ਕੀਤੇ ਜਾ ਰਹੇ ਨੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਉਹ ਲਿਖਦਾ ਵੀ ਗੁਰਸਿੱਖ ਰੋਜ਼ ਸਰਬੱਤ ਦਾ ਭਲਾ ਮੰਗੇ ਦੁਸ਼ਮਣ ਸਿੱਖ ਦਾ ਬੁਰਾ ਟਕਾਉਣ ਲੱਗ ਪਏ ਸ਼ਾਨ ਵੀਰ ਤਰਾਸੀ ਦੀ ਆੜ ਲੈ ਕੇ ਸਾਡੇ ਸਿਰ ਦਸਤਾਰ ਨੂੰ ਲਾਉਣ ਲੱਗ ਪਏ ਪਰ ਇਹ ਪਕਾਰ ਭੁਲਾਇਆ ਹੈ ਖਾਲਸੇ ਦਾ ਉਲਟਾ ਸਿੰਘਾਂ ਦੀ ਹੋਂਦ ਮਕਾਉਣ ਲੱਗ ਪਏ ਕਰਕੇ ਡੋਰ ਘੁਮੱਦੀ ਨੇ ਲਿਖਿਆ ਹੈ ਬੈਰੀ ਨਵੇਂ ਨਿਊਂਦਰੇ ਪਾਉਣ ਲੱਗ ਪਏ। ਇੰਨੀ ਸੇਵਾ ਪ੍ਰਵਾਨ ਕਰਨੀ ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜਥਾ ਬਲਵੰਤ ਸਿੰਘ ਅਰਪਾਲੋ ਬੀਬੀ ਅਮਨਦੀਪ ਕੌਰ ਵਿਰਕ ਮਨਪ੍ਰੀਤ ਕੌਰ ਢੀਂਡਸਾ ਸੁਰੰਗੀ ਵਾਦਕ ਜਸਮੇਲ ਸਿੰਘ ਮੁੱਲਾ ਪਈ ਮਾਸੀ ਵਾਲੇ ਵਾਲੀਆਂ ਬੀਬੀਆਂ ਢਾਡੀ ਜਥੇ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟਾਨ ਧੰਨਵਾਦ ਸ਼ੁਕਰਾਨਾ ਕਰਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਦੀ ਪਾਵਨ ਹਜ਼ੂਰੀਆਂ ਤੇ ਰਹਿ ਕੇ ਸੇਵਾ ਕੀਤੀ ਸੇਵਾ ਕਰਦਿਆਂ ਕੋਲੋਂ ਹੋਈਆਂ ਅਨੇਕਾਂ ਪ੍ਰਕਾਰ ਦੀ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।